ਦਿਨ ਕਰਕੇ ਕੀਤੀ ਰਾਤ, ਕਸਮ ਵਿਸਾਰੇ ਤੇ ਕਮਜ਼ਾਤ, ਨਾਨਕ ਨਾਮੈ ਬਾਸਨਾ, ਤਰਾ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿ ਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਰਮ ਸਤਿਗੁਰ ਸ਼ਰਨਾਈ, ਕਰ ਦਿਆ ਨਾਮ ਪ੍ਰਗਾਸ਼। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ਼, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਪਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸੈ, ਮਿਲ ਸੰਗਤ ਗੁਣ ਪ੍ਰਗਾਸ਼। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਪਾਗਹੀਣ ਜੰਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ਼। ਰਾਗ ਗੁਜਰੀ ਮਨ ਲਪਣਾ, ਕਾਹੇ ਰੇ ਮਨ ਚਿੱਤ ਮੈਂ ਉਦਮ, ਜਾਇਆ ਹਰ ਹਰ ਜੀਉ ਪ੍ਰਿਆ, ਸੈਲ ਪੱਥਰ ਮੈਂ ਜੰਤਿ ਉਪਾਏ, ਤਾਕਾ ਰਿਜ਼ਕ ਆਗੇ ਕਰਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁੱਤ ਬਨਤਾ, ਕੋਈ ਨਾ ਕਿਸ ਕੀ ਧਾਰਿਆ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਪੌਕਰਿਆ। ਉਡੇ ਉਡਿਆ ਵੇਸੈ ਕੋਸਾਂ, ਤਿਸ ਪਾਛੇ ਵਿਚਰੇ ਸ਼ਰਿਆ, ਤਿਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਠ ਸਿਧਾਨ, ਠਾਕੁਰ ਕਰ ਤਲ ਤਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ, ਸੋ ਪੁਰਖ ਕੋ ਅੰਕਾਰ, ਸਤ ਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰੇ ਗੰਮਾ ਅਗੰਮ ਅਪਾਰਾ, ਸਭ ਤਿਆਵੈ ਸਭ ਤਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਤਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ, ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕ ਪੁਰਖ ਸਮਾਣਾ, ਇੱਕ ਦਾਤੇ ਇੱਕ ਬੇਖਾਰੀ ਜੀ, ਸਭ ਤੇਰੇ ਚੋਚ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣੀ ਆਖ ਵਖਾਣਾ। ਜੋ ਸੇਵੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਤਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਤਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ, ਹਰਿ ਅਨੇਕਿਆ ਅਨੇਕੇ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ, ਤੇਰੇ ਅਨੇਕ ਪੜੈ ਬਹੁ ਸਿਮਰਤ ਸ਼ਾਸਤ ਜੀ, ਕਰ ਕਰੇ ਆਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵੇ ਮੇਰੇ ਹਰ ਭਗਵੰਤਾ, ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡਿਆਵਰ ਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧੇ ਆਪੇ ਭਾਵੇ ਸੋਈ, ਵਰਤੈ ਜੀ ਤੂੰ ਆਪੇ ਕਰੇ ਸੋਈ।
तुदे आपे सृष्ट सब उपाई जी, तुदे आपे सृज सब गोई। जान नानक गुण गावे करते के जी, जो सबसे का जानो आसा महला चौथा। तू करतास चार मैंडा साई, जो तो पावे सोई थीसी, जो तू दे सोई हूं पाई रहाओ। सब तेरी तू सबनी त्याया, जिसनों कृपा करें तन नाम रतन पाया। गुरमुख लाधा मन मुख गवाया, तुझे आप छोड़िया मिलाया। तू दरिया ओ सब तुझी माहे, तुझ बिंदु जा कोई नाही। जी जंत सब तेरा खेल, विजोग मिल विछड़िया संजोगी मेल। जिसनों तू जाना है सोई जन जाने, हर गुण सद ही आख बखाने।

ਵਰ ਨ ਕੋਏ। ਤੂੰ ਕਰ ਕਰ ਵੇਖਿਆ ਜਾਣੇ ਸੋਏ, ਚੰਨਾਂ ਨੂੰ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਭਾਵਗਤ ਨੇ ਕੀਆ। ਪੰਕਜ ਮੋਹ ਪੱਗ ਨੀ ਚਾਲੈ, ਹਮ ਦੇਖਾ ਤੈਂ ਡੂਬੀਅਲੇ। ਮਨ ਇਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਾਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾਂ। ਪਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ। ਅਵਰ ਕਾਜ ਤਿਰਕ ਤੇ ਨਕਾਮ, ਮਿਲ ਸਾਧ ਸੰਗਤ ਭਜ ਕੇ ਵਲ ਨਾਮ ਰਹਾਉ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਉ ਨਾਨਕ ਕਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹੱਥ ਦੇ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਬ ਚੰਨਨ ਮਨ ਰਹੇ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਬੈ ਤੁਮਕਾਵੋ। ਆਪ ਹਾਨ ਦੇ ਮੋਹਿ ਬਚਾਵੋ, ਸੁਖੀ ਬਸੈ ਮੋਰੂ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੇ ਕਰਿਐ, ਸਭ ਅਰਣ ਕੋ ਵਾਸ ਸੰਘਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੈ ਸ਼ਾਡ ਕੋਈ ਅਵਰ ਨਾ ਧਿਆਉ, ਜੋ ਬਰ ਚਹੂੰ ਸੁ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਆਂ, ਚੁਨ ਚੁਨ ਛਤਰੁ ਹਮਾਰੇ ਮਾਰੀਆਂ। ਆਪ ਹਾਂ ਦੇ ਮੁਝੇ ਉਭਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰਿਓ ਰੱਛਾ। ਰਾਖ ਲਿਓ ਮੋਇ ਰਾਖਣਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦੁਸ਼ਕੰਤਾ। ਕਾਲ ਪਾਏ ਬ੍ਰਹਮਾ ਬਪ ਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸ਼ਿਵ ਕੀ ਓ, ਬੇਦ ਰਾਜ ਬ੍ਰਹਮਾ ਜੂਥੀ ਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਂ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਤੈਂ ਜਸ਼ਨ ਉਪਜਾਇਓ। ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ। ਸਿਵਕਨ ਕੋ ਸ਼ਿਵ ਗੁਣ ਸੁਖ ਦੀਓ, ਸ਼ਤਰਨ ਕੋ ਪਲਮੋ ਬਦ ਕੀਓ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰੀ ਅਸਥੂਲਾ, ਸਭ ਪਰ ਕਿਰਪਾ ਦ੍ਰਿੜ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਇੱਕ ਇੱਕ ਕੀ ਪੀਰ ਪਛਾਣੈ, ਘੱਟ ਘੱਟ ਕੇ ਪਟ ਪਟ ਕੀ ਜਾਣੈ। ਜਬਦ ਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬਦੇ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੋਂ, ਤੁਮ ਮੈਂ ਮਿਲਤ ਦੇ ਤਰ ਸਭ ਹੋਂ। ਜੇਤੇ ਬਦਨ ਸ੍ਰਿਟ ਸਭ ਤਾਰੇ, ਆਪੇ ਆਪਣੇ ਬੋਝ ਉਚਾਰੇ। ਤੁਮ ਸਭ ਹੀ ਤੇ ਰਹਿਤ

ਇੱਕ ਨਾ ਮਾਨਿਓ। ਸਿਮਰਤ ਸ਼ਾਸਤਰ ਭੇਦ ਸਭ ਹੈ, ਬਹੁ ਭੇਦ ਕਹੇ ਹਮ ਇੱਕ ਨਾ ਜਾਣਿਓ। ਸ੍ਰੀ ਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਏ ਬਖਾਨਿਓ। ਦੋਹਰਾ ਸਗਲ ਦੁਆਰ ਕੋ ਛੱਡ ਕੈ, ਗਹਿਓ ਤੁਹਾਰ ਦੁਆਰ, ਬਾਏ ਗਹੇ ਕੀ ਲਾਜ ਵਸ, ਗੋਬਿੰਦਾਸ ਤੁਹਾਰ। ਰਾਮ ਕਲੀ ਮਹਲਾ ਤੀਜਾ, ਆਨੰਦ ਕੋ ਓਂਕਾਰ, ਸਤ ਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸੁਧਾਰੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾਤ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸੁਧਾਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਇ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਚਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਕਰਨਾਉ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ ਤਸਮਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਵਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋਹਦਾਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ ਦੇ ਕੇ ਨਵਾਜਣਾ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੀ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਏ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ

ਧੰਨ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਉ ਅਨ ਦਿਨ ਨੀਤ ਖੋਲ ਕਪਟ ਗੁਰਮੇਲੀਆ।

ਤਿਲੰਗ ਘਰ ਦੂਜਾ ਮਹਲਾ ਪੰਜਵਾਂ ਤੁਧ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰੈ ਸੋ ਹੋਏ ਤੁਧ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰੈ ਸੋ ਹੋਏ ਤੇਰਾ ਜ਼ੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਵੇਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਵਨਹਾਰ ਅਗੰਮ ਅਗਾਧ ਊਜਿਆ ਪਾਰ ਜੋ ਤੁਧ ਸੇਵੈ ਤਿਨ ਭਉ ਦੁਖ ਨਾਹੇ ਗੁਰਪ੍ਰਸਾਦ ਨਾਨਕ ਗੁਣ ਗਾਹੇ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਉ ਬਲਿਹਾਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾ ਰਿਹਾ ਸੀ। ਗੁਰੂ ਪਾਤਸ਼ਾਹ ਜੀ ਦੀ ਬੜੀ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ। ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪ੍ਰਵਾਨ। ਆਪ ਜੀ ਸਰਵਣ ਕਰਕੇ ਹਟੇ, ਉਹ ਦੋਨੋਂ ਵਕਤ ਸਜਦੇ ਦੀਵਾਨਾਂ ਦੇ ਵਿੱਚ ਇਹ ਜਥਾ ਹਾਜ਼ਰੀਆਂ ਭਰਦਾ ਹੈ। ਆਪ ਜੀ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੋ। ਤੋ ਇੱਕ ਵਾਰੀ ਫਿਰ ਤੋਂ ਜਥੇ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਗੁਰੂ ਪਿਆਰਿਓ, ਆਓ ਜਿੱਥੇ ਗੁਰਬਾਣੀ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ, ਸਮਾਂ ਹੈ ਚੱਲ ਰਹੀ ਲੜੀਵਾਰ ਗੁਰਬਾਣੀ ਵਿਚਾਰ ਦਾ। ਤਿੰਨ ਹਾਜ਼ਰੀਆਂ ਗੁਰਬਾਣੀ ਕਥਾ ਦੀਆਂ ਰੂਟੀਨ ਦੇ ਦੀਵਾਨਾਂ ਵਿੱਚ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਜਿਹੜੀ ਪਹਿਲੀ ਹਾਜ਼ਰੀ ਜੋ ਅੰਮ੍ਰਿਤ ਵੇਲੇ ਜੋ ਮੁੱਖ ਵਾਕ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਹੁਕਮਨਾਮੇ ਦੀ ਕਥਾ ਵਿਚਾਰ ਹੁੰਦੀ ਹੈ, ਔਰ ਦੂਜੀ ਕਥਾ ਹਾਜ਼ਰੀ ਦੇ ਵਿੱਚ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ। ਸ਼ਾਮ ਦੀ ਹਾਜ਼ਰੀ ਦੇ ਵਿੱਚ ਭਗਤ ਬਾਣੀ ਦੀ ਕਥਾ ਵਿਚਾਰ ਪਿਛਲੇ ਲੰਬੇਰੇ ਸਮੇਂ ਤੋਂ ਚੱਲਦੀ ਆ ਰਹੀ ਹੈ। ਤੋ ਅੱਜ ਕੱਲ੍ਹ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਵਿਚਾਰ ਚੱਲ ਰਹੀ ਹੈ। ਤੋ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਨੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਸਰਵਣ ਕਰਦੇ ਹਾਂ ਗੁਰਬਾਣੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀਓ, ਤੂੰ ਮੇਰੋ ਮੇਰ ਪਰਬਤ ਸਵਾਮੀ,

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਾਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਵਾਹਿਗੁਰੂ ਜੀ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ ਕਾਰਜ ਸਾਡੇ ਤੀਨ ਹੱਥ

कबीर जो मैं चितमो ना करे, क्या मेरे चित वे होए।

0: अपना चित व्याहर करे, जो मेरे चित न होए जुगो जुग टल। चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसा पातशाहियां दी जोत साहब सच्चे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच शामा वेले दे सज्जे दवाना दीयां हाजरियां भर रहे सन्मान योग सत्कार योग सतसंगी जनों सतगुरां ने बड़ी बख्शिश रहमत कीती है। आप सब जिंदगी दियां इन्हां घड़ियां नूं सफलियां करन दे लई गुरदेव दी पावन हजूरी विच जुड़ बैठ के मेरे तों पहलां गुरु करके रागी जथे पासों सतगुर की अमृतमयी बाणी दे कीर्तन सरवण कर रही सी। तो आओ सात संगत, समा है लड़ीवार चल रही भगत बाणी दी विचार दा। विचारां नूं आरंभण तों पहलां जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो, दर घर दी मर्यादा नूं निभाउंदिआं फतेह दी सांझ पाईए जी। वाहिगुरू जी का खालसा, वाहिगुरू जी की फतेह। भगत कबीर साहब जी दे ਸਲੋਕਾਂ ਦੀ ਲੜੀਵਾਰ ਵਿਚਾਰ ਆਪਾਂ ਸ਼ਾਮ ਦੇ ਦੀਵਾਨਾਂ ਵਿੱਚ ਕਰਦੇ ਹਾਂ। ਦੋ ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਭਗਤ ਕਬੀਰ ਸਾਹਿਬ ਨੇ 218 ਨੰਬਰ ਸਲੋਕ ਵਿੱਚ ਬੋਲ ਅੰਕਿਤ ਕੀਤੇ ਨੇ, ਕਬੀਰ ਕੋਠੇ ਬੰਡਪ ਹੇਤ ਕਰ ਕਾਹੇ ਮਰੋ ਸਵਾਰ। ਉਹ ਕਹਿੰਦੇ ਨੇ ਬੰਦਾ ਆਪਣੇ ਘਰ ਨੂੰ, ਮਾੜੀਆਂ ਨੂੰ, ਮਹਿਲਾਂ ਨੂੰ ਬੜੇ ਸ਼ੌਂਕ ਦੇ ਨਾਲ ਸਵਾਰਦਾ ਹੈ। ਸਵਾਰੀ ਹਮੇਸ਼ਾ ਉਹ ਚੀਜ਼ ਜਾਂਦੀ ਹੈ ਜਿਹਦੇ ਨਾਲ ਬੰਦੇ ਦਾ ਬੜਾ ਨੇਹ ਤੇ ਤੇ ਹੋਵੇ। ਜਿੱਥੇ ਸਾਡੀ ਮੁਹੱਬਤ ਕੋਈ ਨੇਹ ਤੇ ਤੇਹ ਨਹੀਂ ਹੈ ਉੱਥੇ ਆਪਾਂ ਕੁਝ ਵੀ ਸਵਾਰਦੇ ਨਹੀਂ। ਈਵਨ ਬੰਦਾ ਆਪਣੇ ਸਰੀਰ ਨੂੰ ਵੀ ਤਾਂ ਹੀ ਸਵਾਰਦਾ ਹੈ ਵੀ ਉਹ ਸਰੀਰ ਨੂੰ ਮੁਹੱਬਤ ਕਰਦਾ ਹੈ। ਇਸੇ ਤਰੀਕੇ ਨਾਲ ਬਾਹਰੀ ਕੋਠਿਆਂ ਨੂੰ, ਘਰਾਂ ਨੂੰ, ਮਹਿਲਾਂ ਨੂੰ ਬੰਦਾ ਸ਼ਿੰਗਾਰਦਾ ਹੈ, ਸਵਾਰਦਾ ਹੈ। ਤਿੰਨ ਪੜਾਅ ਹੁੰਦੇ ਨੇ ਵੈਸੇ ਬਾਣੀ ਨੇ, ਭਾਵੇਂ ਕਿ ਉਹ ਗੱਲ ਗੁਰੂ ਸਾਹਿਬ ਨੇ ਮਨੁੱਖੀ ਸਰੀਰ ਦੀ ਕੀਤੀ ਹੈ। ਉਹ ਹੈ ਵੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਅੱਗੇ ਹੈ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਪਹਿਲਾਂ ਹੁੰਦਾ ਹੈ ਕਿਸੇ ਚੀਜ਼ ਨੂੰ ਸਾਜਣਾ, ਸਾਜ ਕੇ ਤੇ ਫਿਰ ਉਹਨੂੰ ਸਵਾਰਿਆ ਜਾਂਦਾ ਹੈ। ਜਿਵੇਂ ਪਰਮਾਤਮਾ ਨੇ, ਵਾਹਿਗੁਰੂ ਨੇ, ਅਕਾਲ ਪੁਰਖ ਨੇ ਸਾਡੇ ਸਰੀਰ ਨੂੰ ਸਾਜਿਆ, ਫਿਰ ਇਹਨੂੰ ਸਵਾਰਿਆ। ਸਵਾਰਨਾ ਹੈ ਵੀ ਇਹ ਹੈ ਤੇ ਗੰਦਗੀ ਦਾ ਬਣਿਆ ਹੋਇਆ, ਮਿੱਝ ਮਲ ਦਾ ਬਣਿਆ ਹੋਇਆ ਇੱਕ ਪੁਤਲਾ ਹੀ ਹੈ ਤੇ ਇਹਨੂੰ ਸਵਾਰਨ ਦੇ ਲਈ ਇਹਦੇ ਉੱਤੇ ਇੱਕ ਚਾਦਰ ਪਾ ਦਿੱਤੀ ਹੈ ਮਾਸ ਦੀ। ਤੋ ਇਹ ਹੈ ਵੀ ਜਿਵੇਂ ਲਿੰਬਾ ਪੋਚੀ ਕਰ ਦੇਣੀ, ਕਿਸੇ ਚੀਜ਼ ਨੂੰ ਸਵਾਰ ਦੇਣਾ। ਤੇ ਜਿਹੜਾ ਤੀਜਾ ਪ੍ਰੋਸੈਸ ਹੈ ਉਹ ਚੱਲਦਾ ਹੈ ਸ਼ਿੰਗਾਰਨ ਦਾ। ਅੱਖਾਂ, ਨੱਕ, ਮੂੰਹ, ਕੰਨ, ਇਹ ਸਾਰਾ ਜਿਹੜਾ ਹੈ ਇਹ ਸ਼ਿੰਗਾਰਨ ਦਾ ਪ੍ਰੋਸੈਸ ਹੈ। ਤੇ ਵਾਹਿਗੁਰੂ ਨੇ ਇਸ ਸਰੀਰ ਦੀ ਬਣਤਰ ਬੜੀ ਬਾ ਕਮਾਲ ਦੀ ਬਣਾਈ ਹੈ, ਬੜਾ ਸਿਆਣਾ ਹੈ, ਉਹਨੂੰ ਪਤਾ ਹੈ ਵੀ ਅੱਖਾਂ ਕਿੱਥੇ ਲਾਉਣੀਆਂ ਨੇ, ਨੱਕ ਕਿੱਥੇ, ਮੂੰਹ ਕਿੱਥੇ, ਸੁਣਨ ਲਈ ਉਹਨੇ ਕੰਨ ਲਾਏ ਨੇ। ਤੋ ਬੜਾ ਸਪਸ਼ਟ ਬਾਣੀ ਵਿੱਚ ਆਖਿਆ ਵੀ ਨੌ ਦੁਆਰੇ ਪ੍ਰਗਟ ਕੀ, ਉਹਨੇ ਪ੍ਰਗਟ ਕਰਕੇ ਇਹ ਦੁਆਰੇ ਆਪੋ ਆਪਣੀ ਥਾਂ ਦੇ ਉੱਤੇ ਟਿਕਾਏ ਹੋਏ ਨੇ, ਤੋ ਸ਼ਿੰਗਾਰਨਾ ਹੈ। ਇਸੇ ਤਰੀਕੇ ਨਾਲ ਮਨੁੱਖ ਵੀ ਆਪਣੇ ਘਰ ਨੂੰ ਸਾਜਦਾ ਹੈ, ਘਰ ਨੂੰ ਪਹਿਲਾਂ ਸਾਜਿਆ ਜਾਂਦਾ ਹੈ, ਉਹਦੀ ਨੀਂਹ ਧਰੀ ਜਾਂਦੀ ਹੈ। ਉਸ ਤੋਂ ਬਾਅਦ ਜਿਵੇਂ ਆਪਾਂ ਕਹਿੰਦੇ ਵੀ ਪਲਸਤਰ ਕਰਨਾ, ਕੋਈ ਰੰਗ ਮਾਰਨਾ, ਉਹਨੂੰ ਕੀ ਹੁੰਦਾ ਹੈ, ਸਵਾਰਨਾ। ਤੇ ਤੁਸੀਂ ਵੇਖੋ ਸਾਰੀ ਜ਼ਿੰਦਗੀ ਬੰਦਾ ਘਰ ਨੂੰ ਸਵਾਰਦਿਆਂ ਹੀ ਕੱਢ ਦਿੰਦਾ ਹੈ। ਜਿਵੇਂ ਕਹਿ ਲਓ ਵੀ ਬੰਦੇ ਦੇ ਅੰਦਰ ਇੱਕ ਤਸੱਲੀ ਨਹੀਂ ਹੁੰਦੀ, ਕਿਸੇ ਚੀਜ਼ ਨੂੰ ਉੱਥੇ ਰੱਖ ਲਿਆ, ਉੱਥੇ ਰੱਖ ਲਿਆ, ਇਸ ਤਰੀਕੇ ਨਾਲ ਸਵਾਰ ਲਓ। ਪਹਿਲੇ ਸਮਿਆਂ ਦੇ ਵਿੱਚ ਨਾ ਜਦੋਂ ਘਰ ਕੱਚੇ ਹੁੰਦੇ ਸਨ, ਉਦੋਂ ਗੋਹੇ ਦਾ ਲੇਪਣ, ਮਿੱਟੀ ਦਾ ਲੇਪਣ ਘਰ ਦੇ ਉੱਤੇ ਕੀਤਾ ਜਾਂਦਾ ਸੀ। ਤੇ ਫਿਰ ਮਾਝੇ ਦੇ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ, ਪਰੋਲਾ ਮਾਰਨਾ। ਇੱਕ ਕਿਸਮ ਦਾ ਉਹ ਰੰਗ ਕਹਿ ਲਓ ਵੀ ਸ਼ਿੰਗਾਰ ਦੇ ਲਈ ਹੀ ਉਹਨੂੰ ਵਰਤਣਾ। ਫਿਰ ਉਹਨੂੰ ਸ਼ਿੰਗਾਰਨ ਦੇ ਲਈ ਜਿਹੜਾ ਹੈ ਉਹ ਮੋਰ ਬੂਟੀਆਂ ਆਦਿਕ ਜਿਹੜਾ ਹੈ ਲੋਕਾਂ ਨੇ ਕੱਚੇ ਘਰਾਂ ਦੇ ਉੱਤੇ ਵੀ ਪਾਉਣੀਆਂ। ਤੇ ਤੁਸੀਂ ਵੇਖੋ ਅੱਜ ਦੇ ਸਮੇਂ ਨਾਲ ਜੇ ਆਪਾਂ ਕੰਪੇਅਰ ਕਰੀਏ ਤੇ ਇਹ ਸਵਾਰਨ ਦੀ ਜਾਂ ਸ਼ਿੰਗਾਰਨ ਦੀ ਹਿਰਸ ਜਿਹੜੀ ਹੈ ਬੰਦੇ ਦੀ ਇੰਨੀ ਵੱਧ ਗਈ ਹੈ, ਬੰਦਾ ਦੁਨੀਆਂ ਉੱਤੋਂ ਰੁਖਸਤ ਹੋ ਜਾਂਦਾ ਹੈ, ਉਹਨੂੰ ਅਜੇ ਵੀ ਲੱਗਦਾ ਹੈ ਵੀ ਮੇਰਾ ਘਰ ਅਜੇ ਚੰਗੀ ਤਰ੍ਹਾਂ ਸਵਰਿਆ ਨਹੀਂ ਹੈ। ਬੰਦਾ ਬਿਲੀਅਨ ਆਫ ਡਾਲਰ ਲਾ ਕੇ ਵੀ ਫਿਰ ਵੀ ਇਸ ਅਵਸਥਾ ਵਿੱਚ ਰਹਿੰਦਾ ਹੈ ਵੀ ਨਹੀਂ, ਅਜੇ ਘਰ ਜਿਹੜਾ ਹੈ ਸਵਰਿਆ ਨਹੀਂ, ਅਜੇ ਇਹਦੇ ਵਿੱਚ ਆਹ ਵੀ ਚੀਜ਼ ਚਾਹੀਦੀ ਹੈ, ਆਹ ਵੀ ਚੀਜ਼ ਚਾਹੀਦੀ ਹੈ, ਵੀ ਹਰ ਸੁੱਖ ਸਹੂਲਤ ਜਿਹੜੀ ਹੈ ਇਸ ਘਰ ਦੇ ਵਿੱਚ ਮੈਂ ਪ੍ਰਗਟ ਕਰ ਦੇਣੀ ਹੈ। ਤੋ ਮਹਾਰਾਜ ਕਹਿੰਦੇ ਨੇ ਵੇਖੋ ਮਨੁੱਖੀ ਸੁਭਾਅ ਵੀ ਇਹ ਸਾਰੀ ਜ਼ਿੰਦਗੀ ਬਾਹਰੀ ਤੌਰ ਉੱਤੇ ਚੀਜ਼ਾਂ ਨੂੰ ਸਵਾਰਨ ਵਿੱਚ ਹੀ ਲੱਗਾ ਰਹਿੰਦਾ ਹੈ, ਚਾਹੇ ਉਹ ਸਰੀਰ ਹੋਵੇ, ਸਰੀਰ ਦੇ ਸਵਾਰਨ ਦੀ ਵੀ ਇਹੋ ਖੇਡ ਹੀ ਹੈ ਨਾ। ਵੀ ਕਿੰਨੀ ਵਾਰ ਬੰਦਾ ਘਰੋਂ ਨਿਕਲਦਾ ਨਿਕਲਦਾ ਸ਼ੀਸ਼ਾ ਵੇਖ ਆਉਂਦਾ ਵੀ ਕਿਤੇ ਚਿਹਰਾ ਕੋਈ ਵਿਗੜਿਆ ਤੇ ਨਹੀਂ, ਕਿੰਨੇ ਪਰਫਿਊਮ ਪਾਊਡਰ ਕਰੀਮਾਂ ਬੰਦਾ ਇਸ ਤਨ ਨੂੰ ਸਵਾਰਨ ਵਾਸਤੇ ਵਰਤਦਾ ਹੈ। ਸਾਰੀ ਦੌੜ ਕਿੱਥੋਂ ਤੱਕ ਹੈ ਬੰਦੇ ਦੀ, ਤਨ ਤੱਕ ਹੈ, ਜਿਵੇਂ ਘਰ ਨੂੰ ਸਵਾਰਨ ਤੱਕ ਹੈ। ਪਰ ਜੇ ਨਹੀਂ ਸਵਾਰ ਰਿਹਾ ਤੇ ਮਹਾਰਾਜ ਕਹਿੰਦੇ ਨੇ ਇਹ ਗੁਰੂ ਦੀ ਇਬਾਦਤ ਵਿੱਚ ਕਦੀ ਆਪਣੇ ਮਨ ਨੂੰ ਨਹੀਂ ਸਵਾਰਦਾ, ਬਾਹਰੀ ਹਾਰ ਸ਼ਿੰਗਾਰ ਵਿੱਚ ਬਾਹਰੀ ਚੀਜ਼ਾਂ ਨੂੰ ਸਵਾਰਨ ਦੇ ਵਿੱਚ ਇਹ ਤਬਾਹ ਹੋ ਜਾਂਦਾ ਹੈ, ਖੁਆਰ ਹੋ ਜਾਂਦਾ ਹੈ। ਵੇਖੋ ਬੰਦੇ ਦੇ ਮਨ ਦੀ ਤਸੱਲੀ ਦੀ ਖੇਡ ਵੀ ਹੈ ਨਾ, ਬਹੁਤ ਸੋਹਣਾ ਬੰਦਾ ਘਰ ਵੀ ਬਣਾ ਲਵੇ ਨਾ, ਤੇ ਵੈਸੇ ਹੀ ਕੋਈ ਈਰਖਾ ਵਾਸੀ ਕਹਿ ਦੇਵੇ ਵੀ ਨਹੀਂ ਗੱਲ ਬਣੀ ਨਹੀਂ, ਤੇ ਸ਼ਾਇਦ ਬੰਦੇ ਨੂੰ ਨੀਂਦ ਨਹੀਂ ਆਉਂਦੀ। ਬੰਦਾ ਆਖੇ ਵੀ ਮੈਂ ਇੰਨਾ ਸਰਮਾਇਆ ਇਹਦੇ ਉੱਤੇ ਲਾ ਦਿੱਤਾ ਤੇ ਇਹ ਕਹਿੰਦਾ ਵੀ ਗੱਲ ਬਣੀ ਨਹੀਂ। ਤੋ ਕਬੀਰ ਸਾਹਿਬ ਨੇ ਮਨੁੱਖੀ ਸੁਭਾਅ ਦਾ ਜਿਹੜਾ ਇੱਕ ਬਹੁਤ ਵੱਡਾ ਔਗਣ ਹੈ ਉਹਦਾ ਇਸ ਵਚਨ ਵਿੱਚ ਜ਼ਿਕਰ ਕੀਤਾ ਹੈ। ਉਹਨਾਂ ਨੇ ਆਖਿਆ ਕਬੀਰ ਕੋਠੇ ਮੰਡਪ, ਮੰਡਪ ਦਾ ਅਰਥ ਹੁੰਦਾ ਸ਼ਾਮਿਆਨੇ ਜਾਂ ਮਹਿਲ ਮਾੜੀਆਂ, ਆਪਾਂ ਵੱਡਿਆਂ ਨੂੰ ਕਹਿ ਦਿੰਦੇ ਹਾਂ। ਕਾਹੇ ਮਰੋ ਸਵਾਰ, ਆਖਿਆ ਇਹਨਾਂ ਨੂੰ ਸਵਾਰਦਾ ਹੀ ਮਰ ਚੱਲਿਆ ਹੈ। ਤੇ ਅਗਲੀ ਪੰਕਤੀ ਵਿੱਚ ਬੋਲ ਰੱਖਿਆ ਕਾਰਜ ਸਾਢੇ ਤੀਨ ਹੱਥ, ਘਣੀ ਤਾਂ ਪੌਣੇ ਚਾਰ। ਤੇ ਜਦੋਂ ਬੰਦੇ ਦੀ ਮੌਤ ਆਉਂਦੀ ਹੈ ਤੇ ਦਰਅਸਲ ਵਿੱਚ ਬੰਦੇ ਨੂੰ ਜਿੰਨੀ ਕੁ ਜਗ੍ਹਾ ਚਾਹੀਦੀ ਹੈ ਉਹ ਸਾਢੇ ਕੁ ਤਿੰਨ ਹੱਥ ਹੈ। ਇਹ ਸਾਢੇ ਤਿੰਨ ਹੱਥ ਦੀ ਮਿਣਤੀ ਜਿਹੜੀ ਹੈ ਅੱਗੋਂ ਤੱਕ ਹੁੰਦੀ ਹੈ, ਚੇਤਾ ਰੱਖੋ। ਤੋ ਆਖਿਆ ਕਾਰਜ ਜਿਹੜਾ ਹੈ ਉਹ ਸਾਰਾ ਸਾਢੇ ਕੁ ਤਿੰਨ ਹੱਥ ਦਾ ਹੈ। ਸ਼ੇਖ ਫਰੀਦ ਸਾਹਿਬ ਦਾ ਇੱਕ ਵਚਨ ਬੜਾ ਪਿਆਰਾ ਹੈ, ਉਹਨਾਂ ਦੇ ਜਦੋਂ ਤੁਸੀਂ ਸਲੋਕਾਂ ਨੂੰ ਪੜੋਗੇ ਤੇ ਉਹਨਾਂ ਬੋਲ ਰੱਖੇ ਨੇ ਵੀ ਸਾਢੇ ਤ੍ਰੈ ਮਨ ਦੇਹੋਰੀ, ਸਾਢੇ ਤਿੰਨ ਮਨ ਦੀ ਬੰਦੇ ਦੀ ਦੇਹ। ਚੱਲੇ ਪਾਣੀ ਅੰਨ, ਇਹ ਚੱਲਦੀ ਕਾਹਦੇ ਨਾਲ ਹੈ, ਪਾਣੀ ਤੇ ਅੰਨ ਦੇ ਨਾਲ, ਇਹਦਾ ਤੇ ਫਿਊਲ ਇਹੋ ਹੀ ਹੈ ਨਾ। ਪਰ ਕਮਾਲ ਦੀ ਗੱਲ ਵੇਖੋ ਵੀ ਜਿੰਨੀਆਂ ਚਿੰਤਾਵਾਂ ਤੇ ਜਿੰਨੇ ਫਿਕਰ ਬੰਦਾ ਇਸ ਦੇਹ ਦੇ ਚੁੱਕੀ ਫਿਰਦਾ ਏ, ਜਿੰਨੀਆਂ ਚਿੰਤਾਵਾਂ ਤੇ ਜਿੰਨੇ ਝੋਰਿਆਂ ਵਿੱਚ ਇਹ ਦੇਹ ਰਹਿੰਦੀ ਹੈ, ਜਿੰਨਾ ਦੁਖੀ ਇਸ ਦੇਹ ਦੇ ਹੱਥੋਂ ਹੈ ਉਹਨਾਂ ਹੋਰ ਕਿਤੇ ਉਹ ਨਹੀਂ। ਸਾਰੀ ਦੌੜ ਇੱਥੇ ਹੈ। ਹੁਣ ਸ਼ੇਖ ਫਰੀਦ ਸਾਹਿਬ ਨੇ ਇੱਕ ਗੱਲ ਬੜੀ ਸਪਸ਼ਟ ਕੀਤੀ। ਉਹਨਾਂ ਆਖਿਆ ਸਾਡੇ ਤ੍ਰੈ ਮਨ ਦੇਹੁਰੀ, ਸਾਡੇ ਤਿੰਨ ਮਨ ਦੀ ਦੇਹ, ਸਰੀਰ ਵੱਡਾ, ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ, ਬੰਦਾ ਦੁਨੀਆ ਵਿੱਚ ਆ ਗਿਆ। ਹੁਣ ਦੁੱਖਾਂ ਦੀ ਖੇਡ ਕਿੱਥੋਂ ਸ਼ੁਰੂ ਹੋਈ? ਅਗਲੀ ਪੰਕਤੀ ਵਿੱਚ ਸਪਸ਼ਟ ਹੋਵੇਗੀ ਗੱਲ। ਆਖਿਆ ਵੱਤ ਸੋਹਣੀ ਬੰਨ, ਪਰਤ ਪਰਕਤ ਕੇ ਜਿਹੜੀਆਂ ਆਸਾਂ ਬੰਨਦਾ ਹੈ ਨਾ, ਆਸਾਂ, ਇੱਥੋਂ ਇਹਦੇ ਦੁੱਖਾਂ ਤਕਲੀਫਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਅਸੂਣੀ ਦਾ ਅਰਥ ਹੁੰਦਾ ਆਸ। ਵੱਤ ਸੋਹਣੀ ਬੰਨ, ਮਲਕਲ ਮੌਤ ਜਾਂ ਆਵਸੀ, ਸਭ ਦਰਵਾਜੇ ਭੰਨ, ਤੇ ਸਰੀਰ ਰਹਿਣਾ ਤੇ ਥਿਰ ਕੋਈ ਨਹੀਂ। ਆਸਾਂ ਦੇ ਪਿੱਛੇ ਭੱਜਦਾ ਭੱਜਦਾ ਬੰਦਾ ਅਸਲੀ ਜੀਵਨ ਦਾ ਜਿਹੜਾ ਪ੍ਰਯੋਜਨ ਸੀ ਉਹਨੂੰ ਗਵਾ ਬੈਠਾ। ਹੁਣ ਆਸ ਸੀ ਜ਼ਿੰਦਗੀ ਇੱਦਾਂ ਦੀ ਹੋਵੇ, ਲਾਈਫ ਇੱਦਾਂ ਦੀ ਹੋਵੇ, ਜਿਵੇਂ ਇੱਕ ਸੁਪਨਿਆਂ ਦੀ ਆਸ ਬੰਦਾ ਅੰਦਰ ਬੁਣ ਲੈਂਦਾ ਹੈ। ਤੇ ਮੈਂ ਅਕਸਰ ਇਹ ਬੇਨਤੀ ਕਰਦਾ, ਬੰਦਾ ਸਿਰਫ ਜਿਹੜਾ ਹੈ ਉਹ ਆਪਣੀ ਆਸ ਦੇ ਹੱਥੋਂ ਹੀ ਦੁਖੀ ਹੁੰਦਾ, ਅਦਰਵਾਈਜ਼ ਬੰਦੇ ਨੂੰ ਕੋਈ ਦੁਖੀ ਨਹੀਂ ਕਰ ਸਕਦਾ। ਤੁਸੀਂ ਆਪਣੇ ਜੀਵਨ ਵਿੱਚੋਂ ਆਸ ਸ਼ਬਦ ਨੂੰ ਕੱਢ ਦਿਓ, ਮੇਟ ਦਿਓ, ਕਿਸੇ ਉੱਤੇ ਆਸ ਰੱਖਣੀ ਬੰਦ ਕਰ ਦਿਓ ਤੇ ਤੁਸੀਂ ਨਿਰਾਸ਼ ਵੀ ਨਹੀਂ ਹੋ ਸਕਦੇ, ਕਿਉਂਕਿ ਦੋਵੇਂ ਸ਼ਬਦ ਇੱਦਾਂ ਨੇ, ਨਿਰ ਆਸ ਸ਼ਬਦ ਆਪਾਂ ਕਹਿੰਦੇ ਨਿਰਾਸ਼, ਵੀ ਪੱਲੇ ਜਿਹੜੀ ਹੈ ਉਹ ਨਿਰਾਸ਼ਾ ਨਹੀਂ ਪਵੇਗੀ ਜਦੋਂ ਤੁਸੀਂ ਆਪਣੇ ਜੀਵਨ ਵਿੱਚੋਂ ਆਸ ਦਾ ਤਿਆਗ ਕਰ ਦਿਓਗੇ। ਤੇ ਜਿਹੜੇ ਬੰਦੇ ਨੇ ਕੇਵਲ ਆਸਾਂ ਰੱਖੀਆਂ ਹੋਣ, ਮਹਾਰਾਜ ਕਹਿੰਦੇ ਨੇ ਉਹ ਆਸਾਂ ਦੇ ਵਸ ਪਿਆ ਦੁੱਖ ਤਕਲੀਫਾਂ ਝੱਲਦਾ ਰਹਿੰਦਾ ਏ। ਆਸਾ ਕਰਤਾ ਜਗ ਮੂਆ, ਆਸਾ ਮਰੇ ਨਾ ਜਾਏ। ਆਸਾ ਕਰਦਾ ਕਰਦਾ ਕਰਦਾ ਕਰਦਾ ਸੰਸਾਰ ਵਿੱਚੋਂ ਮਰ ਜਾਂਦਾ ਹੈ, ਚਲਿਆ ਜਾਂਦਾ ਹੈ, ਆਸਾਂ ਦੇ ਵਸ ਪਿਆ ਹੋਇਆ ਜੀ। ਤੋ ਸਾਡੇ ਦੁੱਖ ਦਾ ਜਿਹੜਾ ਮੂਲ ਕਾਰਨ ਹੈ ਉਹ ਆਸ ਹੈ। ਬੰਦਾ ਕਹਿੰਦਾ ਆਸ ਪੂਰੀ ਹੋ ਜਾਵੇ, ਇੱਕ ਵਾਰਾਂ ਘਰ ਜਿਹੜਾ ਹੈ ਜੇ ਇੱਦਾਂ ਬਣ ਜਾਵੇ, ਇੱਕ ਵਾਰਾਂ ਧੀਆਂ ਪੁੱਤਰ ਜਿਹੜੇ ਨੇ ਉਹ ਇੱਦਾਂ ਹੋ ਜਾਣ। ਹਰ ਕੁਝ ਜਿਹੜਾ ਹੈ ਕੁਦਰਤ ਵਿੱਚ ਸਾਡੀ ਆਸ ਦੇ ਮੁਤਾਬਕ ਨਹੀਂ ਚੱਲਦਾ। ਤੁਸੀਂ ਧਰਤੀ ਵਿੱਚ ਬੀਜ ਬੀਜੋ, ਤੋ ਬੀਜ ਬੀਜਣਾ ਤੁਹਾਡੇ ਹੱਥ ਵਸ ਸੀ, ਆਪਾਂ ਮੰਨ ਲਈ ਇਸ ਗੱਲ ਨੂੰ, ਪਰ ਹੁਣ ਉਸ ਬੀਜ ਨੇ ਉੱਗਣਾ ਕਿਵੇਂ ਹੈ? ਉਹਦੇ ਵਿੱਚੋਂ ਪੈਦਾ ਹੋਣ ਵਾਲੇ ਪੌਦੇ ਦੀਆਂ ਟਾਹਣੀਆਂ, ਉਹਦੇ ਵਿੱਚੋਂ ਪੈਦਾ ਹੋਣ ਵਾਲਾ ਤਣਾ ਕਿੱਦਾਂ ਦਾ ਹੋਵੇਗਾ, ਇਹ ਤੁਹਾਡੇ ਹੱਥ ਵਸ ਨਹੀਂ ਹੈ। ਉਹ ਕਿਸੇ ਪਾਸੇ ਵੀ ਜਾ ਸਕਦਾ। ਤੁਸੀਂ ਰੁੱਖ ਲਾ ਦਿੱਤਾ, ਪਰ ਰੁੱਖ ਦੀ ਛਾਂ ਜਿਹੜੀ ਹੈ ਉਹ ਤੁਹਾਡੇ ਹੱਥ ਵਸ ਨਹੀਂ ਹੈ, ਵੀ ਤੁਸੀਂ ਉਹਨੂੰ ਵੀ ਕੰਟਰੋਲ ਕਰ ਲਓ। ਰੁੱਖ ਲੱਗਾ ਵੀ ਹੋਵੇ ਨਾ, ਭਾਵੇਂ ਤੁਹਾਡੀ ਗੁਆਂਢ ਵਿੱਚ ਨਾ ਬਣਦੀ ਹੋਵੇ, ਤੁਸੀਂ ਇੱਕ ਦੂਜੇ ਨਾਲ ਕੋਈ ਸਾਂਝ ਨਾ ਰੱਖਦੇ ਹੋਵੋ, ਜਿਹੜਾ ਰੁੱਖ ਹੈ ਉਹ ਗੁਆਂਢੀ ਦੇ ਘਰੇ ਵੀ ਛਾਂ ਪਹੁੰਚਾ ਦਿੰਦਾ, ਤੁਹਾਡਾ ਛਾਂ ਉੱਤੇ ਕੰਟਰੋਲ ਨਹੀਂ ਹੈਗਾ। ਤੋ ਜੇ ਬੰਦਾ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਜਾਂ ਆਪਣੀ ਲਾਈਫ ਵਿੱਚ ਵੀ ਇੰਪਲੀਮੈਂਟ ਕਰਕੇ ਵੇਖੇ ਕਿ ਹਰ ਚੀਜ਼ ਜਿਹੜੀ ਹੈ ਉਹ ਮੇਰੇ ਆਪਣੇ ਕੰਟਰੋਲ ਤੇ ਅਧਿਕਾਰ ਦੇ ਵਿੱਚ ਨਹੀਂ ਰਹਿ ਸਕਦੀ, ਕੁਝ ਹੱਦ ਤੱਕ ਤੁਹਾਡਾ ਨਿਯੰਤਰਣ ਜਿਹੜਾ ਹੈ ਕਿਸੇ ਚੀਜ਼ ਉੱਤੇ ਹੋ ਸਕਦਾ ਹੈ, ਆਪਾਂ ਇਸ ਗੱਲ ਨੂੰ ਮੰਨਦੇ ਹਾਂ। ਬੱਚੇ ਵੀ ਨੇ, ਛੋਟੇ ਨੇ, ਤੁਹਾਡਾ ਨਿਯੰਤਰਣ ਹੈ, ਤੁਹਾਡਾ ਕੰਟਰੋਲ ਹੈ। ਪਰ ਜੇ ਤੁਸੀਂ ਇਹ ਸਮਝੋ, ਇੱਦਾਂ ਦੀ ਆਸ ਲਾ ਲਓ ਵੀ ਨਹੀਂ ਸਾਰੀ ਜ਼ਿੰਦਗੀ ਇੱਦਾਂ ਹੀ ਚੱਲੇਗਾ, ਤੇ ਇਹ ਗੱਲ ਜਿਹੜੀ ਹੈ ਇਹ ਵਾਜਬ ਨਹੀਂ ਹੈ। ਇਹ ਉਹੀ ਗੱਲ ਹੈ ਜਿਵੇਂ ਤੁਸੀਂ ਧਰਤੀ ਵਿੱਚ ਬੀਜ ਬੀਜਿਆ ਤੇ ਤੁਸੀਂ ਨਿਯੰਤਰਣ ਇੱਦਾਂ ਕਰਨ ਲੱਗ ਪਏ ਵੀ ਹੁਣ ਜਿਹੜਾ ਹੈ ਇਹਦੀ ਛਾਂ ਨੂੰ ਵੀ ਮੈਂ ਕੰਟਰੋਲ ਕਰ ਲਵਾਂਗਾ, ਨਹੀਂ ਹੋ ਸਕਦੀ। ਤੋ ਸਤਿਗੁਰ ਨੇ ਇੱਕ ਖਿਆਲ ਇੱਥੇ ਪ੍ਰਗਟ ਕੀਤਾ, ਆਖਿਆ ਬੰਦਾ ਜਦੋਂ ਨਾ ਸੰਸਾਰ ਵਿੱਚ ਆਉਂਦਾ ਹੈ ਨਾ, ਭਾਵੇਂ ਉਹਦੀਆਂ ਆਸਾਂ ਬਹੁਤ ਹੁੰਦੀਆਂ ਨੇ, ਪਰ ਚੇਤਾ ਰੱਖੋ ਦੁਨੀਆਂ ਦੇ ਵਿੱਚ ਹਰ ਆਸ ਕਿਸੇ ਦੀ ਪੂਰੀ ਨਹੀਂ ਹੁੰਦੀ, ਹਰ ਖੁਆਇਸ਼ ਜਿਹੜੀ ਹੈ ਉਹ ਕਿਸੇ ਦੀ ਪੂਰੀ ਨਹੀਂ ਹੁੰਦੀ। ਇਹ ਸੰਸਾਰ ਦੀ ਖੇਡ ਐਸੀ ਹੈ। ਆ ਲੋਕ ਧਾਰਮਿਕ ਸਥਾਨਾਂ ਦੇ ਉੱਤੇ ਜਦੋਂ ਵੀ ਜਾਂਦੇ ਨੇ, ਤੇ ਉਹਦੇ ਪਿੱਛੇ ਬਹੁਤੀਆਂ ਸਾਡੀਆਂ ਆਸਾਂ ਹੀ ਕੰਮ ਕਰਦੀਆਂ ਨੇ ਵੀ ਮੈਂ ਮੰਦਿਰ ਵਿੱਚ ਜਾ ਰਿਹਾ, ਧਰਮ ਸਥਾਨ ਉੱਤੇ ਤਾਂ ਜਾ ਰਿਹਾ ਵੀ ਮੇਰੇ ਮਨ ਵਿੱਚ ਆਸ ਹੈ ਤੇ ਕਿਤੇ ਪੂਰੀ ਹੋ ਜਾਵੇ। ਤੋ ਇਹ ਵੀ ਇੱਕ ਸਾਡੀ ਗਲਤ ਫਹਿਮੀ ਕਹਿ ਲਓ ਵੀ ਇੱਦਾਂ ਨਹੀਂ ਹੁੰਦਾ। ਤੋ ਕਈ ਵਾਰਾਂ ਸਾਡੀ ਸੁਰਤ ਦੇ ਵਿੱਚ ਨਾ ਇੱਕ ਮਤਲਬ ਵਿਦਵਾਨ ਬੜੀ ਸੁੰਦਰ ਗੱਲ ਕਰ ਰਿਹਾ ਸੀ, ਉਹ ਜਿਵੇਂ ਸਮਝਾਉਣ ਮਾਤਰ ਉਹਨੇ ਗੱਲ ਕਹੀ, ਕਹਿੰਦਾ ਵੀ ਇੱਕ ਵਾਰਾਂ ਇੱਕ ਬਾਬਾ ਜਿਹਦੇ ਚੰਗੇ ਫੋਲੋਅਰ ਸਨ, ਚੰਗੇ ਜਿਹਦੇ ਭਗਤ ਸਨ, ਤੋ ਹੈ ਉਹ ਸੱਚ ਦੀ ਗੱਲ ਕਰਦਾ ਸੀ, ਮਤਲਬ ਲੋਕਾਂ ਨੂੰ ਸੱਚੀ ਗੱਲ ਸੱਚਾ ਰਾਹ ਜਿਹੜਾ ਸੀ ਉਹ ਦੱਸਦਾ ਸੀ। ਪਰ ਕਈ ਵਾਰ ਕੀ ਹੁੰਦਾ ਹੈ ਵੀ ਤੁਸੀਂ ਜਿੰਨਾ ਮਰਜ਼ੀ ਸੱਚਾ ਰਾਹ ਦੱਸ ਲਓ, ਜਿਹੜੇ ਤੁਹਾਡੇ ਪਿੱਛੇ ਚੱਲਣ ਵਾਲੇ ਹੁੰਦੇ ਨੇ ਉਹ ਤੁਹਾਨੂੰ ਉਦਾਂ ਹੀ ਮੰਨਦੇ ਨੇ ਜਿੱਦਾਂ ਉਹਨਾਂ ਦੀ ਸੁਰਤ ਵਿੱਚ ਸਾਰਾ ਕੁਝ ਚੱਲਦਾ ਰਹਿੰਦਾ ਹੈ। ਜਿਹੜੀ ਇੱਕ ਬੰਦੇ ਦੀ ਆਪਣੀ ਸੋਚ ਬਣੀ ਹੁੰਦੀ ਹੈ ਨਾ, ਜਿਹੜੀ ਉਹਦਾ ਦਾਇਰਾ ਹੁੰਦਾ ਹੈ। ਬਹੁਤੀ ਵਾਰ ਤੁਸੀਂ ਗੁਰਦੁਆਰੇ ਵੀ ਆਵੋ, ਅੱਜ ਤੋਂ ਨਾ ਸਾਡੇ ਵਿੱਚ ਵੀ ਕਈ ਵਾਰ ਗੱਲ ਚੱਲਦੀ ਹੈ, ਕਹਿੰਦੇ ਜੀ ਅੱਜ ਗੁਰਦੁਆਰੇ ਗਿਆ ਤੇ ਹੁਕਮਨਾਮਾ ਸਾਹਿਬ ਬੜਾ ਚੰਗਾ ਆਇਆ। ਹੁਣ ਉੱਥੇ ਕੀ ਹੁੰਦਾ ਹੈ ਭਲਾ? ਉੱਥੇ ਹੈ ਵੀ ਤੁਹਾਡਾ ਇੱਕ ਅੰਦਰ ਥੋਟ ਚੱਲ ਰਿਹਾ, ਤੁਸੀਂ ਇਸ ਗੱਲ ਨੂੰ ਕੈਚ ਕਰਿਓ ਥੋੜਾ ਜਿਹਾ, ਤੁਹਾਡੇ ਅੰਦਰ ਇੱਕ ਖਿਆਲ ਚੱਲ ਰਿਹਾ, ਤੁਸੀਂ ਉਸ ਖਿਆਲ ਦੇ ਨਾਲ ਜਿਹੜਾ ਹੁਕਮਨਾਮਾ ਲਿਆ ਗਿਆ, ਜਿਹੜਾ ਸ਼ਬਦ ਪੜਿਆ ਗਿਆ, ਉਹਨੂੰ ਰਿਲੇਟ ਕਰਕੇ ਤੇ ਆਪਣੇ ਆਪ ਨੂੰ ਇੱਕ ਤਰਵਾਸਾ ਦੇ ਲਿਆ। ਸਮਝੇ ਬੇਨਤੀ ਨੂੰ? ਇਹ ਖਿਆਲ ਚੱਲ ਰਿਹਾ ਸੀ ਤੇ ਜਦੋਂ ਉਸ ਖਿਆਲ ਦੇ ਨਾਲ ਤੁਸੀਂ ਸਾਹਮਣੇ ਵਾਲਾ, ਤੁਹਾਨੂੰ ਉਹਦਾ ਮੀਨਿੰਗ ਨਹੀਂ ਸੀ ਪਤਾ, ਤੁਹਾਨੂੰ ਕੋਈ ਉਹਦੇ ਅਰਥ ਨਹੀਂ ਸੀ ਪਤਾ, ਤੁਸੀਂ ਉਸ ਖਿਆਲ ਨੂੰ, ਆਪਣੇ ਖਿਆਲ ਨੂੰ ਜਿਹੜਾ ਹੈ ਉਹ ਆਪਣੀ ਮਰਜ਼ੀ ਨਾਲ ਹੁਕਮਨਾਮੇ ਦੇ ਨਾਲ ਰਿਲੇਟ ਕਰਕੇ ਆਖਿਆ ਵੀ ਲਓ ਗੁਰੂ ਨੇ ਆ ਬਖਸ਼ਿਸ਼ ਕਰ ਦਿੱਤੀ। ਹੁਣ ਪਤਾ ਨਹੀਂ ਉਹ ਬਖਸ਼ਿਸ਼ ਹੈਗੀ ਵੀ ਕਿ ਨਹੀਂ ਹੈਗੀ। ਬਿਲਕੁਲ ਇਸੇ ਤਰੀਕੇ ਨਾਲ ਤੁਸੀਂ ਗੁਰਦੁਆਰੇ ਗਏ, ਕਿਉਂਕਿ ਆਮ ਕਈ ਵਾਰ ਸਿੱਖ ਇਹ ਗੱਲਾਂ ਇਹੋ ਜਿਹੀਆਂ ਕਰਨ ਲੱਗ ਪੈਂਦੇ ਨੇ ਤੇ ਫਿਰ ਉਹਨਾਂ ਦੇ ਮੂੰਹ ਇਹ ਵੀ ਸੁਣਨ ਨੂੰ ਮਿਲਦਾ ਵੀ ਅੱਜ ਹੁਕਮਨਾਮਾ ਸਾਹਿਬ ਚੰਗਾ ਨਹੀਂ ਆਇਆ। ਕਿਉਂ ਭਲਾ? ਕਿਉਂਕਿ ਜਿਹੜਾ ਉਹ ਖਿਆਲ ਸੀ ਜਿਹਦੇ ਨਾਲ ਮੈਂ ਚੀਜ਼ ਨੂੰ ਰਿਲੇਟ ਕਰਨਾ ਚਾਹੁੰਦਾ ਸੀ ਉਹ ਉਲਟ ਹੋ ਗਿਆ। ਸਮਝ ਬੇਨਤੀ ਨੂੰ? ਇਹ ਵੀ ਬੜੀ ਸ਼ੈਤਾਨੀ ਦੀ ਕਲਾ। ਇੱਕ ਜਦੋਂ ਨਾ ਤੁਸੀਂ ਇਤਿਹਾਸ ਨੂੰ ਪੜ੍ਹੋਗੇ ਤੇ ਜਿਹੜੇ ਆਪਣੇ ਮਜ਼੍ਹਬੀ ਸਿੰਘ ਨੇ ਉਹਨਾਂ ਦੀ ਕਿਸੇ ਸਮੇਂ ਦਰਬਾਰ ਸਾਹਿਬ ਦੇ ਪੁਜਾਰੀ ਅਰਦਾਸ ਨਹੀਂ ਸੀ ਕਰਦੇ, ਚੌਥੇ ਪੌੜੇ ਦੇ ਕਹਿ ਕੇ ਉਹਨਾਂ ਨੂੰ ਭੰਡਿਆ ਜਾਂਦਾ ਸੀ। ਇਹ ਗੱਲ ਹੈ 19ਵੀਂ ਸਦੀ ਦੇ ਆਰੰਭ ਦੀ, ਜਦੋਂ ਗੋਰਿਆਂ ਦੀ ਹਕੂਮਤ ਸੀ, ਦਰਬਾਰ ਸਾਹਿਬ ਦੇ ਜਿਹੜੇ ਪੁਜਾਰੀ ਸੀ ਉਹ ਅਰਦਾਸ ਨਹੀਂ ਸੀ ਕਰਦੇ ਹੁੰਦੇ। ਤੇ ਚਲੋ ਖਾਲਸਾ ਕਾਲਜ ਦੇ ਜਿਹੜੇ ਸਟੂਡੈਂਟ ਸਨ ਉਹ ਤੇ ਹੋਰ ਜਿਹੜੇ ਸਿੱਖ ਜਿਹੜੇ ਜਾਤ ਪਾਤ ਦੀ ਵਿਚਾਰ ਤੋਂ ਉੱਪਰ ਉੱਠੇ ਹੋਏ ਤੇ ਉਹ ਉਹਨਾਂ ਨੂੰ ਨਾਲ ਲੈ ਕੇ ਤੇ ਦਰਬਾਰ ਸਾਹਿਬ ਚਲੇ ਗਏ। ਜਦੋਂ ਦਰਬਾਰ ਸਾਹਿਬ ਉਹ ਗਏ ਨਾ ਜੀ, ਹੁਣ ਇਹਨੂੰ ਤੁਸੀਂ ਦੋਵੇਂ ਪੱਖ ਤੋਂ ਗੱਲ ਨੂੰ ਸਮਝ ਕੇ ਵੇਖਿਓ। ਤੇ ਪੁਜਾਰੀਆਂ ਨੂੰ ਕਹਿੰਦੇ ਵੀ ਤੁਸੀਂ ਦੇਖ ਦੀ ਅਰਦਾਸ ਕਿਉਂ ਨਹੀਂ ਕੀਤੀ? ਕਹਿੰਦੇ ਵੀ ਇਹਨਾਂ ਦੀ ਨਹੀਂ ਹੋ ਸਕਦੀ। ਹੁਣ ਵੇਖੋ ਦਰਬਾਰ ਸਾਹਿਬ ਦੇ ਵਿੱਚ ਕੋਈ ਇਹ ਵੀ ਸਮਾਂ ਰਿਹਾ, ਜੇ ਚੇਤਾ ਰੱਖੋ ਇਹ ਵੀ ਸਮਾਂ ਰਿਹਾ, ਕੋਈ ਕਹਿੰਦੇ ਜੀ ਇਹਨਾਂ ਦੀ ਨਹੀਂ ਹੋ ਸਕਦੀ ਵੀ ਇਹਨਾਂ ਦੀ ਜਾਤ ਨੀਵੀਂ ਹੈ। ਉਹ ਕਹਿੰਦੇ ਇੱਦਾਂ ਕਿਵੇਂ, ਤੁਹਾਨੂੰ ਅਰਦਾਸ ਕਰਨੀ ਪਵੇਗੀ। ਉਹ ਜੀ ਉਹ ਛੱਡ ਕੇ ਭੱਜ ਗਏ ਉੱਥੋਂ, ਉਹ ਪੁਜਾਰੀ ਉੱਥੋਂ ਭੱਜ ਗਏ। ਭੱਜਣ ਤੋਂ ਪਹਿਲਾਂ ਕੀ ਇੰਸੀਡੈਂਸ ਉੱਥੇ ਹੋਇਆ, ਉਹ ਕਹਿਣ ਲੱਗੇ ਤੁਸੀਂ ਹੁਕਮਨਾਮਾ ਲੈ ਲਓ, ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਵੇਗੀ ਤੇ ਫਿਰ ਅਰਦਾਸ ਕਰ ਦਿਆਂਗੇ, ਜੇ ਕਵੇਗੀ ਤੇ ਫਿਰ ਨਹੀਂ ਕਰਾਂਗੇ, ਜੇ ਕਵੇਗੀ ਤੇ ਕਰ ਦਿਆਂਗੇ ਤੇ ਜੇ ਬਾਣੀ ਕਵੇਗੀ ਵੀ ਅਸੀਂ ਮਤਲਬ ਕੋਈ ਉਦਾਂ ਦਾ ਹੁਕਮਨਾਮਾ ਆ ਗਿਆ ਤੇ ਆਪਾਂ ਨਹੀਂ ਕਰਾਂਗੇ। ਹੁਣ ਇਹ ਇੱਕ ਸਾਜ਼ਿਸ਼ੀ ਖੇਡ ਸੀ, ਮਤਲਬ ਰਿਲੇਟ ਕਰ ਲਵਾਂਗੇ ਵੀ ਵੇਖੋ ਆ ਕਹਿ ਦਿੱਤਾ। ਇਹ ਸਮਝਦੇ ਨਾ, ਇੱਕ ਘਾੜਤ ਹੁੰਦੀ ਹੈ ਨਾ ਇੰਟਰਪ੍ਰੀਟੇਸ਼ਨ, ਤੁਸੀਂ ਜਿੱਦਾਂ ਦੀ ਮਰਜ਼ੀ ਕਰ ਲਓ, ਜਿੱਦਾਂ ਦੀ ਮਰਜ਼ੀ ਕੋਈ ਵਿਆਖਿਆ ਕਰ ਲਓ। ਆ ਪਿਛਲੇ ਦਿਨੀ ਜਦੋਂ ਮਹਾਰਾਜ ਦੇ ਸਰੂਪ ਇੱਥੇ ਆਏ ਨਾ ਆਪਣੇ ਗੁਰਦੁਆਰਾ ਸਾਹਿਬ ਵੀ, ਤੇ ਉਦੋਂ ਵੀ ਇੱਕ ਗੁਰਦੁਆਰੇ ਵਿੱਚ ਉਹ ਕਹਿ ਰਿਹਾ, ਕਹਿੰਦੇ ਵੇਖੋ ਮਹਾਰਾਜ ਨੇ ਅੱਜ ਹੁਕਮਨਾਮਾ ਬਖਸ਼ਿਆ, ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੁੱਟ ਹੈ, ਉਹ ਵੀ ਰਿਲੇਟ ਕਰ ਰਹੇ। ਇਹ ਹੈ ਇੱਕ ਖੁਰਾਫਾਤੀ ਦਿਮਾਗ, ਇੱਕ ਸ਼ਤਾਨੀਅਤ ਭਰਿਆ ਦਿਮਾਗ। ਚਲੋ ਇਹ ਵਿਚਾਰੇ ਭਲੇ ਸੀ ਲੋਕ, ਇਹਨਾਂ ਨੇ ਆਖਿਆ ਜੀ ਤੁਸੀਂ ਕਰ ਲਓ। ਜਦੋਂ ਨਾ ਦਰਬਾਰ ਸਾਹਿਬ ਦੇ ਪੁਜਾਰੀਆਂ ਨੇ ਅਰਦਾਸ ਕੀਤੀ ਜੀ, ਉੱਥੇ ਹੁਕਮਨਾਮਾ ਮਹਾਰਾਜ ਦਾ ਆਇਆ ਵੀ ਨਿਗੁਣਿਆਂ ਨੂੰ ਆਪੇ ਬਖਸ਼ ਲਏ, ਲਓ ਜੀ, ਇਹਨਾਂ ਸਿੰਘਾਂ ਨੇ ਕਿਹਾ ਵੀ ਲਓ ਵੇਖੋ ਮਹਾਰਾਜ ਨੇ ਹੁਕਮਨਾਮਾ ਦੇ ਦਿੱਤਾ, ਹੁਣ ਤੇ ਅਰਦਾਸ ਹੋਵੇਗੀ। ਪੁਜਾਰੀ ਦਰਬਾਰ ਸਾਹਿਬ ਨੂੰ ਛੱਡ ਕੇ ਉੱਥੋਂ ਭੱਜ ਗਏ, ਉਹਨਾਂ ਦਾ ਜ਼ੋਰ ਨਾ ਚੱਲਿਆ ਤੇ ਫਿਰ ਉੱਥੇ ਅਰਦਾਸ ਹੋਈ। ਉਸ ਤੋਂ ਬਾਅਦ ਹੀ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਗੁਰਦੁਆਰਾ ਸੁਧਾਰ ਲਹਿਰ ਦਾ ਦੌਰ ਸ਼ੁਰੂ ਹੁੰਦਾ, ਇਹ ਚੇਤਾ ਰੱਖ ਲਓ। ਹੁਣ ਉਹਨਾਂ ਉੱਥੇ ਕੀ ਹੁਕਮਨਾਮਾ ਹੈ, ਨਿਗੁਣਿਆਂ ਨੂੰ ਆਪੇ ਬਖਸ਼ ਲੇ। ਜਿਹਦਾ ਇੱਕ ਕਨਕਲੂਜ਼ਨ ਜਾਂ ਜਿਹਦਾ ਅਰਥ ਇਹ ਕੱਢਿਆ ਗਿਆ ਵੀ ਇਹ ਨਿਗੁਣੇ ਨੇ ਤੇ ਇਹਨਾਂ ਨੂੰ ਮਹਾਰਾਜ ਨੇ ਬਖਸ਼ ਲਿਆ ਹੈ ਤੇ ਇਹਨਾਂ ਦੀ ਹੁਣ ਕੀ ਹੋਵੇਗੀ, ਅਰਦਾਸ ਹੋਵੇਗੀ। ਸਮਝੋ ਬੇਨਤੀ ਨੂੰ। ਜੇ ਮੰਨ ਲਓ ਵੀ ਉੱਥੇ ਪੁਜਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ, ਕੋਈ 80-90-100-150 ਦੇ ਕਰੀਬ ਹੁੰਦੀ, ਇੱਕ ਭੀੜ ਦਾ ਰੂਪ ਉਹ ਪੁਜਾਰੀ ਹੁੰਦੇ, ਤੇ ਫਿਰ ਜੇ ਹੁਕਮਨਾਮੇ ਨੂੰ ਚਾਹੁੰਦੇ ਤੇ ਫਿਰ ਹੋ ਸਕਦਾ ਹੈ ਵੀ ਗਲਤ ਅਰਥ ਹੋਰ ਵੀ ਕੋਈ ਉਹ ਕਰ ਲੈਂਦੇ। ਤੇ ਅਗਲੀ ਗੱਲ, ਕੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਵੀ ਕੋਈ ਜਾਤ ਦੇ ਆਧਾਰ ਤੇ ਨਿਗੁਣਾ ਹੁੰਦਾ? ਤੋ ਕਹਿਣ ਦਾ ਤਤਪਰ ਮੇਰਾ ਇਹ ਹੈ ਵੀ ਅਸੀਂ ਇੱਕ ਘਰੋਂ ਆਪਣੀ ਸੁਰਤ ਲੈ ਕੇ ਆਉਂਦੇ ਹਾਂ, ਕੋਈ ਸ਼ਬਦ ਚੱਲਦਾ ਹੋਵੇ, ਕੋਈ ਹੁਕਮਨਾਮਾ ਚੱਲਦਾ ਹੋਵੇ, ਕੋਈ ਕਥਾਵਾਚਕ ਕਥਾ ਕਰਦਾ ਹੋਵੇ, ਜੇ ਤੇ ਮੇਰੀ ਉਸ ਗੱਲ ਦੇ ਨਾਲ ਉਹ ਰਿਲੇਟ ਕਰ ਗਿਆ, ਆਪਾਂ ਕਹਿੰਦੇ ਕਥਾਵਾਚਕ ਬੜਾ ਵਧੀਆ, ਇਹ ਰਾਗੀ ਬੜਾ ਵਧੀਆ, ਜੇ ਮੈਂ ਅਗਲੇ ਦਿਨ ਆਇਆ ਉਦਨ ਕਥਾਵਾਚਕ ਕੁਝ ਹੋਰ ਬੋਲ ਰਿਹਾ ਸੀ, ਫਿਰ ਮੈਂ ਕਹਿੰਦਾ ਨਹੀਂ ਐਵੇਂ ਇਹਨੂੰ ਵਧੀਆ ਕਹਿੰਦੇ ਰਹੇ, ਕਿਉਂਕਿ ਉਸ ਦਿਨ ਮੇਰੇ ਉਸ ਥੋਟ ਦੇ ਨਾਲ ਉਹ ਗੱਲ ਰਿਲੇਟ ਨਹੀਂ ਹੋਈ। ਤੋ ਅਸੀਂ ਅਰਥ ਕੱਢ ਲੈਂਦੇ ਹਾਂ ਆਪਣੀ ਮਰਜ਼ੀ ਤੇ। ਇੱਥੇ ਆਪਣੀ ਮਾਤੀ ਤੇ ਤਿਆਗਣੀ ਹੈ ਸਭ ਤੋਂ ਵੱਡੀ ਖੇਡ, ਵੇਖੋ ਇੱਥੇ ਤਿਆਗਣੀ ਤੇ ਆਪਣੀ ਮਾਤੀ ਹੈ ਨਾ, ਜਿਹੜੀ ਬੜੀ ਔਖੀ ਖੇਡ ਹੈ। ਤੋ ਜਿਹੜੀ ਮੈਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਸੀ, ਉਹ ਬਾਬਾ ਕਹਿਣ ਲੱਗਾ, ਕਹਿੰਦਾ ਵੀ ਮੈਂ ਨਾ, ਦਿਨ ਸੀ ਮੇਰਾ ਛੁੱਟੀ ਦਾ, ਛੁੱਟੀ ਦਾ ਦਿਨ ਸੀ ਤੇ ਲੋਕ ਆ ਗਏ ਜੀ ਇੱਦਾਂ ਮੇਰੇ ਦਰਸ਼ਨ ਕਰਨ ਲਈ, ਜਿਵੇਂ ਦੂਰੋਂ ਨੀ ਝਾਤ ਮਾਰਦੇ ਹੁੰਦੇ ਖਲੋਤੇ ਵੀ ਹਾਂ ਉਹ ਬਾਬਾ ਕਹਿੰਦਾ। ਪ੍ਰਵਚਨ ਦਾ ਤੇ ਦਿਨ ਮੇਰਾ ਕੋਈ ਉਦਣ ਹੈ ਨਹੀਂ ਸੀ ਵੀ ਮੈਂ ਬੈਠ ਕੇ ਬੋਲਣਾ, ਪਰ ਲੋਕ ਆ ਗਏ ਵੇਖਣ। ਕਹਿੰਦਾ ਵੀ ਮੈਂ ਗੱਡੀ ਦੇ ਬੋਨਟ ਉੱਤੇ ਹੱਥ ਰੱਖ ਕੇ ਖਲੋਤਾ ਸੀ, ਗੱਡੀ ਦੇ ਅਗਲੇ ਬੰਨੇ ਜਿਹੜੀ ਨੇਮ ਪਲੇਟ ਨੰਬਰ ਪਲੇਟ ਹੈ ਜਿਹੜੀ, ਉਹਦੇ ਬੋਨਟ ਉੱਤੇ ਅਗਲੇ ਬੰਨੇ ਹੱਥ ਰੱਖ ਕੇ ਖਲੋਤਾ ਸੀ। ਤੇ ਨੋਰਮਲ ਜੀ ਗੱਲ ਹੈ ਵੀ ਗੱਡੀ ਦਾ ਕੋਈ ਨਾ ਕੋਈ ਨੰਬਰ ਹੋਵੇਗਾ, 231 ਜਾਂ 134 ਜੋ ਵੀ 786 ਜਾਂ ਕੋਈ ਵੀ ਉਹਦਾ ਨੰਬਰ ਹੋਵੇਗਾ। ਉਹ ਕਹਿੰਦਾ ਮੈਂ ਜਦੋਂ ਅਗਲੇ ਬੰਨੇ ਖਲੋਤਾ ਤੇ ਖਲੋ ਕੇ ਮਾੜਾ ਮੋਟਾ ਹੱਥ ਮਾਰਿਆ ਤੇ ਮੈਂ ਉੱਥੋਂ ਚਲਿਆ ਗਿਆ। ਕਹਿੰਦਾ ਫਿਰ ਜਿਸ ਦਿਨ ਸਤ ਸੰਗਤ ਦਾ ਦਿਨ ਸੀ ਤੇ ਉਸ ਦਿਨ ਮੈਨੂੰ ਇੱਕ ਬੰਦਾ ਮਿਲਿਆ, ਕਹਿੰਦਾ ਜੀ ਤੁਸੀਂ ਬੜੇ ਜਾਣੀ ਜਾਣੋ, ਉਹਦੇ ਸ਼ਬਦ ਕੀ ਸੀ, ਤੁਸੀਂ ਬੜੇ ਜਾਣੀ ਜਾਣੋ। ਹੁਣ ਤੁਸੀਂ ਵੇਖੋ ਜਿੰਨੇ ਲੋਕ ਬਾਬਿਆਂ ਦੇ ਡੇਰਿਆਂ ਤੇ ਜਾਂਦੇ ਨੇ ਉਹਨਾਂ ਦੀ ਸਾਰਿਆਂ ਦੀ ਇੰਟਰਪ੍ਰੀਟੇਸ਼ਨ ਇੱਦਾਂ ਦੀ ਹੁੰਦੀ ਹੈ, ਕਹਿੰਦੇ ਜੀ ਤੁਸੀਂ ਬੜੇ ਜਾਣੀ ਜਾਣੋ। ਉਹ ਕਹਿੰਦਾ ਜੀ ਮੈਂ ਤੁਹਾਨੂੰ ਜਾਣਦਾ ਨਹੀਂ, ਕਿਵੇਂ ਜਾਣੀ ਜਾਣਾ। ਕਹਿੰਦਾ ਤੁਸੀਂ ਬੜੇ ਕਰਨੀ ਵਾਲੇ ਹੋ, ਅਗਲਾ ਸ਼ਬਦ ਕੀ ਹੁੰਦਾ, ਤੁਸੀਂ ਬੜੇ ਕਰਨੀ ਵਾਲੇ ਹੋ। ਉਹ ਕਹਿੰਦਾ ਵੀ ਮੈਂ ਪਰੇਸ਼ਾਨ ਵੀ ਮੈਂ ਕਰਨੀ ਵਾਲਾ ਕਿਵੇਂ ਹੋ ਗਿਆ। ਕਹਿੰਦਾ ਜੀ ਤੁਸੀਂ ਸਾਡੇ ਉੱਤੇ ਬੜੀ ਬਖਸ਼ਿਸ਼ ਕੀਤੀ। ਕਹਿੰਦਾ ਵੀ ਮੈਂ ਕਿਵੇਂ ਬਖਸ਼ਿਸ਼ ਕਰ ਦਿੱਤੀ ਤੇਰੇ ਉੱਤੇ। ਕਹਿੰਦਾ ਫਲਾਨੇ ਫਲਾਨੇ ਦਿਨ ਤੁਸੀਂ ਉੱਥੇ ਖਲੋਤੇ ਸੀ ਆਪਣੀ ਗੱਡੀ ਦੇ ਲਾਗੇ, ਤੇ ਮੈਂ ਤੇ ਮੇਰੀ ਘਰਵਾਲੀ ਵੀ ਸਾਹਮਣੇ ਖਲੋਤੇ ਸੀ। ਕਹਿੰਦਾ ਪਰ ਉਸ ਦਿਨ ਮੈਂ ਤੇ ਕੋਈ ਪ੍ਰਵਚਨ ਨਹੀਂ ਦਿੱਤਾ, ਮੈਂ ਤੇ ਕੋਈ ਉਪਦੇਸ਼ ਵੀ ਨਹੀਂ ਦਿੱਤਾ, ਮੈਂ ਤੇ ਤੁਹਾਨੂੰ ਮਿਲਿਆ ਵੀ ਨਹੀਂ। ਕਹਿੰਦਾ ਨਹੀਂ ਜੀ ਪਰ ਤੁਸੀਂ ਅੰਤਰਜਾਮੀ ਹੋ। ਏਦਾਂ ਹੁੰਦਾ ਨਾ, ਆਮ ਤੁਸੀਂ ਵੇਖਿਓ ਜਿਹੜੇ ਲੋਕ ਬਹੁਤੀ ਵਾਰ ਕੋਈ ਦੰਭੀਆਂ ਨੂੰ ਮੰਨਦੇ ਨੇ, ਉਹ ਫਿਰ ਏਦਾਂ ਦੇ ਸ਼ਬਦ ਜਿਹੜੇ ਨੇ, ਤੁਸੀਂ ਤੇ ਬੜੇ ਅੰਤਰਜਾਮੀ ਹੋ। ਕਹਿੰਦਾ ਵੀ ਬੁਝਾਰਤਾਂ ਨਾ ਪਾਓ, ਮੈਨੂੰ ਗੱਲ ਦੱਸੋ ਵੀ ਵਿਚਲੀ ਗੱਲ ਕੀ ਹੈ। ਕਹਿੰਦਾ ਵੀ ਮੇਰੀ ਘਰ ਦੀ ਕਹਿੰਦੀ ਵੀ ਆਪਾਂ ਲਾਟਰੀ ਪਾਉਣੀ ਹੈ ਤੇ ਲਾਟਰੀ ਦਾ ਨੰਬਰ ਕਿਹੜਾ ਹੋਵੇ। ਆਂਦਾ ਇੰਨੇ ਨੂੰ ਤੁਸੀਂ ਗੱਡੀ ਤੋਂ ਬਾਹਰ ਨਿਕਲੇ ਤੇ ਬੋਨਟ ਦੇ ਅਗਲੇ ਬੰਨੇ ਆਣ ਕੇ ਖਲੋ ਗਏ, ਤੇ ਜਿਹੜਾ ਤੁਹਾਡਾ ਗੱਡੀ ਦਾ ਨੰਬਰ ਸਾਨੂੰ ਦਿਖਿਆ ਅਸੀਂ ਆਖਿਆ ਵੇਖੋ ਮਹਾਰਾਜ ਨੇ ਕਿਰਪਾ ਕਰ ਦਿੱਤੀ, ਆਹ ਨੰਬਰ ਦੀ ਲਾਟਰੀ ਪਾਉਣੀ ਹੈ ਆਪਾਂ। ਕਹਿੰਦਾ ਲਓ ਆਹ ਹੈ ਲੋਕਾਂ ਦੀ ਮੈਂਟੈਲਿਟੀ। ਆਂਦਾ ਮੇਰਾ ਕੋਈ ਇਰਾਦਾ ਨਹੀਂ, ਮੈਂ ਤੇ ਸੁਭਾਵਕ ਹੀ ਗੱਡੀ ਦੇ ਅਗਲੇ ਬੰਨੇ ਜਾ ਕੇ ਖਲੋਤਾ, ਮੇਰਾ ਕੋਈ ਇਰਾਦਾ ਕਿਸੇ ਨੂੰ ਪ੍ਰਵਚਨ ਦੇਣ ਦਾ ਨਹੀਂ, ਮੈਂ ਆਪਣੀ ਛੁੱਟੀ ਮਾਨਣ ਲਈ ਚੱਲਿਆ ਸੀ। ਜਦੋਂ ਮੈਂ ਗੱਡੀ ਦੇ ਬੋਨਟ ਅੱਗੇ ਜਾ ਕੇ ਖਲੋਤਾ, ਮਤਲਬ ਕੱਢਣ ਵਾਲੇ ਨੇ ਮਤਲਬ ਕੱਢ ਲਿਆ ਵੀ ਬਾਬਾ ਜੀ ਤੋਂ ਅਸੀਂ ਦੋਵਾਂ ਨੇ ਲਾਟਰੀ ਪਾਉਣੀ ਸੀ ਪੈਸਿਆਂ ਦੀ, ਤੇ ਸਾਨੂੰ ਕੋਈ ਨੰਬਰ ਚਾਹੀਦਾ ਸੀ, ਤੇ ਇਹ ਨੰਬਰ ਜਿਹੜਾ ਹੈ ਇਹ ਕਰਾਮਾਤੀ ਬਾਬਾ ਜੀ ਦਿਲ ਦੀ ਜਾਣਨ ਵਾਲੇ ਉਹਨਾਂ ਨੇ ਆਖਿਆ ਉਹ ਦੋ ਜਾਣੇ ਜਿਹੜੇ ਖਲੋਤੇ ਨੇ ਉਹ ਲਾਟਰੀ ਦਾ ਨੰਬਰ ਲੈਣ ਆਏ ਨੇ ਤੇ ਨੰਬਰ ਆ ਹੈ ਲਾਟਰੀ ਦਾ, ਉਹ ਗੱਡੀ ਦਾ ਜਿਹੜਾ ਨੰਬਰ ਸੀ। ਹੁਣ ਇਹ ਹੈ ਜਿਹੜੀ ਆਪਾਂ ਆਪਣੀ ਮਨ ਮਰਜ਼ੀ ਦੀ ਵਿਆਖਿਆ, ਜਿਹੜੀ ਇੰਟਰਪ੍ਰਿਟੇਸ਼ਨ ਕਈ ਵਾਰ ਗੁਰਦੁਆਰਿਆਂ ਮੰਦਰਾਂ ਤੇ ਮਸੀਤਾਂ ਵਿੱਚ ਜਾ ਕੇ ਕਰ ਲੈਂਦੇ। ਹੁਣ ਮੰਨ ਲਓ ਵੀ ਕੋਈ, ਹੋ ਸਕਦਾ ਹੈ ਤੁਹਾਨੂੰ ਫਨੀ ਵੀ ਲੱਗੇ ਗੱਲ, ਵੀ ਜੇ ਮੰਨ ਲਓ ਕੋਈ ਬਾਬਾ ਬੈਠਾ ਹੋਵੇ, ਸੋ ਕਾਲਡ ਕੋਈ ਅਖੌਤੀ ਦੰਭੀ ਬੈਠਾ ਹੋਵੇ, ਤੇ ਬੰਦੇ ਦੇ ਮਨ ਵਿੱਚ ਇਹ ਖਿਆਲ ਆਵੇ ਵੀ ਮੈਂ ਕਿਹੜੀ ਜਗ੍ਹਾ ਤੇ ਘੁੰਮਣ ਜਾਵਾਂ, ਤੇ ਉਹ ਏਦਾਂ ਗੱਲਬਾਤ ਕਰਦਿਆਂ ਹੱਥ ਏਦਾਂ ਵੱਜ ਜਾਵੇ ਤੇ ਉਹ ਬੈਠਾ ਸੋਚੇ ਵੀ ਅੱਛਾ ਲਓ ਜੀ ਅੰਤਰਜਾਮੀ ਨੇ ਦੱਸ ਦਿੱਤਾ ਵੀ ਇਸ ਡਾਇਰੈਕਸ਼ਨ ਵੱਲ ਘੁੰਮਣ ਜਾਏ, ਅੱਗੇ ਭਾਵੇਂ ਖੋਈ ਹੋਵੇ ਸਾਰਾ ਟੱਬਰ ਡਿੱਗ ਕੇ ਮਰ ਜਾਓ। ਤੋ ਇਸ ਕਰਕੇ ਅਸੀਂ ਆਪਣੀ ਮਰਜ਼ੀ ਦੀ ਜਿਹੜੀ ਇੱਕ ਸੋਚ ਲੈ ਕੇ ਕਈ ਵਾਰ ਆਉਂਦੇ ਹਾਂ, ਉਹਦੇ ਮੁਤਾਬਕ ਆਪਾਂ ਜਿਹੜਾ ਹੈ ਉਹਨੂੰ ਇੰਟਰਪ੍ਰੇਟ ਕਰਦੇ ਹਾਂ, ਉਹਦੇ ਮੁਤਾਬਕ ਵਿਆਖਿਆ ਕਰਦੇ ਹਾਂ। ਜਿਵੇਂ ਕੋਈ ਕਵੇ ਵੀ ਵੇਖੋ ਆਓ ਗੁਰੂ ਸਾਹਿਬ ਦਾ ਹੁਕਮ ਲੈ ਲਈਏ, ਜਿਵੇਂ ਆਪਾਂ ਪਹਿਲਾਂ ਨਿਗੁਣਿਆਂ ਨੂੰ ਆਪੇ ਬਖਸ਼ ਲਏ, ਉਹ ਉਦਾਹਰਣ ਤੁਹਾਡੇ ਸਾਹਮਣੇ ਮੈਂ ਰੱਖ ਚੁੱਕਾ। ਤੋ ਐਸਾ ਨਹੀਂ ਹੈ, ਐਸਾ ਨਹੀਂ ਹੈ। ਗੁਰਬਾਣੀ ਸਾਨੂੰ ਵਿਵੇਕਸ਼ੀਲ ਬਣਾਉਂਦੀ ਹੈ, ਸਮਝਦਾਰ ਬਣਾਉਂਦੀ ਹੈ। ਤੁਸੀਂ ਜੇ ਏਦਾਂ ਮੰਨ ਕੇ ਬੈਠੀ ਹੋ ਵੀ ਹਰ ਆਸ ਮੇਰੀ ਪੂਰੀ ਹੋ ਜਾਵੇ, ਹਰ ਆਸ, ਇਹ ਹੋ ਨਹੀਂ ਸਕਦੀ। ਜਿਹੜਾ ਤੁਹਾਨੂੰ ਏਦਾਂ ਦੇ ਸੁਪਨੇ ਵਿਖਾ ਰਿਹਾ ਹੈ, ਜਿਹੜਾ ਏਦਾਂ ਦੇ ਤੁਹਾਡੇ ਸਾਹਮਣੇ ਇੱਕ ਸਾਜਿਸ਼ੀ ਕਿਸਮ ਦੀਆਂ ਗੱਲਾਂ ਬਾਤਾਂ ਕਰ ਰਿਹਾ ਹੈ, ਉਸ ਬੰਦੇ ਤੋਂ ਸਭ ਤੋਂ ਵੱਧ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਆਸਾਂ ਸਾਰੀਆਂ ਪੂਰੀਆਂ ਨਹੀਂ ਹੁੰਦੀਆਂ। ਕੁਦਰਤ ਦੇ ਗਰਭ ਵਿੱਚ ਕੀ ਹੈ, ਇਹਦਾ ਭੇਦ ਕਿਸੇ ਨੇ ਵੀ ਨਹੀਂ ਪਾਇਆ, ਇਹਦਾ ਭੇਦ ਕਿਸੇ ਕੋਲ ਨਹੀਂ ਹੈ। ਵਚਨ ਪੜ੍ਹ ਲਓ ਬਾਣੀ ਦੇ, ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ। ਕਈ ਵਾਰ ਬੰਦੇ ਦੀਆਂ ਚੰਗੀਆਂ ਭਲੀਆਂ ਜਿਹੜੀਆਂ ਪਲੈਨਿੰਗਾਂ ਨੇ ਉਹ ਧਰੀਆਂ ਧਰਾਈਆਂ ਰਹਿ ਜਾਂਦੀਆਂ। ਹੁੰਦਾ ਹੈ ਨਾ ਏਦਾਂ, ਵੀ ਏਦਾਂ ਨਹੀਂ ਵੀ ਇਹ ਕੋਈ ਗਣਿਤ ਥੋੜਾ ਹੈ ਵੀ ਦੋ ਦੁਣੀ ਚਾਰ ਹੋ ਕੇ ਚੱਲੇਗਾ। ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ ਖਿਨ ਮਹਿ ਥਾਪ ਉਥਾ ਭਣਾਰਾ ਆਪਣ ਹਾਥ ਮਤਾਂਤ। ਜੇ ਬੰਦਾ ਕਵੇ ਵੀ ਮੈਂ ਬਹੁਤ ਸਿਆਣਪ ਵਰਤਾਂਗਾ, ਬਹੁਤ ਸਿਆਣਪ ਜਮਕਾ ਭੋ ਵਿਆਪੈ, ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ ਖਿਨ ਮੈਂ ਥਾਪ ਉਥਾਪਣ ਹਾਰਾ ਆਪਣ ਹਾਥ ਮਤਾਂਤ ਸਿਆਣਪ ਕਾਹੂ ਕਾਮਨਾਤ ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ। ਹੁਣ ਬੰਦੇ ਨੂੰ ਲੱਗਦਾ ਹੈ ਮੈਂ ਇੰਨਾ ਧਨ ਜੋੜ ਲਵਾਂ, ਦੇਸ਼ ਕਮਾ ਲਵਾਂ। ਪੰਕਤੀ ਬੜੀ ਪਿਆਰੀ ਬਾਬੇ ਨੇ ਰੱਖੀ, ਆਖਿਆ ਦੇਸ਼ ਕਮਾਵਣ ਧਨ ਜੋੜਨ ਕੀ ਮਨਸਾ ਵਿੱਚੇ ਨਿਕਸੇ ਸਾਸ, ਵੀ ਵਿੱਚੇ ਸਾਹ ਨਿਕਲ ਗਏ। ਏਦਾਂ ਉਹਨੇ ਆਸਾਂ ਬੱਧੀਆਂ ਸੀ ਵੀ ਇੰਨਾ ਧਨ ਇੰਨੀ ਦੌਲਤ ਮੈਂ ਜੇ ਇਕੱਠੀ ਕਰ ਲਵਾਂ ਤੇ ਮੈਂ ਫਿਰ ਇੱਦਾਂ ਕਰ ਦਿਆਂਗਾ, ਇੱਦਾਂ ਕਰ ਦਿਆਂਗਾ। ਪਤਾ ਲੱਗਾ ਸਵੇਰੇ ਸੁੱਤਾ ਹੀ ਨਹੀਂ ਉੱਠਿਆ। ਤੋ ਕਈ ਵਾਰ ਅਸੀਂ ਜ਼ਿੰਦਗੀ ਨੂੰ ਜਿਉਣਾ ਵੀ ਭੁੱਲ ਜਾਂਦੇ ਹਾਂ, ਜਿਉਣਾ ਵੀ ਭੁੱਲ ਜਾਂਦੇ ਤਾਂ ਜਿਉਣਾ ਵੀ ਚਾਹੀਦਾ ਹੈ। ਤੋ ਇਸ ਪਦਾਰਥ ਦਾ ਮਾਣ ਵੀ ਬੁਰਾ ਹੈ, ਅਹੰਕਾਰ ਵੀ ਬੁਰਾ ਹੈ। ਇਹ ਨਹੀਂ ਹੈ ਵੀ 24 ਘੰਟੇ ਜਿਵੇਂ ਬੰਦਾ ਕਵੇ ਮੈਂ ਤੇ ਘਰ ਨੂੰ ਹੀ ਸਵਾਰਨਾ, ਘਰ ਨੂੰ ਹੀ ਸਵਾਰਨਾ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੂੰ ਆਪਣੇ ਆਪ ਨੂੰ ਸਵਾਰ, ਆਪਣੇ ਸੁਭਾਅ ਨੂੰ ਸਵਾਰ, ਜੇ ਲੋੜ ਹੈ ਤੇ ਇਸ ਚੀਜ਼ ਨੂੰ ਸਵਾਰਨਾ। ਤੋ ਸ਼ਬਦ ਬਾਬੇ ਨੇ ਬੜਾ ਪਿਆਰਾ ਰੱਖਿਆ, ਆਖਿਆ ਕਬੀਰ ਕੋਠੇ ਮੰਡਪ ਮਾ ਕੋਠੇ ਮੰਡਪ ਹੇਤ ਕਰ। ਆਖਿਆ ਇਹਨਾਂ ਹੇਤ, ਹੇਤ ਦਾ ਮਤਲਬ ਕਹਿੰਦਾ ਮੋਹ, ਵੀ ਇਹਨਾਂ ਮੋਹ ਵੀ ਹੁਣ ਮੈਂ ਘਰ ਨੂੰ ਇੱਦਾਂ ਬਣਾ ਦੇਵਾਂ, ਇੱਦਾਂ ਬਣਾ ਦੇਵਾਂ, ਫਿਰ ਆਹ ਹੋਵੇਗਾ, ਆਹ ਹੋਵੇਗਾ। ਆਖਿਆ ਕੇਵਲ ਉਸ ਪਦਾਰਥ ਤੱਕ ਤੂੰ ਮਹਿਦੂਦ ਰਹਿ ਗਿਆ, ਸਾਰੀ ਜ਼ਿੰਦਗੀ ਜਿਹੜਾ ਇਹ ਬੰਦਾ ਉਹ ਉੱਥੇ ਹੀ ਘੁੰਮੀ ਜਾਂਦਾ। ਤੇ ਘਰਾਂ ਦਾ ਅੱਜ ਕੱਲ੍ਹ ਤੇ ਸਿਸਟਮ ਹੀ ਇਹ ਹੈ ਵੀ ਦਾਦੇ ਵੇਲੇ ਰਿਵਾਜ ਹੋਰ ਸੀ, ਗਾਂ ਪੁੱਤਰ ਵੇਲੇ ਹੋਰ ਤੇ ਪੋਤਰੇ ਵੇਲੇ ਹੋਰ। ਜਿਹਨੂੰ ਤੁਸੀਂ ਬੜਾ ਸ਼ਿੰਗਾਰ ਕੇ ਬਣਾ ਰਹੇ ਹੋ, ਤੁਹਾਡੇ ਘਰੇ ਜੰਮੇ ਪੁੱਤਰ ਨਹੀਂ ਆਖਣਾ ਵੀ ਨਹੀਂ ਬਾਪੂ ਇਹ ਰਿਵਾਜ ਪੁਰਾਣਾ ਹੋ ਗਿਆ। ਤੋ ਇਹ ਚੀਜ਼ਾਂ ਸਵਾਰੀਆਂ ਥੋੜਾ ਜਾ ਸਕਦੀਆਂ, ਸਾਰੀ ਜ਼ਿੰਦਗੀ ਬੰਦੇ ਦੀ ਲੱਗ ਜਾਂਦੀ ਹੈ। ਤੋ ਕਈ ਵਾਰ ਸਵਾਰਨ ਦੀ ਹੋੜ ਵਿੱਚ ਬੰਦਾ ਜਿਹੜਾ ਇਹ ਧੋਖੇ ਵੀ ਕਰਦਾ, ਬੇਈਮਾਨੀਆਂ ਵੀ ਕਰਦਾ, ਕਈ ਕੁਝ ਕਰਦਾ। ਤੋ ਸ਼ੇਖ ਫਰੀਦ ਸਾਹਿਬ ਨੇ ਵੀ ਇੱਕ ਥਾਂ ਉੱਤੇ ਸਾਨੂੰ ਸਮਝਾਇਆ ਸੀ, ਉਹਨਾਂ ਆਖਿਆ ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਭੀ ਗਏ। ਕਈ ਬੰਦੇ ਸਾਰੀ ਜ਼ਿੰਦਗੀ ਕੂੜਾ ਸੌਦਾ ਹੀ ਕਰਕੇ ਜਾਂਦੇ, ਕੂੜਾ ਸੌਦਾ ਗਾਰਬੇਜ ਦਾ ਸੌਦਾ ਹੀ ਕਰਕੇ ਜਾਂਦੇ ਨੇ। ਆਖਿਆ ਉਸਾਰਨ ਵਾਲੇ ਵੀ ਚਲੇ ਗਏ, ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਭੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ। ਪਏ ਤੇ ਜਾ ਕੇ ਅਖੀਰ ਦੇ ਵਿੱਚ ਕਬਰ ਵਿੱਚ ਜਾ ਕੇ ਪੈ ਗਏ। ਉਹ ਘਰ ਰਹਿ ਗਿਆ ਉੱਥੇ ਜਿਹਦਾ ਹੰਕਾਰ ਮਾਣ ਕਰਦਾ ਫਿਰਦਾ ਸੀ, ਉੱਥੇ ਹੀ ਰਹਿ ਗਿਆ। ਤੇ ਕਈ ਵਾਰਾਂ ਤੇ ਮੁੜ ਕੇ ਬੈਂਕ ਵਾਲਿਆਂ ਨੇ ਆਣ ਕੇ ਜਿਹੜਾ ਹੈ ਉਹ ਕਬਜ਼ਾ ਕਰ ਲਿਆ, ਹੈ ਹੀ ਕੋਈ ਨਹੀਂ। ਤੋ ਥੋਥੇ ਮਾਣ ਤੋਂ ਮਹਾਰਾਜ ਸਾਨੂੰ ਬਾਹਰ ਕੱਢਦੇ ਨੇ ਵੀ ਇਹਨਾਂ ਚੀਜ਼ਾਂ ਦਾ ਐਵੇਂ ਹੰਕਾਰ ਨਾ ਕਰੀ। ਬੰਦਾ ਦੁਨੀਆਂ ਵਿੱਚ ਆਇਆ ਹੈ, 3.5 ਮਨ ਦੀ ਇਹਦੀ ਦੇਹੀ ਹੈ। ਫਰੀਦ ਸਾਹਿਬ ਨੇ ਆਖਿਆ, ਫਰੀਦਾ ਵੀ ਇਹ ਜਿਹੜਾ 3.5 ਮਨ ਦੇਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਚੇਤਾ ਰੱਖ, ਇੱਕ ਦਿਨ ਮਲਕਲ ਮੌਤ ਦੇ ਫਰਿਸ਼ਤੇ ਨੂੰ ਕਹਿੰਦੇ ਨੇ। ਇਸਲਾਮ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਵੀ ਇੱਕ ਮੌਤ ਦਾ ਫਰਿਸ਼ਤਾ ਹੈ, ਉਹਦਾ ਨਾਮ ਮਲਕਲ ਹੈ। ਸਿੱਖੀ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ, ਸਿਰਫ ਇੱਕ ਇਗਜ਼ਾਮਪਲ ਹੈ। ਤੇ ਵੈਸੇ ਬੇਸਿਕਲੀ ਇੱਦਾਂ ਦਾ ਕੋਈ ਫਰਿਸ਼ਤਾ ਜੰਮ ਨਹੀਂ ਹੁੰਦਾ ਜਿਹੜਾ ਬੰਦੇ ਨੂੰ ਲੈਣ ਆਉਂਦਾ। ਜਿਵੇਂ ਕਈ ਵਾਰ ਕੁਝ ਕਹਿੰਦਾ ਨਾ ਵੀ ਮੈਨੂੰ ਇੱਦਾਂ ਲੱਗਦਾ ਵੀ ਮੈਨੂੰ ਜੰਮ ਇੱਦਾਂ ਉਤਰ ਕੇ ਲੈ ਆ ਰਹੇ ਨੇ, ਉਹਨੇ ਜਾਂ ਤੇ ਫਿਰ ਜਮਾਂ ਵਾਲੀਆਂ ਫਿਲਮਾਂ ਜ਼ਿਆਦੀਆਂ ਵੇਖੀਆਂ ਹੋਣੀਆਂ ਜਵਾਨੀ ਵਿੱਚ। ਤੋ ਇੱਦਾਂ ਕੁਝ ਨਹੀਂ ਹੁੰਦਾ, ਇਹ ਤੇ ਪਤਾ ਵੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਬੰਦੇ ਦਾ ਮੌਤ ਨਾਲ ਅੱਜ ਤੱਕ ਕਦੀ ਕਿਸੇ ਦਾ ਸਾਹਮਣਾ ਨਹੀਂ ਹੋਇਆ, ਕਦੀ ਨਹੀਂ, ਪਤਾ ਹੀ ਨਹੀਂ ਲੱਗਦਾ। ਹੁਣ ਆਪਾਂ ਨਾ ਇਹਨੂੰ ਇੱਦਾਂ ਸਮਝ ਲਓ, ਰਾਤ ਨੂੰ ਆਪਾਂ ਸੁੱਤੇ ਹੋਈਏ ਤੇ ਸੁੱਤਾ ਬੰਦਾ ਮਰਿਆਂ ਦੇ ਸਮਾਨ ਹੀ ਹੁੰਦਾ ਇਹ ਨਾ, ਬਸ ਇੰਨੀ ਕੁ ਖੇਡ ਹੀ ਹੈ, ਇਸ ਤੋਂ ਵੱਧ ਖੇਡ ਨਹੀਂ ਹੈਗੀ ਕੋਈ ਵੀ। ਤੇ ਇਹ ਤੋਂ ਇੱਦਾਂ ਵੀ ਸਾਨੂੰ ਕੋਈ ਉਹ ਜਿਵੇਂ ਜਿੰਦ ਨਿਮਾਣੀ ਕੱਢ ਗਿਆ ਹੱਡਾਂ ਕੂ ਕੜਕਾਏ, ਸ਼ੇਖ ਫਰੀਦ ਸਾਹਿਬ ਦਾ ਵੀ ਇਹ ਬਚਨ ਹੈ, ਉਹ ਕਹਿੰਦੇ ਨੇ ਫਿਰ ਹੱਡੀਆਂ ਨੂੰ ਕੜਕਾ ਕੇ ਜਿੰਦ ਕੱਢੀ ਜਾਂਦੀ ਹੈ। ਇਹ ਤੇ ਇਹ ਇੱਦਾਂ ਦੀ ਖੇਡ ਹੈ। ਮੌਤ ਤੇ ਜਿਸ ਦਿਨ ਬੰਦੇ ਦਾ ਜਨਮ ਹੋ ਗਿਆ ਸੀ ਉਦਣ ਹੀ ਘੜੇ 'ਚ ਤਰੇੜ ਆ ਗਈ ਸੀ, ਉਦਣ ਹੀ ਪਾਣੀ ਜਿਹੜਾ ਸੀ ਉਹਨੇ ਸਿਮਣ ਲੱਗ ਪਿਆ। ਤੋ ਮੌਤ ਜਿਹੜੀ ਹੈ ਵੈਸੇ ਸ਼ਾਇਦ ਇੱਦਾਂ ਦੀ ਹੈ, ਬਸ ਇੱਦਾਂ ਜਿਵੇਂ ਆਪਾਂ ਰਾਤ ਨੂੰ ਸੁੱਤੇ ਤੇ ਨੀਂਦ ਆ ਗਈ, ਦੈਟਸ ਆਲ। ਵੀ ਇੱਕ ਦਿਨ ਸੋਵਨ ਹੋਏ ਗੋ ਲਾਂਬੈ ਗੋਂਡ ਪਸਾਰ, ਵੀ ਇੱਕ ਦਿਨ ਐਸਾ ਸੋਣਾ ਹੋਣਾ ਤੇ ਮੁੜ ਕੇ ਬਾਅਦ ਵਿੱਚ ਉੱਠਿਆ ਹੀ ਨਹੀਂ ਜਾਣਾ, ਬਸ ਇੰਨੀ ਖੇਡ ਹੀ ਹੈ। ਤੋ ਉਦਾਹਰਨਾਂ ਬੇਸ਼ੱਕ ਬਾਬੇ ਨੇ ਵਰਤੀਆਂ ਨੇ, ਉਹਨਾਂ ਆਖਿਆ ਵੀ ਆਇਓ ਬੰਦਾ ਦੁਨੀ ਵਿੱਚ ਵੱਤ ਸੋਣੀ ਬੰਨ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਸਾਰੇ ਦਰਵਾਜ਼ੇ ਮੌਤ ਨੇ ਭੰਨ ਕੇ ਰੱਖ ਦੇਣੇ, ਉਹਨੇ ਇਹ ਨਹੀਂ ਵੇਖਣਾ ਤੂੰ ਗਰੀਬ ਹੈ ਅਮੀਰ ਹੈ, ਉਹਨੇ ਇਹ ਨਹੀਂ ਵੇਖਣਾ ਵੀ ਤੂੰ ਰਾਜਾ ਹੈ ਕਿ ਮੰਗਤਾ ਹੈ, ਤੂੰ ਰੱਬ ਦਾ ਬੰਦਾ ਹੈ ਕਿ ਤੂੰ ਰੱਬ ਦੀ ਭਗਤੀ ਕੀਤੀ ਹੈ ਕਿ ਨਹੀਂ ਕੀਤੀ। ਤੁਸੀਂ ਜਿੰਨੇ ਦਰਵਾਜ਼ੇ ਇੱਦਾਂ ਕਰਕੇ ਅੱਗੇ ਅੱਗੇ ਲਾ ਲਓ ਵੀ ਇੰਨੇ ਸੇਫ ਜ਼ੋਨ ਦੇ ਵਿੱਚ ਚਲੇ ਜਾਓ ਵੀ ਅੱਗੇ 20-50 ਕੋਈ ਸਟਰੋਂਗ ਦਰਵਾਜ਼ੇ ਚਾਂਦੀ ਦੇ ਲੋਹੇ ਦੇ ਲੱਗੇ ਹੋਣ ਤੇ ਬੰਦਾ ਆਖੇ ਮੈਂ ਬਚ ਜਾਵਾਂਗਾ। ਬਾਬੇ ਨੇ ਕਿਹਾ ਸਾਰੇ ਦਰਵਾਜ਼ੇ ਭੰਨ ਦੇਣੇ, ਉਹਨੇ ਇਹ ਨਹੀਂ ਵੇਖਣਾ ਵੀ ਇਹਦੇ ਧੀਆਂ ਪੁੱਤਰ ਬੱਚਿਆਂ ਨੂੰ ਇਹਦੀ ਕਿੰਨੀ ਲੋੜ ਹੈ, ਸਭ ਕੁਝ। ਭਾਵੇਂ ਕਿ ਉਹਨਾਂ ਦੇ ਬਦਲੇ ਉਹ ਧੋਖੇ ਵੀ ਕਰਦਾ ਰਿਹਾ, ਪਰ ਮੌਤ ਨੇ ਇਹ ਗੱਲ ਵੇਖਣੀ ਨਹੀਂ ਹੈ ਵੀ ਇਹਦੇ ਪਰਿਵਾਰ ਨੂੰ ਇਹਦੀ ਕਿੰਨੀ ਜ਼ਰੂਰਤ ਸੀ। ਆਖਿਆ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਤੇ ਜਿਨ੍ਹਾਂ ਦੇ ਬਦਲੇ ਤੂੰ ਅੱਜ ਅਪਰਾਧ ਵੀ ਕਮਰਾਉਂਦਾ ਫਿਰਦਾ ਤੇ ਇਹਨਾਂ ਨੇ ਵੀ ਤੈਨੂੰ ਫਿਰ ਆਖਣਾ ਵੀ ਹੁਣ ਇਹਨੂੰ ਲੈ ਜਾਓ। 2-4 ਦਿਨ ਦੀ ਖੇਡ ਹੀ ਹੁੰਦੀ ਹੈ ਨਾ, ਐਵੇਂ ਕਈ ਵਾਰ ਬੰਦਾ ਹੋਮੇ ਹੰਕਾਰ ਵਿੱਚ ਜੀਂਦਾ ਰਹਿੰਦਾ ਵੀ ਮੈਂ ਚਲਿਆ ਗਿਆ ਤੇ ਪਤਾ ਨਹੀਂ ਮਗਰੋਂ ਦੁਨੀਆਂ ਦਾ ਕੀ ਬਣੇਗਾ, ਤਾਂ ਆਪਾਂ ਵੇਖ ਹੀ ਰਹੇ। ਠੀਕ ਹੈ, ਜੰਮਣ ਮਰਨਾ ਹੁਕਮ ਹੈ, ਉਸ ਰੱਬ ਦਾ ਹੁਕਮ ਹੈ, ਉਹਨੇ ਸਿਸਟਮ ਹੀ ਇੱਦਾਂ ਦਾ ਕ੍ਰੀਏਟ ਕੀਤਾ ਹੈ ਵੀ 8-10 ਦਿਨ 15-20 ਦਿਨਾਂ ਬਾਅਦ ਸਭ ਕੁਝ ਨੋਰਮਲ ਹੋ ਜਾਂਦਾ, ਉੱਦਾਂ ਹੀ ਚੱਲਣ ਲੱਗ ਪੈਂਦਾ ਤੇ ਚੱਲਣਾ ਚਾਹੀਦਾ ਵੀ ਹੈ। ਇਹਨੂੰ ਇੱਦਾਂ ਨਾ ਆਪਾਂ ਲਈਏ ਵੀ ਨਹੀਂ ਚੱਲਣਾ ਚਾਹੀਦਾ, ਨਹੀਂ ਚੱਲਣਾ ਚਾਹੀਦਾ ਵੀ ਹੈ। ਜੇ ਨਾ ਚੱਲੇ ਤੇ ਦੁਨੀਆਂ ਅੱਧੀ ਡਿਪਰੈਸ਼ਨ ਦੇ ਵਿੱਚ ਤੁਰੀ ਫਿਰੇ, ਤੂੰ ਚੱਲ, ਇਹ ਕੋਈ ਚੰਗੀ ਮਾੜੀ ਗੱਲ ਵੀ ਨਹੀਂ ਹੈ। ਪਰ ਜਿਵੇਂ ਪਰ ਸਮਝਣ ਵਾਸਤੇ ਸਾਡੇ ਲਈ ਗੱਲ ਇਹ ਜ਼ਰੂਰੀ ਹੈ ਵੀ ਜਿਵੇਂ ਮੈਂ ਕਹਿ ਰਿਹਾ ਨਾ ਵੀ ਜੇ ਮੈਂ ਨਹੀਂ ਤੇ ਫਿਰ ਪਤਾ ਨਹੀਂ ਕੀ ਹੋਣਾ, ਕੱਖ ਨਹੀਂ ਹੈ। ਤੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਈ ਵਾਰ ਬੰਦਾ ਲੋਕ ਲੱਜਿਆ ਵਿੱਚ ਜਿਹੜਾ ਹੈ ਜੀਦਾ ਰਹਿੰਦਾ, ਕਿੰਨਾ ਸਿੰਗਲ ਸਟੈਪ ਪੁੱਟਣ ਲੱਗਿਆ ਵੀ ਬੰਦਾ ਸੋਚਦਾ ਫਲਾਨੇ ਨੇ ਕੀ ਕਹਿਣਾ, ਉਹਨੇ ਕੀ ਕਹਿਣਾ, ਧਰਮ ਦੇ ਰਾਹ ਦੀ ਮੈਂ ਗੱਲ ਕਰ ਰਿਹਾ। ਹਾਂ ਵੀ ਇਹਦਾ ਇਹ ਵੀ ਅਰਥ ਨਹੀਂ ਵੀ ਹੁਣ ਔਗਣਾ ਦਾ ਰਾਹ ਵੀ ਤੁਸੀਂ ਇਹ ਸੋਚ ਕੇ ਚੁਣ ਲਓ ਵੀ ਦੁਨੀਆਂ ਨੇ ਕੀ ਕਹਿਣਾ। ਠੀਕ ਹੈ, ਜਿਹਨੇ ਚੁਣਨਾ ਉਹਨੇ ਚੁਣ ਵੀ ਲੈਣਾ, ਉੱਥੇ ਵੀ ਕੋਈ ਕਿਸੇ ਦੀ ਰਿਸਟ੍ਰਿਕਸ਼ਨ ਨਹੀਂ ਹੈ, ਕੋਈ ਰੋਕ ਥੋੜ੍ਹਾ ਕੋਈ ਕਿਸੇ 'ਤੇ ਲਾ ਸਕਦਾ, ਪਰ ਉਹ ਫਿਰ ਆਪਣੇ ਖਮਿਆਜੇ ਉਸ ਤਰੀਕੇ ਨਾਲ ਭੁਗਤਦਾ। ਤੋ ਸ਼ੇਖ ਫਰੀਦ ਸਾਹਿਬ ਨੇ ਆਖਿਆ ਵੀ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਉਹਨਾਂ ਨੇ ਇਹ ਵੀ ਬਾਣੀ ਵਿੱਚ ਆਖਿਆ ਵੀ ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਿਤ ਸੰਗ ਲਾਗੀ। ਵੀ ਭਾਵੇਂ ਘਰ ਦੀ ਤੀਵੀਂ ਹੈ, ਪਤਨੀ ਹੈ, ਜਿਹੜੀ ਨਾਲ ਲੱਗੀ ਰਹਿੰਦੀ ਹੈ। ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਜਦੋਂ ਇਹ ਸਰੀਰ ਉਹ ਆਤਮਾ ਛੱਡਦੀ ਹੈ ਤੇ ਉਹ ਫਿਰ ਪ੍ਰੇਤ ਪ੍ਰੇਤ ਕਰਕੇ ਦੂਰ ਵੀ ਭੱਜਦੇ ਨੇ, ਕਹਿੰਦੇ ਲੈ ਜਾਓ ਹੁਣ। ਤੋ ਮਹਾਰਾਜ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ, ਆਖਿਆ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ, ਉਹ ਜਾਂਦਾ ਜੇ ਜਿਹੜਾ ਕਿਸੇ ਤੋਂ ਸੂਤਰ ਨਹੀਂ ਸੀ ਨਾ ਆਉਂਦਾ, ਹੁਣ ਚਾਰ ਬੰਦੇ ਚੁੱਕੀ ਲਿਜਾਂਦੇ ਨੇ, ਉਹ ਜਾਂਦੇ ਜੇ ਵੇਖੋ ਬੰਦਾ ਚੱਲਿਆ, ਆ ਉਹੀ ਹੈ ਜਿਹੜਾ ਭੈਣ ਹੰਕਾਰ ਵਿੱਚ ਫੁੱਲਿਆ ਫਿਰਦਾ ਸੀ, ਜਿਹੜਾ ਕਹਿੰਦਾ ਸੀ ਮੇਰਾ ਘਰ ਮੇਰਾ ਪਰਿਵਾਰ ਮੇਰੀਆਂ ਕੋਠੇ ਮੇਰੇ ਮੰਡਪ ਮੇਰੇ ਮਹਿਲ, ਉਹ ਜਾਂਦਾ ਜੇ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ, ਕੰਨ ਕੰਨ ਕਹਿੰਦੇ ਨੇ ਮੋਢੇ ਨੂੰ, ਆਖਿਆ ਚੌਂ ਜਣਿਆਂ ਦੇ ਮੋਢਿਆਂ 'ਤੇ ਉਹ ਚੱਲਿਆ। ਤੋ ਬਾਬਾ ਜੀ ਨੇ ਅੱਜ ਬਖਸ਼ਿਸ਼ ਕੀਤੀ, ਆਖਿਆ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ, ਆਖਿਆ ਇਹਨਾਂ ਘਰਾਂ ਦੇ ਨਾਲ ਪਦਾਰਥਾਂ ਦੇ ਨਾਲ ਇੰਨਾ ਜ਼ਿਆਦਾ ਹੇਤ ਵੀ ਸਾਰੀ ਜ਼ਿੰਦਗੀ ਉਹਨੂੰ ਹੀ ਸਵਾਰਦਾ ਰਿਹਾ। ਕਾਰਜ ਸਾਢੇ ਤੀਨ ਹੱਥ, ਘਣੀ ਤਾਂ ਪੌਣੇ ਚਾਰ, ਸਾਢੇ ਕੁ ਤਿੰਨ ਹੱਥ ਆਮ ਬੰਦੇ ਦਾ ਸਰੀਰ ਹੁੰਦਾ, ਆਖਿਆ ਨਹੀਂ ਤੇ ਬਹੁਤਾ ਕੋਈ ਪੌਣੇ ਚਾਰ ਹੋਵੇਗਾ, ਇਦੋਂ ਵੱਡਾ ਤੇ ਹੋਰ ਕੁਝ ਨਹੀਂ ਹੈਗਾ। ਤੋ ਇੰਨੀ ਕੀ ਹੈ, ਬਾਬਾ ਕਬੀਰ ਸਾਹਿਬ ਨੇ ਇਸ ਪਾਵਨ ਸ਼ਬਦ ਵਿੱਚ ਤੋ ਸਾਨੂੰ ਇਹ ਬਚਨ ਰਾਹੀਂ ਸਮਝਾਇਆ ਹੈ। ਗੁਰੂ ਕਿਰਪਾ ਕਰੇ ਜਿੱਥੇ ਅਸੀਂ ਆਪਣੀ ਕਿਰਤਕਾਰ ਕਰਨੀ ਹੈ ਰੋਜ਼ਮਰਾ ਦੀ, ਉੱਥੇ ਅਸੀਂ ਗੁਰੂ ਦੀ ਭੈ ਭਾਵਨੀ, ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਵਿੱਚ ਜੁੜ ਕੇ ਆਪਣੇ ਆਪ ਨੂੰ ਸਵਾਰਨਾ ਹੈ। ਕਿਸੇ ਚੀਜ਼ ਦਾ ਹੰਕਾਰ ਮਾਣ ਜਿਹੜਾ ਹੈ ਉਹ ਫੋਕਾ ਹੈ, ਇੱਕ ਨਿੱਕਾ ਜਿਹਾ ਰੋਗ ਕਈ ਨਾ ਬੰਦੇ ਦਾ ਸਾਰਾ ਕੁਝ ਖੋ ਕੇ ਲੈ ਜਾਂਦਾ, ਨਿੱਕਾ ਜਿਹਾ ਰੋਗ। ਤੋ ਗੁਰੂ ਕਿਰਪਾ ਕਰੇ ਜੀ, ਆਓ ਧੰਨਵਾਦ। ਅਗਲੇ ਸਮੇਂ ਲਈ ਭਾਈ ਸਾਹਿਬ ਜੀ ਦੇ ਜੱਥੇ ਨੂੰ ਸਰਵਣ ਕਰੋ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਗੁਰਪ੍ਰੀਤ ਸਿੰਘ ਬਦਨੀ ਦਾ ਜਿਹੜਾ ਜਥਾ ਹੈ ਉਹ ਆਪ ਜੀ ਨੂੰ ਢਾਡੀ ਵਾਰਾਂ ਇਤਿਹਾਸ ਸਰਵਣ ਕਰਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ, ਜੋ ਆਪ ਜੀ ਦੇ ਨਾਲ ਲੜੀਵਾਰ ਚੋਂ ਭਗਤ ਬਾਣੀ ਦੀ ਕਥਾ ਵਿਚਾਰ ਦੀ ਸਾਂਝ ਪਾ ਰਹੇ ਸਨ। ਭਗਤ ਕਬੀਰ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਵਿਚਾਰ ਦੀ ਸਾਂਝ ਆਪ ਜੀ ਦੇ ਨਾਲ ਮਾਣ ਯੋਗ ਗਿਆਨੀ ਜੀ ਨੇ ਪਾਈ ਹੈ। ਤੋ ਆਓ ਜਿੱਥੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਪਹਿਲਾਂ ਆਪ ਜੀ ਨੇ ਸਰਵਣ ਕੀਤਾ, ਗੁਰਬਾਣੀ ਦੀ ਕਥਾ ਹੋਈ ਹੈ। ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ। ਤੋ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਨਾਲ ਜੋੜਨ ਵਾਸਤੇ ਸੰਗਤਾਂ ਦੇ ਵਿੱਚ ਸਭਾਏਮਾਨ ਨੇ ਸਤਿਕਾਰਯੋਗ ਗਿਆਨੀ ਗੁਰਭੇਜ ਸਿੰਘ ਜੀ ਬਦਨੀ ਕਲਾਂ, ਉਹਨਾਂ ਦਾ ਢਾਡੀ ਜਥਾ। ਇਹ ਢਾਡੀ ਜਥਾ ਕੱਲ੍ਹ ਹੀ ਆਪਣੇ ਪਾਸ ਇੱਥੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਪੁੱਜਾ ਹੈ। ਤੋ ਮਾਣਯੋਗ ਗਿਆਨੀ ਗੁਰਭੇਜ ਸਿੰਘ ਜੀ ਬਦਨੀ ਕਲਾਂ ਵਾਲੇ, ਉਹਨਾਂ ਨੂੰ ਔਰ ਉਹਨਾਂ ਦੇ ਸਮੁੱਚੇ ਜਥੇ ਨੂੰ ਆਪਾਂ ਆਪਣੇ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਗੁਰੂ ਦੀਆਂ ਸੰਗਤਾਂ ਵੱਲੋਂ ਹਾਰਦਿਕ ਜੀਵਾਂ ਆਖਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਇਸੇ ਤਰ੍ਹਾਂ ਦੋਨੋਂ ਬਖਸ਼ ਅੱਜ ਦੀਵਾਨ ਦੇ ਵਿੱਚ ਜਥੇ ਨੇ ਹਾਜ਼ਰੀਆਂ ਭਰਿਆ ਕਰਨੀਆਂ ਨੇ। ਤੋ ਆਓ ਸਰਵਣ ਕਰਦੇ ਹਾਂ ਢਾਡੀ ਵਾਰਾਂ ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ।

ਦੀਨ ਸੱਚ ਦੇ ਨਾਮ ਤੋਂ ਜਾਣ ਸਕਦੇ, ਜਿਹਦਾ ਨਾਮ ਸੱਚਾ ਦਰਬਾਰ ਸੱਚਾ, ਸੱਚਾ ਸੱਚ ਦੀ ਤੱਕੜੀ ਤੋਲਦਾ ਏ, ਸੱਚੇ ਸਾਹਿਬ ਦਾ ਕਾਰ ਵਿਹਾਰ ਸੱਚਾ, ਸਿਫਤਾਂ ਸੱਚੀਆਂ ਨੇ ਸੱਚੇ ਰੱਬ ਦੀਆਂ, ਮੈਂ ਕੰਬਖਤ ਝੂਠਾ ਤੂੰ ਬਖਸ਼ਣ ਹਾਰ ਸੱਚਾ, ਮਿਲਖੀ ਰਾਮ ਜਹਾਨ ਤੋਂ ਪਾਰ ਲਾਵੇ ਇੱਕ ਵਾਰ ਜੇ ਹੋਵੇ ਦਿਦਾਰ ਸੱਚਾ। ਸੋ ਪਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰੀਆਂ ਗੁਰਸੰਗਤਾਂ ਧੰਤਾ ਦੇ ਯੋਗ ਹੋ, ਜੋ ਸੰਧਿਆ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ, ਸਾਡੇ ਤੋਂ ਪਹਿਲਾਂ ਭਾਈ ਸਾਹਿਬ ਆਪ ਗੁਰਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਲੜੀਵਾਰ ਕਥਾ ਦੀ ਸਾਂਝ ਪਾ ਕੇ ਗਏ ਹੈ, ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ ਢਾਡੀ ਵਾਰਾਂ ਗੁਰ ਇਤਿਹਾਸ ਰਾਹੀਂ, ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਕਿਸੇ ਦੀ ਬੁਲਾਈ ਹੋਈ ਫਤਿਹ ਨੂੰ ਬੁਲਾਵੇ ਜਾਂ ਪ੍ਰਵਾਨ ਕਰੇ, ਉਹਦੇ ਹਿਰਦੇ ਦਾ ਸ਼ੀਸ਼ਾ ਇੱਕ ਭਾਵਨਾ ਦਾ ਉਗੜ ਕੇ ਸਾਹਮਣੇ ਆ ਜਾਂਦਾ। ਸਤਿਗੁਰਾਂ ਨੇ ਸਾਨੂੰ ਇੱਕ ਪ੍ਰੇਮ ਦੀ ਡੋਰ ਵਿੱਚ ਬੰਨਿਆ। ਗੁਰਬਾਣੀ ਕਹਿੰਦੀ ਜਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਮਹਾਰਾਜ ਨਾਲ ਪ੍ਰੇਮ ਕੀਤਾ ਉਹ ਅਜ਼ਰ ਅਮਰ ਹੋ ਗਏ, ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਪਿਆਰ ਸਭ ਦਾ ਹੈ, ਜੇ ਸਾਡੇ ਦੁਨਿਆਵੀ ਪਿਆਰ ਹੈ, ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ, ਤੇ ਜਿਹੜਾ ਸਾਡਾ ਗੁਰਸਿੱਖ ਹੈ ਉਹ ਸੱਚਾ ਸੁੱਚਾ ਪ੍ਰੇਮ ਗੁਰੂ ਦੇ ਚਰਨਾਂ ਨਾਲ ਕਰਦਾ, ਗੁਰੂ ਦੇ ਚਰਨਾਂ ਦੇ ਭੌਰੇ ਬਣਦੇ ਆ, ਗੁਰੂ ਦੇ ਚਰਨਾਂ ਦੇ ਆਸ਼ਕ ਬਣਦੇ ਹੈ। ਜੋ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ, ਗੁਰੂ ਸਾਹਿਬ ਵੀ ਕਹਿੰਦੇ ਹੈ ਵੀ ਇਹ ਸੰਸਾਰ ਫਾਨੀ।

ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੋਈ ਹੈ, ਚਾਰ ਪੈਰ ਦਿਨ ਬਤੀਤ ਹੋਈ, ਚਾਰ ਪੈਰ ਰਾਤਰੀ ਹੋਈ, ਭਾਣੇ ਵਿੱਚ ਬਤੀਤ ਕਰਨਾ। ਤੇ ਕਈ ਮਖਮਲੀ ਗਦੈਲਿਆਂ ਤੇ ਪੈਣ ਵਾਲੇ ਏਸੀ ਕਮਰੇ ਚ ਰਹਿਣ ਵਾਲੇ ਜਿਹਨਾਂ ਨੂੰ ਨੀਂਦ ਵੀ ਕਿਰਾਏ ਤੇ ਲੈਣੀ ਪੈਂਦੀ ਹੈ, ਉਹ ਅੱਧੀਆਂ ਰਾਤਾਂ ਤੱਕ ਵੀ ਜਾਗਦੇ ਰਹਿੰਦੇ ਹੈ, ਉਹਨਾਂ ਨੂੰ ਤਮਾ ਹੁੰਦੀ ਹੈ, ਡਰ ਰਹਿੰਦਾ ਹੈ ਵੀ ਕਿਸੇ ਪਾਸੇ ਕੋਈ ਹਮਲਾ ਨਾ ਹੋ ਜਾਵੇ। ਪਰ ਜਿਹੜੇ ਭਜਨੀਕ ਪੁਰਸ਼ ਹੁੰਦੇ ਆ ਗੁਰੂ ਦੇ ਪਿਆਰੇ, ਫੇਰ ਫੱਕਰਾਂ ਤੇ ਸੰਸਾਰੀਆਂ ਦਾ ਵੱਖੋ ਵੱਖਰਾ ਜੀਵਨ ਪੰਧ ਹੋਵੇ, ਨਹੀਂ ਆਪਣੇ ਭੇਦ ਨੂੰ ਖੋਲਦੇ ਹੋ, ਜਿਹਦੇ ਦਿਲ ਦਾ ਰਾਜ ਬੁਲੰਦ ਹੋਵੇ, ਲੰਘ ਦੀਨ ਮਜ਼ਬ ਦੀ ਹੱਦ ਜਾਂਦੇ, ਜਿਹਨਾਂ ਕਰਿਆ ਨਬਜ਼ ਨੂੰ ਬੰਦ ਹੋਵੇ, ਹੋ ਜਾਣ ਨਰਲੇਪੋ ਦਰਬਾਰ ਸਿੰਘ ਜਿਹਨਾਂ ਮਾਣਿਆ ਪਰਮ ਆਨੰਦ ਹੋਵੇ। ਇੱਕ ਆਨੰਦ ਹੈ, ਇੱਕ ਪਰਮਾਨੰਦ ਹੈ, ਇੱਕ ਮਹਾਨੰਦ ਹੈ। ਜਦੋਂ ਆਪਾਂ ਗੁਰੂ ਦੀ ਗੋਦ ਵਿੱਚ ਬਹਿੰਦੇ ਹਾਂ, ਗੁਰਸੰਗਤ ਬਿਰਾਜਮਾਨ ਹੈ, ਇਦੋਂ ਆਪਾਂ ਪਰਮ ਅਵਸਥਾ ਹੁੰਦੀ ਹੈ, ਪਰਮ ਆਨੰਦ ਮਾਣ ਰਹੇ ਹੁੰਦੇ ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਸਵਤੰਤਾ ਦੇ ਯੋਗ ਹੈ, ਲੋ ਇਤਿਹਾਸ ਜੋ ਰੰਭਿਆ ਕਿ ਦੁਪਹਿਰ ਦੇ ਦਵਾਂ 'ਚ ਹਾਜ਼ਰੀ ਭਰੀ ਸੀਗੀ। ਸੋ ਪਿਆਰੇ ਖਾਲਸਾ ਜੀ, ਉਹੀ ਇਤਿਹਾਸ ਅੱਗੇ ਤੋਰਨ ਦਾ ਯਤਨ ਕਰਦੇ ਹਾਂ। ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਸ਼ਿੰਗਾਰਤਾ, ਦਹੀ 'ਚ ਰੰਗ ਭਰੇ ਹੈ। ਮੈਂ ਕਈ ਵਾਰੀ ਗੱਲ ਕਰਦਾ ਹੁੰਦਾ, ਜੇ ਕੋਈ ਕਾਰੀਗਰ ਹੋਵੇ, ਕੋਈ ਮਿਸਤਰੀ ਹੋਵੇ ਲੱਕੜ ਵਾਲਾ, ਕਾਰਪੈਂਟਰ, ਉਹਦੇ ਕੋਲ ਆਪਾਂ ਫੱਟੇ ਰੱਖੇ ਆਉਂਦੇ ਹੈ, ਉਹਨੂੰ ਕਹਿੰਦੇ ਵੀ ਸਾਡੇ ਵਾਸਤੇ ਬੈਠਣ ਵਾਸਤੇ ਸੋਫਾ ਸੈੱਟ, ਜਾਂ ਪੈਣ ਵਾਸਤੇ ਬੈੱਡ, ਜਾਂ ਡਾਇਨਿੰਗ ਟੇਬਲ ਬਣਾ ਦੇ। ਉਹ ਜਿਹੜਾ ਵਧੀਆ ਕਾਰੀਗਰ ਹੋਊਗਾ, ਉਸ ਲੱਕੜ ਨੂੰ ਤਰਾਸ਼ ਕੇ ਘੜ ਘੜ ਕੇ ਡਿਜ਼ਾਇਨ ਵਧੀਆ ਪਾਊਗਾ, ਵਿੱਚ ਫਰਨੀਚਰ ਬਣਾਊਗਾ, ਜੋ ਸਾਡੇ ਘਰ ਦਾ ਸ਼ਿੰਗਾਰ ਬਣਦਾ। ਜਿਹੜਾ ਫਰਨੀਚਰ ਲੱਕੜ ਵਾਲਾ, ਉਹ ਫਰਨੀਚਰ ਸਾਡੇ ਘਰੇ ਆਊਗਾ, ਸਾਡੇ ਘਰ ਦਾ ਸ਼ਿੰਗਾਰ ਬਣਿਆ। ਜਦੋਂ ਸਾਡੇ ਘਰੇ ਰਿਸ਼ਤੇਦਾਰ ਆਉਣਗੇ, ਅਗਲੇ ਪੁੱਛਦੇ ਵੀ ਕਿੱਥੋਂ ਬਣਾਇਆ ਫਰਨੀਚਰ ਇਹ, ਫਿਰ ਅਸੀਂ ਦੱਸਦੇ ਵੀ ਫਲਾਨਾ ਕਾਰੀਗਰ ਹੈ, ਫਲਾਨਾ ਮਿਸਤਰੀ ਹੈ। ਜਦ ਇੱਕ ਕਾਰੀਗਰ ਮਿਸਤਰੀ ਪਲੇਨ ਲੱਕੜ ਦੇ ਵਿੱਚ ਰੰਗ ਭਰ ਸਕਦਾ ਹੈ, ਗੁਰੂ ਸਾਹਿਬ ਵੀ ਆਪਣੇ ਸਿੱਖਾਂ ਨੂੰ ਸ਼ਿੰਗਾਰ ਦੇ ਵਿੱਚ ਰੰਗ ਭਰਦੇ ਦੇਹੀ ਦੇ ਵਿੱਚ। ਮਹਾਰਾਜ ਨੇ ਨੌਜਵਾਨੀ ਮੰਗੀ ਹੈ, ਮੀਰੀ ਪੀਰੀ ਦੇ ਮਾਲਕਾਂ ਨੇ ਮਾਵਾਂ ਤੋਂ ਪੁੱਤ ਮੰਗੇ ਹੈ। ਕਹਿੰਦੇ ਬਹੁਤ ਆਪਾਂ ਸਬਰ ਸੰਤੋਖ ਨਾਲ ਰਹਿ ਲਿਆ, ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਆਪਾਂ ਸ਼ਾਂਤੀ ਦਾ ਉਪਦੇਸ਼ ਦਿੱਤਾ ਹੈ। ਦੁਸ਼ਮਣ ਨੇ ਮਿੱਤ ਨਹੀਂ ਹੋਣਾ, ਚੱਕੀ ਤਲਵਾਰ ਬਣਾ। ਜਿਹੜੇ ਦੁਸ਼ਮਣ ਹੈ ਨਾ, ਇਹ ਜਿਹੜੇ ਲਾਤੋਂ ਕੇ ਪੂਤ ਹੈ, ਬਾਤੋਂ ਸੇ ਨਹੀਂ ਮਾਨਤੇ, ਗੱਲਾਂ ਬਾਤਾਂ ਨਾ ਕਹਿੰਦੇ ਸਮਝ ਨਹੀਂ ਆਉਂਦੀ, ਜਿੰਨਾ ਮਰਜ਼ੀ ਸਮਝਾ ਲਓ। ਮਹਾਰਾਜ ਕਹਿੰਦੇ ਬਹੁਤ ਸਮਝਾਇਆ, ਪੰਜਵੇਂ ਪਾਤਸ਼ਾਹ ਨੇ ਕੁਛ ਮਾੜਾ ਕਰਿਆ ਸੀ, ਚੰਗਾ ਕੀਤਾ ਸਾਡੇ ਵਾਸਤੇ, ਧੁਰ ਕੀ ਬਾਣੀ, ਅਕਾਲੀ ਬਾਣੀ, ਧੁਰ ਦਰਗਾਹ 'ਚੋਂ ਬਾਣੀ ਆਈ ਹੈ। ਸੋ ਪਿਆਰੇ ਖਾਲਸਾ ਜੀ, ਇਹ ਚੁਬੀ ਰਹੀ ਉਹਨਾਂ ਨੂੰ, ਦੁਸ਼ਟਾਂ ਨੂੰ ਇਹ ਚੁਬੀ ਕਿ ਇਹ ਚੁਗਲਖੋਰਾਂ ਨੇ ਕੰਨ ਭਰੇ ਵੀ ਇਹਦੇ ਵਿੱਚ ਮੁਹੰਮਦ ਸਾਹਿਬ ਅਤੇ ਮੁਸਲਮਾਨਾਂ ਦੇ ਖਿਲਾਫ ਕੂੜ ਪ੍ਰਚਾਰ ਹੈ, ਕਿਸੇ ਦੇ ਖਿਲਾਫ ਨਹੀਂ ਕੁਛ ਵੀ ਹੈ, ਸਰਬ ਸਾਂਝੀ ਬਾਣੀ ਹੈ। ਕਿਣਕਾ ਇੱਕ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ, ਕਿ ਇੱਕ ਕਿਣਕਾ ਹਿਰਦੇ ਵਿੱਚ ਵਸ ਜਾਵੇ ਬਾਣੀ ਰੂਪੀ ਪ੍ਰਸ਼ਾਦ ਦਾ, ਗੁਰੂ ਸਾਹਿਬ ਕਿਰਪਾ ਕਰ ਦਿੰਦੇ। ਦੇਖੋ ਭੂਮੀਆਂ ਚੋਰ, ਸੱਜਣ ਠੱਗ, ਵਲੀ ਕੰਧਾਰੀ, ਕੌਡਾ ਰਾਕਸ਼, ਉਹਨਾਂ ਦੇ ਕੋਲੇ ਗੁਰੂ ਸਾਹਿਬ ਆਪ ਚੱਲ ਕੇ ਗਏ, ਮਲਕ ਭਾਗੋ ਵਰਗਿਆਂ ਦੇ ਕੋਲੇ, ਔਰ ਗੁਰੂ ਸਾਹਿਬ ਨੇ ਨਾਮ ਬਾਣੀ ਦਾ ਉਪਦੇਸ਼ ਦੇ ਕੇ ਉਹਨਾਂ ਨੂੰ ਸੰਤ ਬਿਰਤੀ ਵਾਲੇ ਬਣਾਤਾ, ਸੱਚੇ ਮਾਰਗ ਤੇ ਚਲਾਇਆ। ਮਹਾਰਾਜ ਕਹਿੰਦੇ ਤੁਸੀਂ ਝੂਠ ਦਾ ਰਾਹ ਪਕੜਿਆ ਹੋਇਆ, ਇਹ ਝੂਠ ਦਾ ਰਾਹ ਹੈ, ਠੱਗੀਆਂ ਠੋਰੀਆਂ ਵਾਲਾ, ਕਿਸੇ ਨੂੰ ਲੁੱਟ ਕੇ ਆਪਦਾ ਸਮਰਾਜ ਖੜਾ ਕਰਨਾ, ਗਰੀਬਾਂ ਦਾ ਲਹੂ ਚੂਸਣਾ, ਉਹਨਾਂ ਨੂੰ ਖਤਮ ਕਰਨਾ, ਆਪਦਾ ਸਮਰਾਜ ਹੋਰ ਵਧਾਈ ਜਾਣਾ। ਮਹਾਰਾਜ ਕਹਿੰਦੇ ਬੰਦੇ ਉਹ ਬੰਦੇ ਤੁਸੀਂ ਹੋ, ਮਨੁੱਖ ਤੁਸੀਂ ਹੋ, ਮਨੁੱਖ ਉਹ ਹੈ। ਇਹ ਕਰਮਾਂ ਦਾ ਹੇਰ ਫੇਰ ਹੈ, ਕਈ ਅਮੀਰਾਂ ਦੇ ਘਰੇ ਜਨਮ ਲੈਂਦੇ, ਕਈ ਗਰੀਬਾਂ ਦੇ ਘਰੇ ਜਨਮ ਲੈਂਦੇ ਹੈ। ਕਿਸੇ ਸ਼ਾਇਰ ਨੇ ਲਿਖਿਆ, ਉਹ ਕਹਿੰਦੇ ਇੱਕ ਦਰ ਝੁੱਗੀਆਂ ਤੇ ਇੱਕ ਦਰ ਬੰਗਲੇ, ਦੇ ਤੇ ਰੂਪ ਕਈਆਂ ਨੂੰ ਰੰਗਲੇ, ਇੱਕ ਹੈ ਰਾਜ ਇੱਕ ਹੈ ਕੰਗਲੇ, ਬਣ ਗਏ ਸੁਰਗ ਤੇ ਨਰਕ ਕਿਵੇਂ, ਇੱਕ ਦਾਨੀ ਇੱਕ ਮੰਗਤੇ, ਤੂੰ ਇੰਨਾ ਪਾਤਾ ਫਰਕ ਕਿਵੇਂ। ਦੇਖੋ ਸ੍ਰਿਸ਼ਟੀ ਤਾਂ ਉਸ ਭਗਵਾਨ ਨੇ ਰਚੀ ਹੈ, ਕਈ ਤਰਸਦੇ ਹਨ ਕਿ ਚਾਰ ਪੈਸੇ ਹੁਣ ਦਾਨ ਕਰੀਏ, ਤੇ ਜਿਹਨਾਂ ਦੇ ਕੋਲ ਭੰਡਾਰ ਭਰੇ ਪਏ ਉਹਨਾਂ ਨੂੰ ਹੁਕਮ ਨਹੀਂ ਹੈ ਕਿ ਚਾਰ ਪੈਸੇ ਦਾਨ ਕਰ ਦੇਣ। ਇੱਕ ਕੋਈ ਅਲਖ ਜਗਾਉਂਦਾ ਕਿਸੇ ਦੇ ਘਰੇ ਜਾ ਕੇ, ਅਮੀਰ ਵਿਅਕਤੀ ਦੇ ਘਰੇ ਅਲਖ ਜਗਾਉਂਦਾ, ਖੈਰ ਮੰਗਦਾ, ਜਦੋਂ ਕੋਈ ਅਮੀਰ ਵਿਅਕਤੀ ਦੇ ਘਰੇ ਜਾ ਕੇ ਅਲਖ ਜਗਾਊਗਾ, ਕੋਈ ਰੋਟੀ ਟੁੱਕ ਮੰਗੂਗਾ, ਕੋਈ ਮਾਇਆ ਮੰਗੂਗਾ, ਉਹ ਅਮੀਰ ਵਿਅਕਤੀ ਮੱਥੇ 'ਤੇ ਹੱਥ ਮਾਰ

ਵੀ ਪਤਾ ਨਹੀਂ ਮਾਤਣ ਮੇਰੇ ਕਿੱਥੇ ਮੱਥੇ ਲੱਗ ਗਿਆ, ਕੰਮ ਬਾਨਾ ਕਿ ਨਹੀਂ ਬਾਨਾ। ਇੱਕ ਨਾਮ ਜਪਣ ਵਾਲਾ ਗੁਰਮੁਖ ਜਨ ਗੁਰੂ ਦਾ ਸੇਵਕ ਭਜਨੀਕ ਪੁਰਸ਼, ਉਹ ਜਦੋਂ ਥਾਲੀ ਆਉਂਦੀ ਉਹਦੇ ਵਾਸਤੇ ਭੋਜਨ ਛਕਣ ਵਾਸਤੇ ਉਹ ਪਹਿਲਾਂ ਬੂਹੇ ਵੱਲ ਦੇਖਦਾ ਕੋਈ ਮੰਗਤਾ ਆ ਜਾਵੇ, ਚਾਹੇ ਉਹ ਇੱਕ ਗਰਾਸ ਕੀੜੀਆਂ ਦੇ ਭਾਉਣ ਤੇ ਸਿੱਟੇ, ਸਿੱਟੂ ਜ਼ਰੂਰ, ਕਿਉਂ ਉਹਦੀ ਆਤਮਾ ਝੁਕੀ ਹੁੰਦੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦੇਖਦਾ ਆਤਮਾ ਦਾ ਝੁਕਾਓ, ਵੀ ਇਹ ਬਾਹਰੋਂ ਰੱਜੇ ਕਿ ਅੰਦਰੋਂ ਵੀ ਰੱਜੇ ਆਏ, ਉੱਤੋਂ ਤਾਂ ਸਾਰਾ ਕੁਝ ਦੇਤਾ ਸਾਰਾ ਕੁਝ, ਅੰਦਰੋਂ ਇਹਦੀ ਨੀਤ ਉਹ ਨਹੀਂ ਰੱਜੀ ਹੈ ਵੀ ਉਹ ਵੀ ਮੇਰੇ ਕੋਲ ਹੋਵੇ, ਉਹ ਵੀ ਮੇਰੇ ਕੋਲ ਹੋਵੇ, ਉਹ ਵੀ ਮੇਰੇ ਕੋਲ ਹੋਵੇ। ਇਹੀ ਇਹ ਦੁਸ਼ਟਾਂ ਦਾ ਕੰਮ ਹੈ। ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਂ, ਲਾਹੌਰ ਦਾ ਸੂਬਾ ਕਾਸ਼ਫ ਬੇਗ, ਦਰੋਗਾ ਸੌਂਦੇ ਖਾਂ, ਲੁੱਟ ਰਹੇ, ਲੁੱਟਿਆ ਉਹਨਾਂ ਨੇ ਸੇਠ ਕਰੋੜੀ ਨੂੰ। ਜਦ ਉਹ ਗੁਰੂ ਸਾਹਿਬ ਦੇ ਵਾਸਤੇ ਗੁਲਵਾਗ ਤੇ ਦਿਲਵਾਗ ਦੋ ਘੋੜੇ ਲੈ ਕੇ ਜਾ ਰਿਹਾ ਸੀ ਨਾ, ਬੇਸ਼ੁਮਾਰ ਕੀਮਤੀ ਘੋੜੇ, ਤੇ ਲਾਹੌਰ ਉਹ ਆਏ ਹੈ, ਸ਼ਾਮਾਂ ਪੈ ਗਈਆਂ, ਲਾਹੌਰ ਦੀਆਂ ਗਲੀਆਂ ਵਿੱਚ ਜਦ ਘੋੜੇ ਉਹ ਨੰਗੇ, ਉਹ ਜਾਲਮ ਅੱਖਣਾ ਪਾੜ ਪਾੜ ਕੇ ਦੇਖਦੇ ਜਿਵੇਂ ਕਿਤੇ ਇਹੋ ਜਿਹੇ ਘੋੜੇ ਦੇਖੇ ਨਾ ਹੋਣ, ਤੇ ਜਿਹੜੀ ਉਹ ਸਾਰੀ ਸੰਗਤ ਦੀ ਸੇਠ ਕਰੋੜੀ ਹੋਣੀ ਸਾਰੇ ਜਾਣੇ ਉਸ ਘਾਟ ਤੇ ਆਏ ਆ ਜਿੱਥੇ ਪੰਜਵੇਂ ਪਾਤਸ਼ਾਹ ਰਾਵੀ ਵੀ ਸਮਾ ਕੇ ਸੱਚਖੰਡ ਚਲੇ ਗਏ, ਉੱਥੇ ਘਾਟ ਤੇ ਇਸ਼ਨਾਨ ਕੀਤਾ, ਬਾਹਰ ਆ ਕੇ ਬੈਠੇ, ਘੋੜੇ ਦਰਖਤ ਨਾਲ ਬੰਨੇ ਹੈ। ਇੰਨੇ ਚ ਨੂੰ ਸੂਬਾ ਕਾਸ਼ਫ ਬੇਗ, ਲਾਹੌਰ ਦਾ ਸੂਬਾ ਕਾਸ਼ਫ ਬੇਗ ਔਰ ਦਰੋਗਾ ਸੌਂਦੇ ਖਾਂ ਪੁਲਿਸ ਕਰਮਚਾਰੀ ਲੈ ਕੇ ਆਉਂਦੇ ਹੈ, ਕਹਿੰਦੇ ਵੀ ਇਹ ਘੋੜੇ ਕਿਹਦੇ ਹੈ? ਸੇਠ ਕਰੋੜੀ ਕਹਿੰਦਾ ਤਾਂ ਸੱਚੀ ਸਰਕਾਰ ਦੇ ਹੈ। ਉਹਨੂੰ ਪੁੱਛਦੇ ਵੀ ਇਹਦਾ ਕੀ ਮੁੱਲ ਹੈ? ਸਾਡੀ ਸੱਚੀ ਸਰਕਾਰ ਤਾਂ ਸ਼ਾਹਜਹਾਂ ਹੈ। ਉਹ ਕਹਿੰਦਾ ਮੇਰੀ ਸੱਚੀ ਸਰਕਾਰ ਤਾਂ ਮੀਰ ਪੀਰ ਦੇ ਮਾਲਕ ਹੈ। ਇਹ ਦੋਵਾਂ ਦੇ ਸਵਾਲ ਜਵਾਬ ਹੁੰਦੇ ਹੈ। ਸੂਬਾ ਸੇਠ ਕਰੋੜੀ ਨੂੰ ਕਹਿੰਦਾ ਘੋੜੇ ਸਾਨੂੰ ਦੇ ਦੇ, ਤੇ ਸੇਠ ਕਰੋੜੀ ਕਹਿੰਦਾ ਤੇ ਮੇਰੀ ਸੱਚੀ ਸਰਕਾਰ ਦੇ ਘੋੜੇ ਹੈ। ਦੋਵਾਂ ਦੇ ਸਵਾਲ ਜਵਾਬ ਢਾਡੀ ਜਥਾ ਬਿਆਨ

0: ਸੱਚੀ ਸਰਕਾਰ ਦੇ ਘੋੜੇ ਹੈ ਜਾਂ ਸੱਚੀ ਸਰਕਾਰ ਕਿਹਾ ਨਾ, ਉਹਨਾਂ ਨੂੰ ਚਾ ਚੜ ਗਿਆ, ਖੁਸ਼ ਹੋ ਗਏ ਤਾਂ ਸਾਡਾ ਬੰਦਾ ਨਿਕਲਿਆ ਆ। ਦਰੋਗਾ ਸੁਣ ਦੇਖਾ ਕਹਿੰਦਾ ਸੱਚੀ ਸਰਕਾਰ ਆਏ, ਸਾਡੀ ਸੱਚੀ ਸਰਕਾਰ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਂ, ਇਹ ਉਹਦਾ ਸੱਜਾ ਹੱਥ ਹੈ, ਬਾਦਸ਼ਾਹ ਦਾ ਰਾਜ ਤਾਂ ਇਹਨਾਂ ਦਾ ਏ, ਤੂੰ ਇਹਨਾਂ ਦੇ ਰਾਜ ਵਿੱਚ ਖੜਾ ਏ, ਲਿਆ ਫੜਾ ਘੋੜਿਆਂ ਦੀਆਂ ਵਾਂਗਾਂ ਅਸੀਂ ਲੈ ਕੇ ਜਾਂਦੇ ਹਾਂ। ਸੇਠ ਕਰੋੜੀ ਕਹਿੰਦਾ ਮੈਂ ਨਹੀਂ ਜਾਣਦਾ ਤੁਹਾਨੂੰ ਤੁਸੀਂ ਕੌਣ ਹੋ, ਮੇਰੀ ਸੱਚੀ ਸਰਕਾਰ ਤਾਂ ਸਾਡੇ ਸਤਿਗੁਰੂ ਛੇਵੇਂ ਗੁਰੂ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹ ਘੋੜੇ ਉਹਨਾਂ ਵਾਸਤੇ ਮੈਂ ਲੈ ਕੇ ਜਾਣੇ ਹੈ। ਦੋਵੇਂ ਜਾਣੇ ਕਹਿੰਦੇ ਬਾਦਸ਼ਾਹਾਂ ਦਾ ਸ਼ਿੰਗਾਰ ਸਾਧਾ ਨੂੰ ਭਾਵੇਂ ਨਾ ਮਾਫ ਕਰਿਓ, ਸਾਡੇ ਵਾਸਤੇ ਸਾਡੇ ਗੁਰੂ ਸਾਡੇ ਰੱਬ, ਉਹ ਜੇ ਸੀਗੇ ਦੁਸ਼ਟ ਬੁੱਧੀ ਵਾਲੇ ਵਿਰਤੀ ਉਹਨਾਂ ਦੀ ਉਹੋ ਜੀ, ਕਹਿੰਦੇ ਉਹ ਤਾਂ ਸੰਤ ਹੈ, ਕਸਾਹ ਦਾ ਮਹਾਂਪੁਰਸ਼ ਹੈ, ਉਹਨਾਂ ਨੂੰ ਕੀ ਲੋੜ ਹੈ ਘੋੜਿਆਂ ਤੋਂ ਕੀ ਲੈਣਾ, ਉਹਨਾਂ ਨੇ ਉਹ ਆਪਦਾ ਨਾਮ ਜਪਣ ਤੇ ਜਪਾਉਣ। ਅੱਗੇ ਗੁਰੂ ਨਾਨਕ ਨੇ ਵੀ ਨਾਮ ਜਪਾਇਆ, ਬਾਕੀਆਂ ਭਾਸ਼ਾ ਨਾਮ ਜਪਾਇਆ, ਇਹ ਵੀ ਨਾਮ ਜਪਾਉਣ। ਇਹ ਕਾਰਜ ਕਰਨ ਸੀਗਾ ਰੋਕਦੇ ਹੈ, ਸੰਗਤਾਂ ਨੂੰ ਦਰਸ਼ਨ ਦੇਣ, ਭਲੇ ਦੇ ਕਾਰਜ ਕਰਨ, ਪਰ ਜਿਹੜਾ ਬਾਦਸ਼ਾਹ ਵਾਲਾ ਕਾਰਜ ਹੈ ਇਹ ਨਾ ਕਰਨ। ਇਹਨਾਂ ਦੁਸ਼ਟਾਂ ਨੂੰ ਅਕਲ ਨਹੀਂ ਆਈ, ਇਦੂ ਪਹਿਲਾਂ ਦੋ ਜੰਗਾਂ ਹੋ ਗਈਆਂ ਸੀ। ਪਹਿਲੀ ਜੰਗ ਜੋ ਅੰਮ੍ਰਿਤਸਰ ਦੇ ਕੋਲੇ ਹੋਈ ਹੈ, ਗੁਰੂ ਸਾਹਿਬ ਜਾ ਰਹੇ ਸੀ ਘੋੜੇ ਦੇ ਸਵਾਰ ਹੋ ਕੇ, ਸ਼ਾਹਜਹਾਂ ਦਾ ਬਾਜ ਆਇਆ, ਬਾਜ ਜਦੋਂ ਗੁਰੂ ਕੋ ਆਪਦਾ ਵੀ ਬਾਜ ਸੀਗਾ, ਇੱਕ ਸ਼ਾਹਜਹਾਂ ਦਾ ਬਾਜ ਆਇਆ, ਮਹਾਰਾਜ ਨੇ ਨਜ਼ਰ ਪਾਤੀ ਬਾਜ ਤੇ, ਜਦ ਕੋਈ ਲੈਣ ਵਾਸਤੇ ਨਹੀਂ ਆਇਆ ਨਾ, ਛੇਵੇਂ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਚਾਹੇ ਕੋਈ ਜਾਨਵਰ ਚਾਹੇ ਮਨੁੱਖ, ਜਿਹਨੇ ਸਾਡੀ ਸ਼ਰਨ ਤੱਕੀ ਹੈ, ਇਹ ਜਾਨਵਰ ਹੈ, ਇਹਨੇ ਆਪਣੀ ਸ਼ਰਨ ਚ ਆ ਗਿਆ, ਕੋਈ ਲੈ ਨਹੀਂ, ਇਹਨੂੰ ਲੈ ਚੱਲੋ ਆਪਣੇ ਅਸਥਾਨ ਤੇ ਲੈ ਚੱਲੋ। ਜਦੋਂ ਲੈ ਕੇ ਆਏ ਨਾ ਬਾਜ, ਸ਼ਾਹਜਹਾਂ ਦੇ ਸਿਪਾਹੀ ਆਏ, ਪੁੱਛਦੇ ਪਛਾਉਂਦੇ, ਘੋੜਿਆਂ ਦੀਆਂ ਪੈੜਾਂ ਦੇਖਦੇ ਹੋਏ, ਗੁਰੂ ਦੇ ਚਰਨਾਂ ਚ ਆਏ ਹੈ, ਕਹਿੰਦਾ ਜੀ ਸ਼ਾਹਜਹਾਂ ਦਾ ਬਾਜ ਆਇਆ, ਬਾਜ ਦਿਓ ਤੁਸੀਂ। ਮਹਾਰਾਜ ਕਹਿੰਦੇ ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਬੱਚਾ, ਚਾਹੇ ਕੋਈ ਜਾਨਵਰ ਹੈ, ਜਿਹਨੇ ਸਾਡੀ ਸ਼ਰਨ ਤੱਕੀ ਉਹ ਸਾਡਾ ਹੋ ਗਿਆ, ਉਹ ਤਾਂ ਸਾਡੀ ਸ਼ਰਨ ਚ ਆਇਆ, ਅਸੀਂ ਬਾਜ ਨਹੀਂ ਦੇਣਾ। ਸਿਪਾਹੀ ਕਹਿੰਦੇ ਜੀ ਸ਼ਾਹਜਹਾਂ ਦਾ ਬਾਦਸ਼ਾਹ, ਹਿੰਦੁਸਤਾਨ ਦੇ ਬਾਦਸ਼ਾਹ ਉਹ। ਮਹਾਰਾਜ ਕਹਿੰਦੇ ਹੋਵੇ, ਜੰਗ ਕਰ ਲੋ, ਲੈ ਜਾਓ ਬਾਜ, ਜੇ ਤੁਹਾਡੇ ਚ ਹੈਗੀ ਹੈ ਨਾ ਹਿੰਮਤ, ਤੁਸੀਂ ਜੰਗ ਕਰਕੇ ਬਾਜ ਲੈ ਜਾਓ। ਇਹ ਦਿੱਲੀ ਦਰਬਾਰ ਵਿੱਚ ਇਹ ਸਾਰਾ ਗੱਲ ਪਹੁੰਚੀ ਹੈ ਵੀ ਜਿਹੜਾ ਗੁਰੂ ਨਾਨਕ ਦਾ ਛੇਵਾਂ ਗੁਰੂ ਹੈ, ਸੰਤ ਮਹਾਂਪੁਰਸ਼, ਉਹ ਲੋੜਾ ਆ ਗਿਆ, ਉਹਦਾ ਜੰਗ ਭਾਲਦਾ, ਕਹਿੰਦਾ ਜੰਗ ਕਰੋ। ਅੱਗੇ ਵੀ ਤਾਂ ਗੁਰੂ ਹੋਏ ਪੰਜ, ਅੱਗੇ ਤਾਂ ਕਿਸੇ ਨੇ ਜੰਗ ਕਰੀ ਨਹੀਂ ਹੈ, ਇਹ ਪਤਾ ਨਹੀਂ ਕੀ ਦੋ ਦੋ ਤਲਵਾਰਾਂ ਪੈਂਦੀਆਂ, CID ਪਹੁੰਚਦੀ ਰਹੀ ਹੈ, ਕਲਗੀ ਲਾਈ ਹੈ, ਔਰ ਭਰਤੀ ਕਰ ਰਹੇ ਨੇ ਸੂਰਮੇ। ਸੋ ਪਿਆਰੇ ਖਾਲਸਾ ਜੀ, ਪਹਿਲਾ ਜੰਗ ਬਾਜ ਦੇ ਪਿੱਛੇ ਹੋਇਆ, ਪਹਿਲਾ ਜਨਰਲ ਮੁਫਲ ਸਖਾਂ ਮਹਾਰਾਜ ਵੀ ਤਲਵਾਰ ਨਾਲ ਸੋਧਿਆ, ਤਲਵਾਰ ਦੇ ਨਾਲ। ਔਰ ਪਹਿਲੀ ਜੰਗ ਦੇ ਵਿੱਚ ਜੋ ਗੁਰੂ ਸਾਹਿਬ ਨੇ ਮਤਵੰਨਾ ਪੁੱਤ ਬਣਾਇਆ ਸੀ ਪੈਂਦੇ ਖਾਂ, ਉਹਨੂੰ ਮਾਣ ਹੋ ਗਿਆ। ਹੁਣ ਗੁਰੂ ਨੇ ਤਾਂ ਨਵਾਜਿਆ, ਉਹ ਤੇ ਕਿਰਪਾ ਕੀਤੀ, ਆਪਣਾ ਪੁੱਤ ਬਣਾਇਆ, ਉਹਨੂੰ ਮਾਣ ਇਹ ਹੋ ਗਿਆ ਵੀ ਇਹ ਜੰਗ ਵਿੱਚ ਮੈਂ ਸੀਗਾ ਤਾਂ ਗੁਰੂ ਜੰਗ ਜਿੱਤੇ ਹੈ, ਜੇ ਮੈਂ ਨਾ ਹੁੰਦਾ ਗੁਰੂ ਨੇ ਜੰਗ ਹਾਰ ਜਾਣੀ ਸੀ। ਮਹਾਰਾਜ ਨੂੰ ਪਤਾ ਲੱਗ ਗਿਆ ਵੀ ਇਹਦੇ ਅੰਦਰ ਹਮੀ ਦਾ ਹਮਾਲਾ ਉਸਰ ਰਿਹਾ ਹੈ, ਹੰਕਾਰ ਪੈਦਾ ਹੋ ਗਿਆ ਉਹਦੇ ਅੰਦਰ। ਗੁਰੂ ਸਾਹਿਬ ਨੇ ਉਹਦਾ ਵਿਆਹ ਕਰਤਾ, ਦੂਜੇ ਜੰਗ ਚ ਲੈ ਕੇ ਨਹੀਂ ਗਏ, ਜੋ ਹਰਗੋਬਿੰਦਪੁਰਾ ਏ ਮਹਾਰਾਜ ਆਪਣੇ ਨਾਂ ਤੇ ਵਸਾਇਆ ਨਗਰ, ਉਹ ਜੰਗ ਚ ਲੈ ਕੇ ਨਹੀਂ ਗਏ, ਹੰਕਾਰ ਤੋੜਦਾ ਏ ਮਹਾਰਾਜ ਨੇ ਹੰਕਾਰ ਤੋੜਿਆ ਵੀ ਦੇਖਦੇ ਹੈ ਰੱਬ ਨੂੰ ਹਰਾਉਣਾ ਕਿਤੇ ਸੌਖਾ, ਉਹਨਾਂ ਦੀ ਅੱਖਾਂ ਤੇ ਪੱਟੀ ਬੰਨੀ ਹੋਈ, ਰੱਬ ਨੂੰ ਪਛਾਣ ਨਹੀਂ ਸਕੇ, ਜਿੱਡੇ ਵੱਡੇ ਸਤਿਗੁਰ ਓਡੀ ਵੱਡੀ ਉਹਨਾਂ ਦੀ ਮਾਇਆ। ਬੜੀ ਬਲਕਸ਼ਣ ਇਹ ਵੀ ਧਨ ਦੌਲਤ ਇਹ ਮਾਇਆ, ਗੁਰੂ ਦੀ ਮਾਇਆ ਹੁੰਦੀ ਹੈ ਜੀ, ਤੇ ਪੈ ਜਾਵੇ ਨਾ ਪਾ ਦੇਣ ਮਾਇਆ, ਬੜੀ ਬਲਕਸ਼ਣ ਹੁੰਦੀ ਹੈ, ਮਤ ਬੁੱਧ ਭੁੱਲ ਜਾਂਦਾ ਬੰਦਾ, ਸੁੱਧ ਬੁੱਧ ਭੁੱਲ ਜਾਂਦਾ। ਇੱਥੇ ਇਹ ਕਹਿੰਦੇ ਹੈ ਬਾਦਸ਼ਾਹਾਂ ਦਾ ਸ਼ਿੰਗਾਰ ਸਾਧਾਂ ਨੂੰ ਕੀ ਭਾਵੇ, ਇਹਦਾ ਬਾਦਸ਼ਾਹ ਬੈਠੂਗਾ ਘੋੜਿਆਂ ਤੇ। ਉਹ ਕਹਿੰਦੇ ਨਹੀਂ ਜੀ, ਕਹਿਰ ਨਾ ਕਮਾਓ, ਸਾਡੇ ਗੁਰਾਂ ਦੀ ਭੇਟਾ ਹੈ, ਉਹਨਾਂ ਨੇ ਬਹਿਣਾ, ਮੈਂ ਪੁੱਤਾਂ ਵਾਂਗੂ ਪਾਲਿਆ। ਸੇਠ ਕਰੋੜੀ ਕਹਿੰਦਾ ਜਾਂ ਸੱਚੀ ਸਰਕਾਰ ਕਹੀ ਜਾਂਦਾ ਉਹਦੇ ਗੁਰੂ ਨੂੰ, ਝੂਠਾ ਬੰਦਾ ਕਿੱਥੋਂ ਸੁਣੂਗਾ ਸਿਫਤ ਗੁਰੂ ਦੀ, ਉਹ ਤਾਂ ਆਪਣੇ ਬਾਦਸ਼ਾਹ ਨੂੰ ਸੁਣੂਗਾ
1: ਜਿਹਨਾਂ ਜਦੋਂ ਤਨਖਾਹਾਂ ਲੈਂਦੇ ਆ ਨਾਮ ਪਾਉਂਦੇ ਆ
0: ਲੈ ਧੱਕੇ ਨਾ ਘੋੜੇ ਖੋਲੇ
1: ਔਰ ਕਹਿੰਦੇ ਆ ਜਾਓ ਲਾਲਾ ਜਾਓ ਬਾਣੀਆਂ ਜੇ ਤੇਰਾ ਗੁਰੂ ਸੱਚੀ ਸਰਕਾਰ ਹੋਇਆ ਲਾਹੌਰ ਦੇ ਕਿਲੇ ਚੋਂ ਘੋੜੇ ਲੈ ਜਾਣੇ ਝੂਠੀ ਸਰਕਾਰ ਸਮਝੀ ਝੂਠੀ ਰਾਤ ਮਸਾਂ ਲੰਘੀ ਉਹਨਾਂ ਨੂੰ ਉੱਥੇ ਅੰਮ੍ਰਿਤ ਵੇਲੇ ਉੱਠੇ ਆ ਫਿਰ ਇਸ਼ਨਾਨ ਕੀਤਾ ਏ ਉੱਥੋਂ ਤੁਰ ਪਏ ਆ ਗੁਰੂ ਨੂੰ ਧਿਆ ਕੇ ਅੰਮ੍ਰਿਤ ਸਾਰ ਆਉਂਦੇ ਆ ਵੀ ਗੁਰੂ ਨੂੰ ਦੱਸੀਏ ਸਾਰਾ ਕੁਝ ਗੁਰੂ ਕੋਲ ਦਾ ਯੋਧੇ ਹਨ ਬਹਾਦਰ ਸਿੱਖ ਸੂਰਮੇ ਹੈ ਕਿਸੇ ਦੀ ਡਿਊਟੀ ਲਾਉਣਗੇ ਘੋੜੇ ਆਉਣ ਮੰਗਵਾਉਣਗੇ ਮਹਾਰਾਜ ਆਪੇ ਜਦ ਅੰਮ੍ਰਿਤਸਰ ਗਏ ਕਹਿੰਦੇ ਜੀ ਗੁਰੂ ਸਾਹਿਬ ਤਾਂ ਇੱਥੇ ਹੈ ਨੀ ਸਿੱਖਾਂ ਨੂੰ ਪੁੱਛਦੇ ਆ ਸੇਠ ਕਰੋੜੀ ਕਹਿੰਦਾ ਗੁਰੂ ਜੀ ਨੂੰ ਮਿਲਣਾ ਉਹ ਕਹਿੰਦੇ ਗੁਰੂ ਸਾਹਿਬ ਤਾਂ ਮਾਲਵੇ ਦੀ ਮੁਬਾਰਕ ਧਰਤੀ ਦੇ ਭਾਈ ਰੂਪੇ ਵਿਖੇ ਸੰਗਤਾਂ ਨੂੰ ਨਾਮ ਬਾਣੀ ਦਾ ਵਿਦੇਸ਼ ਦੇ ਕੇ ਤਾਰ ਰਹੇ ਹੈ ਉੱਥੇ ਹੈ ਥੋੜਾ ਸਮਾਂ ਉੱਥੇ ਇਹਨਾਂ ਨੇ ਵਿਸ਼ਰਾਮ ਕੀਤਾ ਸੰਗਤ ਨੇ ਉੱਥੋਂ ਚਾਲੇ ਪਾਤੇ ਆ ਭਾਈ ਰੂਪੇ ਵਾਲੇ ਪਾਸੇ ਵੀ ਜਾਂਦੇ ਆ ਗੁਰੂ ਨੂੰ ਮਿਲਦੇ ਆ ਭਾਈ ਰੂਪੇ ਆਉਂਦੇ ਆ ਮੀਰੀ ਪੀਰ ਦੇ ਮਾਲਕ ਬੈਠੇ ਆ ਤੇ ਸੇਠ ਕਰੋੜੀ ਜਾ ਕੇ ਫੇਰ ਰੋਈ ਜਾਂਦਾ ਮੀਰੀ ਪੀਰ ਦੇ ਮਾਲਕ ਕਹਿੰਦੇ ਗੱਲ ਸੁਣ ਉਹ ਜਿੱਦਣ ਤੂੰ ਉਦਣ ਆਇਆ ਸੀਗਾ ਅੰਮ੍ਰਿਤਸਰ ਤੂੰ ਉਦਣ ਵੀ ਰੋਂਦਾ ਸੀ ਤੂੰ ਅੱਜ ਵੀ ਰੋਈ ਜਾਂਦਾ ਅਸੀਂ ਤਾਂ ਤੈਨੂੰ ਸਾਰਾ ਕੁਝ ਲੈਤਾ ਗੁਰੂ ਨਾਨਕ ਦੇ ਦਰ ਤੋਂ ਕਿ ਤੇਰੀ ਕਿਸਮ ਚ ਰੋਣਾ ਹੀ ਲਿਖਿਆ ਹੁੰਦਾ ਕਈਆਂ ਕੋਲ ਸਾਰਾ ਕੁਝ ਹੁੰਦਾ ਕਹਿਣਗੇ ਮਰ ਗਏ ਘਾਟਾ ਪੈ ਗਿਆ ਐਂ ਹੋ ਗਿਆ ਐਂ ਹੋ ਗਿਆ ਰੋਈ ਜਾਣਗੇ ਕਈਆਂ ਦੀ ਇਹੋ ਜਿਹੀ ਬਦਕਿਸਮਤੀ ਹੁੰਦੀ ਆ ਵੀ ਕੋਈ ਮੰਗ ਨਾ ਲਵੇ ਕਿਸੇ ਦੀ ਹੈਲਪ ਨਾ ਕਰਨੀ ਪੈ ਜੇ ਰੋਈ ਜਾਣਗੇ ਮਹਾਰਾਜ ਕਹਿੰਦੇ ਮੈਂ ਸਾਰਾ ਕੁਝ ਦਿੱਤਾ ਅੱਜ ਕਿਉਂ ਰੋਣਾ ਕਹਿੰਦਾ ਮਹਾਰਾਜ ਅੱਜ ਰੋਣ ਦਾ ਕਾਰਨ ਹੋਰ ਹੈ ਉਦੋਂ ਰੋਣ ਦਾ ਕਾਰਨ ਹੋਰ ਸੀ ਮਹਾਰਾਜ ਕਹਿੰਦੇ ਦੱਸ ਫਿਰ ਉਹ ਕਹਿੰਦੇ ਤੁਸੀਂ ਜਾਣੀ ਜਾਣੋ ਕਹਿੰਦੇ ਮੈਂ ਤਾਂ ਜਾਣਦਾ ਜਿਹੜੇ ਬੈਠੇ ਆ ਕਿੰਨੇ ਬੈਠੇ ਆ ਸੰਗਤ ਬੈਠੀ ਹੈ ਇਹਨਾਂ ਨੂੰ ਕਿਵੇਂ ਪਤਾ ਲੱਗੂ ਤੂੰ ਮੂੰਹੋਂ ਬੋਲ ਕੇ ਦੱਸ ਵੀ ਤੇਰੇ ਨਾਲ ਕੀ ਵਾਪਰਿਆ ਹੁਣ ਸੁਣੋ ਸਾਰੀ ਵਿਥਿਆ ਸਾਰੀ ਕਹਾਣੀ ਮਹਾਰਾਜ ਦੱਸਦਾ ਏ ਸਤਿਗੁਰ ਜੀ ਖੋਲੀ ਆ ਸੂਬੇ ਨੇ ਘੋੜਿਆਂ ਦੀ

ਠਕਰੋੜੀ ਕਹਿੰਦਾ, ਮਹਾਰਾਜ ਤੁਸੀਂ ਮੇਰੇ ਤੇ ਅਪਾਰ ਬਖਸ਼ਿਸ਼ ਕਿਰਪਾ ਕਰੀ, ਤੁਸੀਂ ਮੈਨੂੰ ਨਵਾਜਿਆ ਧਨ ਦੌਲਤ ਦੇ ਨਾਲ। ਮੈਂ ਦਸਵੰਧ ਕੱਢਿਆ, ਉਹ 5 ਲੱਖ ਦੇ ਕਰੀਬ ਦਸਵੰਧ ਬਣਿਆ, 2.5 ਲੱਖ ਦੇ ਵਛੇਰੇ ਖਰੀਦੇ, 2.5 ਲੱਖ ਦੀਆਂ ਉਹ ਸੋਨੇ ਦੀਆਂ ਹੀਰੇ ਜਿਹੜੇ ਹੋਏ ਕਾਠੀਆਂ। ਜਦ ਉਹ ਘੋੜੇ ਅਰਸ਼ਾਂ ਨੂੰ ਅਡਾਰੀ ਲਾਉਣ ਲੱਗ ਗਏ ਨਾ, ਪੁੱਤਾਂ ਵਾਂਗੂ ਪਾਲਿਆ ਮੈਂ ਉਹਨਾਂ ਨੂੰ, ਸਾਰੀ ਵਿਥਿਆ ਦੱਸਦਾ ਗੁਰੂ ਸਾਹਿਬ ਨੂੰ। ਜਦ ਉਹ ਅਰਸ਼ਾਂ ਨੂੰ ਅਡਾਰੀਆਂ ਲਾਉਣ ਲੱਗੇ ਹੈ ਤੇ ਅਸੀਂ ਕਾਬਲ ਤੋਂ ਤੁਰ ਪਏ ਹੈ, ਪਰ ਜੋ ਲਾਹੌਰ ਦਾ ਸੂਬਾ ਕਾਸਵੇਗ ਦਰੋਗਾ ਸੌਂਦੇ ਖਾਂ, ਅਸੀਂ ਬਥੇਰਾ ਕਿਹਾ ਸਾਡੀ ਸੱਚੀ ਸਰਕਾਰ ਦੇ ਘੋੜੇ ਆ, ਸਾਡੇ ਸਤਿਗੁਰ ਦੇ ਘੋੜੇ ਆ, ਉਹਨਾਂ ਨੇ ਸਵਾਰੀ ਕਰਨੀ ਹੈ। ਉਹ ਕਹਿੰਦੇ ਇਹ ਤਾਂ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਂ, ਉਹ ਸੱਚੀ ਸਰਕਾਰ ਆ, ਉਹਦੇ ਲਾਇਕ ਹੈ। ਸਾਥੋਂ ਧੱਕੇ ਨਾ ਘੋੜੇ ਖੋਲੇ ਮਹਾਰਾਜ, ਕਿਲੇ ਚ ਬੰਦ ਕਰਤੇ। ਆਏ ਵਿਥਿਆ ਦੱਸੀ ਨਾ, ਜਦੋਂ ਗੁਰੂ ਸਾਹਿਬ ਕਹਿੰਦੇ, ਮੇਰੀ ਪੀਰ ਦੇ ਮਾਲਕ ਕਹਿੰਦੇ, ਸੇਠ ਉਹ ਸਿੱਖਾ ਉਹ ਬੇਟਾ, ਜਦ ਤੂੰ ਲਾਹੌਰ ਤੋਂ ਤੁਰਿਆ ਸੀ ਅਰਦਾਸ ਕਰਕੇ, ਸਾਨੂੰ ਸਾਰੀ ਸੰਗਤ ਕਾਬਲ ਤੋਂ ਤੁਰਿਆ ਸੀ ਨਾ ਸਾਡੇ ਵਾਸਤੇ, ਵੀ ਘੋੜੇ ਲੈ ਕੇ ਜਾਣਾ ਮੈਂ ਗੁਰੂ ਦੇ ਚਰਨਾਂ ਚ। ਮਹਾਰਾਜ ਕਹਿੰਦੇ, ਤੇਰੀ ਅਰਦਾਸ ਮਨਜ਼ੂਰ ਹੋ ਗਈ ਹੈ। ਦੇਖੋ ਗੁਰੂ ਨੇ ਸਾਰਾ ਕੁਝ ਕਰਨਾ ਹੁੰਦਾ ਹੈ, ਜੇ ਗੁਰੂ ਨੂੰ ਮਨਜ਼ੂਰ ਹੈ, ਜੇ ਗੁਰੂ ਨੇ ਮਨਜ਼ੂਰ ਕਰ ਲਿਆ, ਉਹੀ ਸੰਤ ਹੈ, ਉਹੀ ਸਿੱਖ ਹੈ, ਉਹੀ ਸੇਵਕ ਹੈ। ਜੇ ਗੁਰੂ ਨੂੰ ਮਨਜ਼ੂਰ ਨਹੀਂ ਹੈ, ਜਿੰਨਾ ਮਰਜ਼ੀ ਜ਼ੋਰ ਲਾਈ ਚੱਲੋ, ਕੁਝ ਨਹੀਂ ਬਣਦਾ ਹੈ। ਮਹਾਰਾਜ ਕਹਿੰਦੇ, ਤੇਰੀ ਭੇਟਾ ਮਨਜ਼ੂਰ ਹੈ, ਸਾਨੂੰ ਸੇਵਾ ਪ੍ਰਵਾਨ ਹੈ, ਕੋਈ ਗੱਲ ਨਹੀਂ। ਦੱਸ ਤੈਨੂੰ ਹੋਰ ਅਮੀਰ ਕਰ ਦਈਏ, ਤੈਨੂੰ ਮਾਤ ਲੋਕ ਦਾ ਰਾਜ ਦੇ ਦਈਏ, ਤੇਰੀ 4 ਯੁਗ ਉਮਰ ਵਧਾ ਦਈਏ। ਹੋਰ ਮਾਸ਼ਾ ਕਹਿੰਦੇ, ਉਹ ਹੱਥ ਜੋੜ ਕੇ ਕਹਿੰਦੇ, ਦੇਖਿਓ ਰੱਜੀ ਰੂਹ ਆ। ਦੇਖੋ ਕੀ ਕਹਿੰਦਾ ਉਸ ਪਾਸ਼ਾ ਨੂੰ, ਜੇ ਬੇਸਵਰਾ ਹੁੰਦਾ ਜਾਂ ਹੋਰ ਹੁੰਦਾ, ਉਹ ਕਹਿੰਦਾ ਮਹਾਰਾਜ ਕਰ ਦਿਓ ਕਿਰਪਾ, ਵਧਾ ਦਿਓ ਉਮਰ ਤੇ ਦੇ ਦਿਓ ਰਾਜ, ਵੀ ਹੋਰ ਕੁਛ ਮਿਲ ਜੂਗਾ। ਉਹ ਅੰਦਰੋਂ ਵੀ ਰੱਜਿਆ ਤੇ ਬਾਹਰੋਂ ਵੀ ਰੱਜਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਉਹ ਕਹਿੰਦਾ ਮਹਾਰਾਜ ਮੈਂ 4 ਯੁਗ ਉਮਰ ਨਹੀਂ ਵਧਾਉਣੀ, ਨਾ ਮਾਤ ਲੋਕ ਦਾ ਰਾਜ ਲੈਣਾ, ਨਾ ਮੈਂ ਹੋਰ ਅਮੀਰ ਹੋਣਾ, ਕੁਝ ਨਹੀਂ ਚਾਹੀਦਾ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾ ਰੇ। ਮਹਾਰਾਜ ਨਹੀਂ ਚਾਹੀਦਾ, ਜਿਹੜੇ ਅੰਦਰੋਂ ਰੱਜੇ ਹੁੰਦੇ ਆ ਨਾ, ਉਹ ਦੁਨਿਆਵੀ ਪਦਾਰਥ ਠਕਰਾ ਦਿੰਦੇ ਆ, ਵੀ ਇਹ ਤਾਂ ਕੁਛ ਵੀ ਨਹੀਂ ਹੈ, ਸਾਰਾ ਕੁਝ ਤਾਂ ਗੁਰੂ ਦੀ ਕਿਰਪਾ ਹੈ। ਜੇ ਗੁਰੂ ਦੀ ਕਿਰਪਾ ਮੰਗੇ ਉਹ 'ਚ ਸਾਰਾ ਕੁਝ ਹੀ ਆ ਜਾਂਦਾ। ਉਹ ਕਹਿੰਦਾ ਮਹਾਰਾਜ ਮੈਨੂੰ ਇਹ ਨਹੀਂ ਚਾਹੀਦਾ ਗਿਆ। ਬਸ ਉਹਨਾਂ ਨੇ ਕਬੂਲ ਬੋਲੇ ਸਾਡੇ ਰੱਬ ਪ੍ਰਤੀ, ਸਾਡੇ ਇਸ਼ਟ ਪ੍ਰਤੀ, ਸਾਡੇ ਗੁਰੂ ਪ੍ਰਤੀ। ਅਸੀਂ ਤਾਂ ਅਸਮਰੱਥ ਹਾਂ ਮਹਾਰਾਜ, ਸਾਡੀ ਕੀ ਔਕਾਤ ਹੈ, ਸਾਡੀ ਕੀ ਗਤੀ ਹੈ, ਪਰ ਤੁਸੀਂ ਤਾਂ ਸਮਰੱਥਾਂ ਦੇ ਸਮਰੱਥ ਹੈ। ਆ ਭਗਤੀ ਬੈਠੀ ਹੈ ਤੇ ਸ਼ਕਤੀ ਵੀ ਬੈਠੀ ਹੈ। ਜੇ ਨਾਮ ਜਪਣ ਵਾਲੇ ਬੈਠੇ ਹੱਥਾਂ 'ਚ ਮਾਲਾ ਹਨ, ਤੇ ਯੋਧੇ ਬੈਠੇ ਆ, ਬਹਾਦਰ ਬੈਠੇ, ਮੀਰੀ ਤੇ ਪੀਰੀ ਤੁਸੀਂ ਸਾਜੀ ਹੈ, ਤੁਹਾਡੇ ਕੋਲ ਤਾਂ ਬਹਾਦਰ ਸੂਰਮੇ ਸਿੱਖ ਯੋਧੇ ਹਨ। ਮਹਾਰਾਜ ਅਸੀਂ ਅਸਮਰੱਥ ਹਾਂ, ਤੁਸੀਂ ਸਮਰੱਥ ਹੈ, ਆਪਣੇ ਸਿੱਖਾਂ ਨੂੰ ਸਮਰੱਥ ਬਣਾਇਆ, ਘੋੜੇ ਮੰਗਾਓ। ਉਹਨਾਂ ਨੇ ਇਹ ਕਿਹਾ ਏ ਕਿ ਜੇ ਤੇਰਾ ਗੁਰੂ ਸੱਚੀ ਸਰਕਾਰ ਹੋਊ, ਲਾਹੌਰ ਦੇ ਕਿਲੇ ਚੋਂ ਘੋੜੇ ਲੈ ਜੂ, ਨੇ ਝੂਠੀ ਸਰਕਾਰ ਸਮਝੀ ਆ ਭਾਂਬੜ। ਦੇਖੋ ਬੋਲਾਂ ਦਾ ਵੀ ਤਾਪਮਾਨ ਹੁੰਦਾ, ਜੇ ਕਿਸੇ ਨੂੰ ਬੋਲਾਂਗੇ ਨਾ, ਮਤ ਸੋਚੋ ਕਿਸੇ ਨੂੰ ਦੁਖੀ ਕਰਕੇ ਆਪ ਸੁਖੀ ਵੱਸ ਜਾਂਗੇ, ਉਹ ਫਿਰ ਦੁੱਗਣੇ ਹੋ ਕੇ ਵਾਪਸ ਮਿਲਦੇ ਆ, ਉਹੋ ਜਿਹਾ ਵਰਤਾਓ ਅਗਲਾ ਜੇ ਕਰੇ। ਫੇਰ ਸ਼ਬਦਾਂ ਦਾ ਵੀ ਤਾਪਮਾਨ ਹੁੰਦਾ, ਬੋਲੀ ਤੋਂ ਪਤਾ ਲੱਗਦਾ। ਦੇਖੋ ਇਹ ਬੱਚਿਆਂ ਦੇ ਪਹਿਲੇ ਗੁਰੂ ਗੁਰਦੇਣ ਵਾਲੇ ਮਾਤਾ ਪਿਤਾ, ਮਾਤਾ ਪਿਤਾ ਸਿਖਾਉਂਦੇ ਆ। ਜਦੋਂ ਬੱਚਾ ਜਨਮ ਲੈਂਦਾ ਹੈ, ਜਨਮ ਲੈਣ ਤੋਂ ਬਾਅਦ ਕੋਈ ਸ਼ਬਦ ਕਹਿੰਦਾ ਮਾਂ ਕਹਿੰਦਾ, ਫਿਰ ਪਿਤਾ ਕਹਿੰਦਾ ਹੈ, ਮਾਤਾ ਪਿਤਾ ਦੱਸਦੇ ਆ, ਸੰਸਕਾਰ ਭਰਦੇ ਆ ਗੁਣ। ਇੱਕ ਤਾਂ ਜਦੋਂ ਗੁਰੂ ਦੇ ਦਰ ਤੇ ਆਉਣੇ, ਗੁਰੂ ਗੁਣ ਭਰਦੇ ਆ ਸੰਸਕਾਰ, ਤੇ ਇਹ ਦੁਨਿਆਵੀ ਗੁਣ ਹੈ, ਦੁਨਿਆਵੀ ਸੰਸਕਾਰ ਉਹ ਬੱਚਿਆਂ ਨੂੰ ਮਾਪੇ ਸਿਖਾਉਂਦੇ ਆ। ਬੋਲੀ ਤੋਂ ਪਤਾ ਲੱਗਦਾ ਵੀ ਕਿੰਨਾ ਦਾ ਪੁੱਤ ਹੈ, ਕਿੰਨਾ ਦਾ ਪੋਤਰਾ ਹੈ, ਕਿਹਦਾ ਭਤੀਜਾ, ਕਿਹਦਾ ਭਾਣਜਾ ਹੈ, ਬੋਲੀ ਤੋਂ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਸਿੱਖਾਂ ਦੀ ਬੋਲੀ ਤੋਂ ਪਤਾ ਲੱਗਦਾ ਹੈ ਵੀ ਉੱਪਰੋਂ ਉੱਪਰੋਂ ਨਾਮ ਜਪਣ ਵਾਲੇ ਕਿ ਅੰਦਰੋਂ ਵੀ ਹੈ, ਫਾਰਮੈਟੀਆਂ ਹੀ ਵੀ ਦਿਖਾਵਾ ਹੈ। ਸੋ ਪਿਆਰੇ ਖਾਲਸਾ ਜੀ, ਇਹ ਬੋਲ ਕਬੋਲ ਹੁੰਦੇ। ਉਹ ਕਹਿੰਦਾ ਸੱਚੇ ਪਾਤਸ਼ਾਹ, ਉਹਨਾਂ ਨੇ ਬੋਲ ਕਬੋਲ ਬੋਲੇ, ਤੁਹਾਨੂੰ ਮਾੜਾ ਕਿਹਾ, ਸਾਡੇ ਹਿਰਦੇ ਅੰਦਰ ਭਾਂਬੜ ਬਣ ਕੇ ਮੱਚ ਰਹੇ ਹੈ, ਤੁਸੀਂ ਕਿਰਪਾ ਕਰੋ, ਜਿੰਨੀ ਦੇਰ ਤੱਕ ਲਾਹੌਰ ਦੇ ਕਿਲੇ ਚੋਂ ਘੋੜੇ ਤੁਹਾਡੇ ਚਰਨਾਂ 'ਚ ਨਹੀਂ ਆਉਂਦੇ, ਸਾਨੂੰ ਸਬਰ ਸੰਤੋਖ ਨਹੀਂ ਆਉਣਾ, ਤੁਸੀਂ ਕਿਰਪਾ ਕਰੋ। ਮਹਾਰਾਜ ਕਿਰਪਾ ਕਰਦੇ ਹੈ, ਕੀ ਕਹਿੰਦੇ ਹੈ, ਕਹਿੰਦੇ ਸੇਠ ਉਹ ਸਿੱਖਾ, ਘੋੜੇ ਤੇਰੇ ਆ ਗਏ ਤੇ ਘੋੜੇ ਤੇਰੇ ਆ ਜਾਣਗੇ।
ਉਹ ਤਾਂ ਬਹਿ ਗਿਆ, ਹੋ ਗਏ ਸ਼ਾਂਤ ਹੋ ਕੇ ਬਹਿ ਗਿਆ। ਗੁਰੂ ਸਾਹਿਬ ਦਾ ਬਚਨ ਤਾਂ ਅਟਲ ਹੈ, ਸਾਰੀ ਸਿੱਖ ਸੰਗਤ ਨੂੰ ਪਤਾ ਏ। ਚੰਬੇ ਪਿੰਡ ਦੀ ਰਹਿਣ ਵਾਲੀ ਮਾਤਾ ਸੁਲੱਖਣੀ, ਅਮੀਰ ਖਾਨਦਾਨ, ਪਤੀ ਪਤਨੀ ਸਾਰਾ ਕੁਝ ਦਿੱਤਾ ਗੁਰੂ ਸਾਹਿਬ ਨੇ, ਪਰ ਮਾਂ ਸ਼ਬਦ ਸੋਨਾ ਨਸੀਬ ਨਹੀਂ ਹੋਇਆ। ਜਿੱਥੇ ਜਿੱਥੇ ਦੱਸ ਪਾਈ ਲੋਕਾਂ ਨੇ, ਉੱਥੇ ਜਾ ਮਿੱਠੇ ਰੋਟ ਵੰਡੇ, ਪਿੱਪਲਾਂ ਨੂੰ ਪਾਣੀ ਪਾਇਆ, ਦੇਵੀ ਦੇਵਤੇ ਸਾਰੇ ਧਿਆਤੇ ਕੋਈ ਛੱਡਿਆ ਹੀ ਨਹੀਂ ਹੈ। ਜਿੱਥੇ ਦੱਸ ਪੈਂਦੀ ਉੱਥੇ ਜਾਂਦੀ, ਪਰ ਮਾਂ ਸ਼ਬਦ ਸੋਨਾ ਨਸੀਬ ਨਹੀਂ ਹੋਇਆ। ਕਿਸੇ ਨੇ ਦੱਸ ਪਾਈ ਬੀਬੀ, ਤਾਨੇ ਮਾਰਦੀ ਸੀ ਰੱਬ ਨੂੰ ਵੀ ਰੱਬਾ ਕਿਸੇ ਦੇ ਇੱਕ ਬੱਚਾ, ਕਿਸੇ ਦੋ, ਕਿਸੇ ਦੇ ਪੰਜ, ਕਿਸੇ ਦੇ ਸੱਤ, ਕਿਸੇ ਦੇ ਕਿੰਨੇ, ਮੇਰੇ ਵਾਰੀ ਇੱਕ ਵੀ ਨਹੀਂ ਹੈ, ਮੈਂ ਤਾਂ ਕੋਈ ਦੇਵੀ ਦੇਵਤਾ ਛੱਡਿਆ ਹੀ ਨਹੀਂ ਹੈ। ਅੱਜ ਤਾਨੇ ਮਾਰਦੀ ਜਾ ਰਹੀ, ਕੋਈ ਸਿੱਖ ਮਿਲ ਗਿਆ, ਕਹਿੰਦਾ ਬੀਬੀ ਕਿਉਂ ਤਾਨੇ ਮਾਰਦੀ, ਰੱਬ ਨੂੰ ਕੋਈ ਦੋਸ਼ ਨਹੀਂ ਹੈ, ਰੱਬ ਦਾ ਕੋਈ ਦੋਸ਼ ਨਹੀਂ ਹੈ, ਆਪਣਾ ਹੀ ਦੋਸ਼ ਹੈ। ਜਿੱਥੋਂ ਤੈਨੂੰ ਪੁੱਤ ਮਿਲਣਾ ਉਸ ਦੁਆਰੇ ਤੋਂ ਤੂੰ ਗਈ ਨੀ ਬੀਬੀ। ਉਹ ਕਹਿੰਦੀ ਕਿੱਥੇ ਜਾਵਾਂ, ਮਹਾਰਾਜ ਬੈਠੇ ਆ ਸੰਗਰਾਣਾ ਸਾਹਿਬ ਦੀ ਧਰਤੀ ਤੇ, ਮੀਰੀ ਪੀਰ ਦੇ ਮਾਲਕ। ਕਹਿੰਦੀ ਚਲੀ ਜਾ ਉੱਥੇ, ਉੱਥੇ ਜਾ ਬੜਾ ਲੇਖ ਲਿਖਦਾ ਉਹ ਤਾਰ ਪਾਤਸ਼ਾਹ, ਉੱਥੇ ਵੀ ਤੇ ਇੱਥੇ ਵੀ। ਜਦੋਂ ਜਾ ਰਹੀ ਹੈ, ਭਾਈ ਗੁਰਦਾਸ ਜੀ ਖੜੇ ਆ, ਉਹ ਕਹਿੰਦਾ ਬੀਬੀ ਆ ਬੁੜ ਬੜਾਉਂਦੀ ਆਉਣੀ ਹੈ, ਰੋਂਦੀ ਆਉਣੀ ਹੈ, ਵਰਾਗ ਲੱਗਿਆ, ਨਿਰਾਸ਼ਾ ਦੇ ਆਲਮ ਚ ਹੈ, ਕੀ ਹੋਇਆ। ਉਹ ਕਹਿੰਦੀ ਬਾਬਾ ਕੀ ਦੁੱਖ ਦੱਸਾਂ, ਦੁੱਖ ਇੱਕ ਹੋਵੇ ਤਾਂ ਦੱਸਾਂ, ਦੁੱਖੀ ਕਈ ਹੈ, ਮੈਂ ਤਾਂ ਬਿਪਤਾ ਦੀ ਮਾਰੀ ਆਈ ਹਾਂ, ਦੁਬਾਰਾ ਦੱਸ ਪਈ ਹੈ ਮੈਂ ਫੇਰ ਆਈ ਹੈ। ਬੀਬੀ ਭਾਈ ਗੁਰਦਾਸ ਕਹਿੰਦੇ ਨਿਰੰਕਾਰ ਬੈਠਾ, ਖੁਦ ਰੱਬ ਬੈਠਾ, ਇਹਨੇ ਲੇਖ ਲਿਖਣੇ ਹੈ, ਇੱਥੇ ਵੀ ਇਹ ਤੇ ਉੱਥੇ ਵੀ ਇਹ ਹੈ, ਜਾ ਮੰਗਲਾ ਜਾ ਕੇ। ਜਦੋਂ ਗਈ ਮਹਾਰਾਜ ਦੇ ਕੋਲੇ ਸੱਚੇ ਪਾਤਸ਼ਾਹ ਨੂੰ, ਕਹਿੰਦੀ ਮਹਾਰਾਜ ਪੁੱਤ ਚਾਹੀਦਾ। ਗੁਰੂ ਸਾਹਿਬ ਪਤਾ ਨੀ ਕਿਹੜੀ ਮੌਜ ਵਿੱਚ ਬੈਠੇ, ਕਹਿੰਦੇ ਆਹ ਜਨਮ ਤਾਂ ਕੀ, ਸੱਤਾਂ ਜਨਮਾਂ ਤੱਕ ਤੇਰੇ ਘਰੇ ਔਲਾਦ ਨਹੀਂ ਹੋ ਸਕਦੀ, ਰੋਂਦੀ ਗਈ ਤੇ ਰੋਂਦੀ ਵਾਪਸ ਜਾ ਰਹੀ ਹੈ। ਭਾਈ ਗੁਰਦਾਸ ਜੀ ਫਿਰ ਖੜੇ ਹੁੰਦੇ ਆ, ਕਹਿੰਦੇ ਬੀਬੀ ਗੁਰੂ ਨਾਨਕ ਦਾ ਦੁਆਰਾ ਰੋਂਦੇ ਆਉਂਦੇ ਆ, ਹੱਸਦੇ ਜਾਂਦੇ ਆ, ਤਾਂ ਉਲਟ ਹੋ ਗਿਆ, ਤੂੰ ਰੋਂਦੀ ਗਈ ਤੇ ਰੋਂਦੀ ਵਾਪਸ ਆ ਗਈ, ਕੀ ਹੋਇਆ। ਉਹ ਕਹਿੰਦੀ ਬਾਬਾ ਤੂੰ ਤਾਂ ਬੜਾ ਕਿਹਾ ਸੀਗਾ ਰੱਬ ਹੈ, ਇੱਕ ਸਿੱਖ ਨੇ ਹੋਰ ਦੱਸ ਪਾਈ ਸੀ, ਮੈਂ ਤਾਂ ਬੜਾ ਵਿਸ਼ਵਾਸ ਲੈ ਕੇ ਆਈ ਸੀ, ਮੈਨੂੰ ਤਾਂ ਮੋੜਤਾ। ਗੁਰੂ ਕਹਿੰਦੇ ਜਾ, ਆ ਜਨਮ ਕੀ ਸੱਤਾਂ ਜਨਮਾਂ 'ਚ ਕਾਟਾ ਲਾਤਾ, ਕਹਿੰਦੇ ਜਨਮ ਲਈ ਚਲੀ, ਬੱਚਾ ਨਹੀਂ ਹੋਣਾ। ਉਹ ਕਹਿੰਦਾ ਬੀਬੀ ਤੈਨੂੰ ਮੰਗਣਾ ਨਹੀਂ ਆਇਆ। ਉਹ ਕਹਿੰਦੀ ਬਾਬਾ ਤੂੰ ਦੱਸ ਦੇ, ਜੇ ਮੈਨੂੰ ਨਹੀਂ ਮੰਗਣਾ ਆਇਆ ਤੂੰ ਦੱਸ ਦੇ ਕਿਵੇਂ ਮੰਗਣਾ। ਉਹ ਕਹਿੰਦਾ ਬੀਬੀ ਕਾਗਜ਼ ਕਲਮ ਲੈ ਜੀ, ਸ਼ਾਹੀ ਦੁਆਤ ਨਾਲ ਲੈ ਜੀ, ਗੁਰੂ ਨੂੰ ਕਹਿ ਦੀ, ਕਾਗਜ਼ ਅੱਗੇ ਕਰ ਦੀ। ਮਹਾਰਾਜ ਮੈਂ ਭੁੱਲ ਗਈ, ਸੱਚੇ ਪਾਤਸ਼ਾਹ ਇੱਥੇ ਵੀ ਤੁਸੀਂ ਹੋ ਤੇ ਉੱਥੇ ਵੀ ਤੁਸੀਂ ਹੋ, ਉੱਥੇ ਵੀ ਤੁਸੀਂ ਲਿਖਣਾ, ਇੱਥੇ ਵੀ ਤੁਸੀਂ ਲਿਖਣਾ। ਜੇ ਵਿਗੜੀ ਬਣ ਜਾਵੇ ਮੇਰੀ ਕੀ ਘੜ ਜੂ ਦੱਸ ਤੇਰਾ, ਘੁੰਮਣ ਕੇਰੀ ਵਿੱਚ ਗੋਤੇ ਖਾਵਾਂ ਕਰਦੇ ਦੂਰ ਹਨੇਰਾ, ਚਵਣ ਪਿਆਰ ਦਾ ਖਿਲਿਆ ਤੂੰ ਪਤਝੜ ਲਿਆਵੀ ਨਾ, ਦਰ ਤੇਰੇ ਤੇ ਆ ਗਏ ਤੂੰ ਠਕਰਾਵੀ ਨਾ। ਮਹਾਰਾਜ ਤੇਰੀ ਸ਼ਰਨ ਤਾਂ ਕੀ ਹੈ, ਮੈਂ ਸਾਰੇ ਸਹਾਰੇ ਛੱਡਤੇ, ਸਭ ਛੱਡਤਾ, ਹੁਣ ਤੇਰਾ ਸਹਾਰਾ ਮਿਲਿਆ, ਤੂੰ ਵੀ ਜਵਾਬ ਦੇਈ ਜਾਂਦਾ, ਐ ਨਾ ਕਰ। ਅੱਛਾ ਫਿਰ ਉਹ ਵੀ ਕਹਿ ਦੀ ਵੀ ਜੇ ਮੇਰੀ ਕਿਸਮਤ ਵਿੱਚ ਨਹੀਂ ਹੈ ਤੁਸੀਂ ਆਪਦੀ ਕਮਾਈ ਚੋਂ ਦੇ ਦਿਓ, ਤੇ ਗੁਰੂ ਤੈਨੂੰ ਜਵਾਬ ਨਹੀਂ ਦੇਊਗਾ। ਐਂ ਪ੍ਰੇਮ ਦੀਆਂ ਤੰਦਾਂ ਵਿੱਚ ਬੰਨ ਲਈ ਮਹਾਰਾਜ ਨੂੰ, ਸਿਖਾਇਆ ਭਾਈ ਗੁਰਦਾਸ ਨੇ, ਔਰ ਗੁਰੂ ਸਾਹਿਬ ਨੂੰ ਉਵੇਂ ਕਿਹਾ। ਕਹਿੰਦੀ ਮਹਾਰਾਜ ਤੁਹਾਡੀ ਤਾਂ ਉੱਥੇ ਵੀ ਚੱਲਦੀ ਹੈ, ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਉੱਥੇ ਲਿਖਣਾ ਭੁੱਲ ਗਏ, ਜੇ ਕਿਤੇ ਭੁੱਲ ਗਏ ਇੱਥੇ ਪਾ ਦਿਓ, ਇਹ ਕਾ ਇਹ ਤਾਂ ਸਮੁੰਦਰ ਹੈ, ਜੋ ਵੀ ਤੇਰੇ ਦਰ ਤੇ ਆਇਆ ਖਾਲੀ ਕਦੇ ਨਾ ਮੁੜਿਆ, ਨਦੀਆਂ ਨਾਲੇ ਸੁੱਕ ਸੁੱਕ ਜਾਂਦੇ, ਸਾਗਰ ਕਦੇ ਨਾ ਥੋੜਿਆ, ਗੁਰੂ ਤਾਂ ਸਾਗਰ ਹੈ ਮਹਾਰਾਜਾ, ਜੇ ਮੇਰੇ ਤੇ ਕਿਰਪਾ ਕਰ ਦੋਗੇ ਕੀ ਘੜਦਾ। ਲੈ ਗੁਰੂ ਸਾਹਿਬ ਨੂੰ ਪ੍ਰੇਮ ਦੀਆਂ ਤੰਦਾਂ ਨਾਲ ਬੰਨ ਲਿਆ ਬੀਬੀ ਨੇ, ਤੇ ਮਹਾਰਾਜ ਏਕਾ ਪਾਉਣ ਲੱਗਿਆ, ਘੋੜੇ ਨੇ ਪੌੜ ਹਲਾਤਾ, ਸਾਤਾ ਪੈ ਗਿਆ, ਸੁਪੁੱਤੀ ਬਣਾ ਕੇ ਤੋਰਿਆ। ਇਹ ਪਤਾ ਸਾਰੀਆਂ ਸਿੱਖ ਸੰਗਤਾਂ ਨੂੰ, ਸੇਠ ਕਰੋੜੀ ਸ਼ਾਂਤ ਹੋ ਕੇ ਬਹਿ ਗਿਆ ਵੀ ਗੁਰੂ ਨੇ ਐਂ ਕਹਿਤਾ ਵੀ ਬੇਟਾ ਘੋੜੇ ਤੇਰੇ ਆ ਗਏ ਤੇ ਘੋੜੇ ਤੇਰੇ ਆ ਜਾਣਗੇ। ਹੁਣ ਉੱਥੇ ਬਹਾਦਰ ਯੋਧੇ ਸਿੱਖ ਸੂਰਮੇ ਬੈਠੇ ਹਨ, ਮਹਾਰਾਜ ਕਹਿੰਦੇ ਹੈ ਉਹ ਬਹਾਦਰੋ, ਉਹ ਯੋਧਿਓ, ਆ ਤਾਂ ਹੱਦ ਹੋ ਗਈ ਹੈ, ਇੱਕ ਪ੍ਰੇਮ ਭੇਟਾ ਲੁੱਟਣ ਲੱਗ ਗਏ ਇਹ ਦੁਸ਼ਟ ਬਿਰਤੀ ਵਾਲੇ, ਆ ਸੂਬੇ ਕਾਸਵ ਵਰਗੇ, ਇਹਨਾਂ ਨੂੰ ਸਬਕ ਸਿਖਾਉਣਾ ਪੈਣਾ ਹੈ। ਉੱਠੋ ਕੋਈ ਸੂਰਮਾ ਲਿਆਵੋ ਬੰਨ ਕੇ, ਹਾਕਮ ਲਟੇਰਿਆਂ ਨੂੰ ਕਿਲੇ ਦੇ ਵਿੱਚ, ਕਿਲੇ ਦੇ ਵਿੱਚ ਘੋੜੇ ਬੰਦਾ ਹੈ, ਉਹਨਾਂ ਨੇ ਆਪਣਾ ਸੇਠ ਕਰੋੜੀ ਲੁੱਟਿਆ ਏ, ਉਹ ਕੋਈ ਆਪਾਂ ਆਪਦੀ ਭੇਟਾ ਲੈ ਕੇ ਆਉਣੀ ਹੈ। ਗੁਰੂ ਸਾਹਿਬ ਜਿਵੇਂ ਆਪਣੇ ਸਿੱਖਾਂ ਨੂੰ ਵੰਗਾਰਦੇ ਹੈ,

ਲੁੱਟ ਕੇ ਲਿਆਵੋ ਹਾਕਮ ਲਟੇਰਿਆਂ ਨੂੰ ਅੱਖੀਂ ਘੱਟਾ ਡਾਰ ਕੇ। ਮਹਾਰਾਜ ਕਹਿੰਦੇ ਇਹ ਤਾਂ ਹੱਦ ਹੀ ਹੋ ਗਈ ਜਮਾ, ਇਹ ਤਾਂ ਪ੍ਰੇਮ ਭੇਟਾ ਲੁੱਟਣ ਲੱਗ ਗਏ ਆ। ਰੱਜੇ ਪੁੱਜੇ ਸਾਰਾ ਕੁਝ ਕੋਲੇ ਹੋਣ ਦੇ ਬਾਵਜੂਦ ਵੀ ਸਾਡਾ ਸੇਠ ਲੁੱਟਿਆ ਕਰੋੜੀ, ਇਹ ਤਾਂ ਇੱਕ ਪ੍ਰੇਮ ਭੇਟਾ ਹੈ। ਗੁਰੂ ਘਰੇ ਆਉਣੀ ਸੀ, ਗੁਰੂ ਘਰ ਦਾ ਸ਼ਿੰਗਾਰ ਬਣਨਾ ਸੀਗਾ, ਇਹ ਤਾਂ ਇੱਕ ਅਵਸਥਾ ਭਾਵਨਾ ਸਿੱਖਦੀ ਹੈ। ਮੈਂ ਗੁਰੂ ਦੇ ਚਰਨਾਂ 'ਚ ਭੇਟਾ ਕਰੂੰਗਾ, ਗੁਰੂ ਸਾਹਿਬ ਉੱਤੇ ਬੈਠਣਗੇ, ਮੇਰੇ ਹਿਰਦੇ ਨੂੰ ਠੰਡ ਪਊਗੀ। ਇਹ ਤਾਂ ਰਾਜੇ ਬੇਈਮਾਨ ਹੋ ਗਏ ਆ, ਪ੍ਰੇਮ ਭੇਟਾਵਾਂ ਲੁੱਟਣ ਲੱਗ ਗਏ। ਮਹਾਰਾਜ ਆਪਣੇ ਸੂਰਮਾ ਨੂੰ ਵੰਗਾਰਦੇ ਆ, ਉੱਠੋ ਕੋਈ ਯੋਧਾ। ਹੁਣ ਸੰਗਤਾਂ ਵੀ ਦੇਖ ਰਹੀਆਂ ਹਨ ਵੀ ਗੁਰੂ ਸਾਹਿਬ ਕਿੱਥੇ ਕਿਰਪਾ ਕਰਦੇ ਆ। ਸੰਗਤਾਂ ਦੀ ਆਵਾਜ਼ ਇਹੀ ਹੈ ਦਿਲਾਂ ਦੀ ਵੀ ਬਹਾਦਰ ਵਿਧੀ ਚੰਦ ਹੀ ਜਾ ਸਕਦਾ ਬਣਤਾਂ ਬਣਾਉਣ ਵਾਲਾ। ਦੇਖੋ ਬਹਾਦਰ ਵਿਧੀ ਚੰਦ ਵਿੱਚ ਵੀ ਗੁਰੂ ਸਾਹਿਬ ਨੇ ਰੰਗ ਭਰੇ ਆ, ਸ਼ਿੰਗਾਰਿਆ ਉਹਨੂੰ ਵੀ। ਬਹਾਦਰ ਬਾਬਾ ਵਿਧੀ ਚੰਦ ਦਾ ਵੰਸ਼ ਚੱਲ ਰਿਹਾ, ਗਾਂਧੀਆਂ ਦੀ ਪੀੜ੍ਹੀ ਚੱਲ ਰਹੀ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਇਆ। ਉਦੋਂ ਪਹਿਲਾਂ ਜੋ ਆਪਾਂ ਕਾਰਜ ਕਰਦਾ ਸੀ ਆਪਾਂ ਨੂੰ ਪਤਾ ਹੀ ਹੈ। ਬਾਬਾ ਅਦਲੀ ਜੀ ਨੇ ਕਿਹਾ ਵੀ ਚੱਲ ਮੈਂ ਤੈਨੂੰ ਗੁਰੂ ਦੇ ਕੋਲ ਛੱਡ ਕੇ ਆਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਛੱਡ ਕੇ ਗਏ। ਉਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਉਹਨੂੰ ਸ਼ਿੰਗਾਰਤਾ, ਉਹਦੀ ਬਿਰਤੀ ਹੋਰ ਹੋ ਗਈ ਹੈ। ਦੇਖੋ ਭਜਨੀਕ ਪੁਰਸ਼ ਮਨਮੁਖ ਤੇ ਗੁਰਮੁਖ ਦੋਵਾਂ ਵਿੱਚ ਜਿਮੀ ਅਸਮਾਨ ਦਾ ਫਰਕ ਹੈ। ਸੈਂਕੜੇ ਮਨਮੁਖ ਨਾ ਸੌ ਦਾ ਸੈਂਕੜਾ ਹੁੰਦਾ, ਸੈਂਕੜੇ ਮਨਮੁਖ ਰਲ ਜਾਣ, ਠੱਗੀਆਂ ਠੋਰੀਆਂ ਕਰਨ ਵਾਲੇ ਆਦਿ ਨਸ਼ੇ ਕਰਨ ਵਾਲੇ ਉਹ ਬੰਤ ਬਣਾਉਣ ਵੀ ਉਹ ਜਿਹੜੇ ਚਿੱਟੇ ਕੱਪੜੇ ਪਾ ਕੇ ਨਾ ਵਧੀਆ ਵਸਤਰ ਪਾ ਕੇ ਗੁਰਮੁਖ ਜਾਣਾ, ਆਪਦੇ ਆਪ ਨੂੰ ਕਹਾਉਂਦਾ ਰੋਜ਼ ਜਾਂਦਾ ਗੁਰੂ ਦੇ ਦਰ ਤੇ, ਉਹਦਾ ਮਨ ਪੱਟੋ ਨੂੰ ਹਿਲਾਓ, ਉੱਥੋਂ ਆਪਦੀ ਜਮਾਤ 'ਚ ਰਲਾਓ, ਆਪਾਂ ਆਪਦਾ ਵਾਧਾ ਕਰਨੇ। ਸੈਂਕੜੇ ਮਨਮੁਖ ਪੂਰੀ ਵਾਹ ਲਾ ਲੈਣ, ਜ਼ੋਰ ਲਾ ਲੈਣ ਸਾਰਾ, ਇੱਕ ਗੁਰਮੁਖ ਦਾ ਮਨ ਨਹੀਂ ਪੱਟ ਸਕਦੇ ਜਿਹਦੇ ਉੱਪਰ ਗੁਰੂ ਸਾਹਿਬ ਦੀ ਪਾਰ ਬਖਸ਼ਿਸ਼ ਕਿਰਪਾ ਹੋਵੇ। ਇੱਕ ਗੁਰਮੁਖ ਜਿਹੜਾ ਜਨ ਬਣਿਆ ਗੁਰੂ ਸਾਹਿਬ ਦਾ ਕਿਰਪਾ ਹੈ, ਨਾਮ ਜਪਦਾ ਭਜਨੀਕ ਪੁਰਸ਼ ਅੰਦਰੋਂ ਤੇ ਬਾਹਰੋਂ ਰੱਜਿਆ ਹੋਇਆ ਗੁਰੂ ਦੀ ਕਿਰਪਾ ਦੇ ਨਾਲ, ਇੱਕ ਗੁਰਮੁਖ ਪਿਆਰਾ ਸੈਂਕੜੇ ਮਨਮੁੱਖਾਂ ਨੂੰ ਗੁਰੂ ਵਾਲੇ ਬਣਾ ਸਕਦਾ। ਕਹੂਗਾ ਭਲਿਓ ਮਾਨਸੋ, ਉਹ ਤੁਹਾਨੂੰ ਮਨੁੱਖਾਂ ਦੇ ਹੀ ਮਿਲੀ ਹੈ, ਕਿੰਨੀ ਵਾਰੀ ਜਨਮ ਲਿਆ ਹੋਣਾ ਹੈ, ਕੀ ਕੁਝ ਬਣੇ ਹੋਵਾਂਗੇ, 84 ਲੱਖ ਜੂਨਾ ਭਗਤ ਕੇ ਮਨੁੱਖਾਂ ਦੇ ਹੀ ਮਿਲੀ ਹੈ। ਉਹ ਹੁਣ ਵੀ ਨਹੀਂ ਤੁਸੀਂ ਸਮਝੇ, ਹੁਣ ਵੀ ਤੁਸੀਂ ਠੱਗੀਆਂ ਠੋਰੀਆਂ ਆਦਿ ਨਸ਼ੇ ਕਰਦੇ ਹੋ, ਬੰਤ ਮਨੋਵੇ ਕਿਹਨੂੰ ਢਾ ਲਾਉਣੀ, ਕਿਹਦਾ ਨੁਕਸਾਨ ਕਰਨਾ, ਆਹੀ ਸੋਚੀ ਜਾਣਾ, ਆਹੀ ਬੰਤ ਬਣਾਉਣੀ ਹੈ, ਕੋਈ ਅੱਗਾ ਨਹੀਂ ਸਵਾਰਨਾ। ਉਹ ਇਹੋ ਜਿਹੇ ਪ੍ਰਮਾਣ ਦੇ ਕੇ, ਸਾਖੀਆਂ ਸੁਣਾ ਕੇ, ਇਹ ਜਿਹੜੇ ਪ੍ਰਚਾਰਕ ਹੈ, ਰਾਗੀ ਢਾਡੀ ਕਮਿਸ਼ਨ ਹਨ, ਇਹ ਗੁਰੂ ਸਾਹਿਬ ਦੀਆਂ ਸਾਖੀਆਂ ਇਤਿਹਾਸ ਸੁਣਾਉਂਦੇ ਹੈ, ਇਹ ਪਤਾ ਲੱਗਦਾ ਹੈ। ਹੁਣ ਗੁਰਬਾਣੀ ਹੈ, ਗੁਰਬਾਣੀ ਦਾ ਇੱਕ ਇੱਕ ਸ਼ਬਦ ਮੁਖ ਜੀ ਦਾ ਦਾਤ ਹੈ, ਮਾਫ ਕਰਿਓ, ਪਰ ਉਹਦੇ ਅਰਥ ਜੇ ਸਾਨੂੰ ਪਤਾ ਲੱਗੇ ਵੀ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵੜ ਭਾਗੀ ਪਾਏ, ਸੰਤਾਂ ਦਾ ਮਾਰਗ ਧਰਮ ਦੇ ਰਾਹ ਤੇ ਚਲਾਉਣਾ ਪਾਊ ਕੌਣ ਵੱਡੇ ਭਾਗਾਂ ਵਾਲਾ, ਭਾਗ ਹੋਊਗਾ ਗੁਰ ਸੰਤ ਮਿਲਾਇਆ ਪ੍ਰਭ ਅਵਨਾਸੀ ਘਰ ਮਹਿ ਪਾਇਆ, ਫਿਰ ਤਾਂ ਘਰ ਚ ਮਿਲਦਾ ਗੁਰੂ ਸਾਹਿਬ ਕਿਰਪਾ ਕਰਦੇ। ਝੂਠ ਦਾ ਰਾਹ ਤੁਹਾਨੂੰ ਭਰਿਆ ਮਿਲੂਗਾ, ਕੋਈ ਮੇਲਾ ਦੇਖ ਲਓਗੇ, ਫਿਲਮ ਦੇਖਣ ਜਾਣਾ ਕਿਤੇ ਹੋ ਜਾ, ਕਿੰਨਾ ਇਕੱਠ ਹੋਊਗਾ, ਤੇ ਜਦੋਂ ਆ ਸੱਚਾ ਦੁਆਰਾ ਇੱਥੇ ਗਿਣਤੀ ਦੇ ਆਉਣਗੇ ਜਿਨ੍ਹਾਂ ਦੇ ਗੁਰੂ ਦੀ ਕਿਰਪਾ ਹੋਊਗੀ, ਵਿਰਲੇ ਹੁੰਦੇ ਹੈ ਜਗ ਮੈਂ ਉਦਮ ਕੱਢ ਕੇ ਵਿਰਲੇ ਕਹੀ ਕੇ, ਵਿਰਲੇ ਉਹ ਸਿੱਖ ਹੁੰਦੇ ਹੈ ਜੋ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ ਹੈ, ਕਹਿੰਦੇ ਆ ਗੁਰੂ ਨੂੰ ਅਲਫ ਆਸਰਾ ਤੱਕਿਆ ਇੱਕ ਤੇਰਾ, ਰੱਖ ਲਿਓ ਭਾਣੇ ਅਨੁਸਾਰ ਮੈਨੂੰ, ਤੇਰੇ ਦੁਆਰੇ ਤੇ ਅਸੀਂ ਹਾਂ ਗੋਲੇ, ਨਹੀਂ ਚਾਹੀਦਾ ਮੁਕਤ ਦੁਆਰ ਮੈਨੂੰ, ਤੇਰੇ ਵੱਲੀਓ ਮੁੱਖ ਨਾ ਮੋੜ ਲਈਏ, ਭਾਵੇਂ ਕੁਝ ਆਖੇ ਸੰਸਾਰ ਮੈਨੂੰ, ਬਸ ਇੱਕ ਹੀ ਆਸ। ਬਹਾਦਰ ਵਿਧੀ ਚੰਦ ਵਰਗੇ ਸੂਰਮੇ ਸਿੱਖ ਜੋਧੇ ਗੁਰੂ ਨੂੰ ਕਹਿੰਦੇ ਆ ਬਸ ਇੱਕ ਹੀ ਆਸ, ਦਰਬਾਰ ਸਿੰਘਾ ਦਿਓ ਦਿਲ ਮੇ ਜਗਾ ਦਤਾਰ ਮੈਨੂੰ। ਮਹਾਰਾਜ ਸਾਰਾ ਕੁਝ ਭੋਗ ਲਿਆ, ਹੰਢਾ ਲਿਆ, ਖਾ ਲਿਆ, ਹੁਣ ਤੇਰਾ ਦੁਆਰਾ ਮਿਲਿਆ, ਮੇਰੇ ਸਰੀਰ ਦੀ ਬੋਟੀ ਬੋਟੀ ਚਾਹੇ ਕਤਰਾ ਕਤਰਾ ਖੂਨ ਦਾ ਤੁਹਾਡੇ ਕਿਸੇ ਕੰਮ ਆ ਜਾਵੇ, ਮੈਂ ਆਪਦੇ ਆਪ ਨੂੰ ਸੁਭਾਗਾ ਸਮਝੂੰਗਾ, ਮਰਨਾ ਤਾਂ ਸਭ ਨੇ ਹੀ ਆ, ਤਾਂ ਲਿਖਾ ਕੇ ਆਉਣ ਜਾਣ ਦੀ, ਜਿਵੇਂ ਅਸੀਂ ਰਿਟਰਨ ਟਿਕਟ ਲੈ ਕੇ ਮੁੜਨਾ, ਅਸੀਂ ਸਾਰੇ ਜਾਣੇ ਅਸੀਂ ਮੁਸਾਫਰ ਹੈ ਸਮਾਤ ਲੋਕ, ਤੇ ਆਉਣ ਜਾਣ ਦੀ ਟਿਕਟ ਰਿਟਰਨ ਲੈ ਕੇ ਆਏ ਹੈ, ਜੇ ਜਨਮ ਹੈ ਤਾਂ ਮੌਤ ਹੈ, ਇਹ ਇੱਕ ਮੁਸਾਫਰ ਖਾਨਾ, ਇਹ ਜਗਤ ਮੁਸਾਫਰ ਖਾਨਾ, ਇੱਕ ਦਿਨ ਸਭ ਨੇ ਛੱਡ ਕੇ ਜਾਣਾ, ਤੂੰ ਕਿਤੇ ਤਾਂ ਕਰੇਗਾ ਤਿਆਰੀਆਂ, ਛੱਡ ਜਾਏਗਾ ਨਾਉ ਤੋਂ ਬਿਨਾ, ਉੱਚੇ ਮੰਦਰ ਤੇ ਸੁੰਦਰ ਅਟਾਰੀਆਂ,
ਇੱਥੇ ਹੀ ਰਹਿ ਜਾ। ਇਹ ਵਰਤਣ ਵਾਸਤੇ ਦਿੱਤੀਆਂ ਨਾ ਗੁਰੂ ਸਾਹਿਬ ਨੇ ਸਾਨੂੰ, ਸਾਰੇ ਮੁਸਾਫਰ ਹੈ। ਜਿਵੇਂ ਕੋਈ ਮੁਸਾਫਰ ਕਿਸੇ ਮੁਸਾਫਰਖਾਨੇ ਜਾਂਦਾ, ਕੋਈ ਸਰਾਂ 'ਚ ਜਾਂਦਾ, ਕੋਈ ਗੁਰੂ ਘਰ ਆਉਂਦਾ ਰਹਿੰਦਾ ਰਾਤ ਕੱਟਦਾ, ਪ੍ਰਬੰਧਕ ਕਹਿਣਗੇ ਭਾਈ ਸਫਾਈ ਦਾ ਖਿਆਲ ਰੱਖਣਾ, ਜਿਵੇਂ ਘਰ ਦੀ ਸਫਾਈ ਕਰਦੇ ਹੋ ਉਵੇਂ ਸਫਾਈ ਕਰਨੀ ਹੈ, ਚੈੱਕ ਕਰਕੇ ਤੁਹਾਨੂੰ ਤੋਰਨਾ। ਤੇ ਜੇ ਤਾਂ ਉਹ ਗੁਰਸਿੱਖ ਹੋਇਆ ਫਿਰ ਸਫਾਈ ਵੀ ਕਰੂਗਾ, ਨਾਮ ਵੀ ਜਪੂਗਾ, ਧੂਵਤੀ ਵੀ ਕਰੂਗਾ, ਉਹਨੂੰ ਪਤਾ ਵੀ ਮੈਂ ਦੋ ਰਾਤਾਂ ਜਾਂ ਮਹੀਨਾ ਰਹਿ ਕੇ ਚਲੇ ਜਾਣਾ ਹੈ। ਫਿਰ ਅਗਲੇ ਵੀ ਕਹਿਣਗੇ ਵੀ ਆਏ ਸੀਗੇ, ਕੋਈ ਮੁਸਾਫਰ ਆਏ ਸੀ, ਵਧੀਆ ਦੇਖਭਾਲ ਕੀਤੀ। ਗੁਰੂ ਘਰ ਨੂੰ ਆਪਦਾ ਘਰ ਸਮਝ ਕੇ ਸੇਵਾ ਕਰਨੀ ਚਾਹੀਦੀ ਹੈ, ਨਹੀਂ ਵੀ ਨੁਕਸਾਨ ਹੁੰਦਾ ਹੋਈ ਜਾਵੇ ਹੋਈ ਜਾਣ ਦਿਓ। ਜੇ ਅਸੀਂ ਆਪਦਾ ਘਰ ਸਮਝ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਾਂਗੇ ਫਿਰ ਹੀ ਕੋਈ ਮੰਜ਼ਲਾਂ ਮਿਲਦੀਆਂ ਹਨ ਗੁਰੂ ਦੀ ਕਿਰਪਾ ਦੇਣ। ਹੁਣ ਮੰਜ਼ਲਾਂ ਤਾਂ ਦਰਵਾਸੀਆਂ ਜਾਂ ਚੱਲ ਪਏ ਤੇਰੇ ਫਰਮਾਨ ਉੱਤੇ। ਗੁਰੂ ਦਾ ਫਰਮਾਨ ਹੀ ਮੰਨਣਾ ਔਖਾ ਹੈ, ਹੁਕਮ ਮੰਨਣਾ ਔਖਾ ਹੈ, ਇਹ ਸਾਰਿਆਂ ਵਾਸਤੇ ਹੁਕਮ ਹੈ। ਹੁਣ ਬਹਾਦਰ ਬਿਧੀ ਚੰਦ, ਗੁਰੂ ਸਾਹਿਬ ਕਹਿੰਦੇ ਬਿਧੀ ਚੰਦਾ ਤੂੰ ਲਿਆ ਸਕਦਾ ਘੋੜੇ, ਇਹ ਜਾਲਮਾਂ ਨੇ ਖੋਲੇ ਆ ਘੋੜੇ, ਆਪਣਾ ਸੇਠ ਕਰੋੜੀ ਲੁੱਟੇ ਆ। ਉਹ ਗਲ ਚ ਪੱਲੂ ਪਾ ਕੇ ਕਹਿੰਦਾ ਮਹਾਰਾਜ ਜੇ ਤਾਂ ਮੈਂ ਹੋਵਾਂ ਤਾਂ ਲਿਆਵਾਂ, ਇਨਹੀਂ ਕੀ ਕਿਰਪਾ ਸੇ ਸਜੇ ਹਮ ਹੈ। ਮਹਾਰਾਜ ਮੇਰੀ ਤਾਂ ਕੋਈ ਔਕਾਤ ਨਹੀਂ, ਕੋਈ ਵਜੂਦ ਨਹੀਂ, ਮਹਾਰਾਜ ਮੈਂ ਤੁਹਾਡੇ ਚਰਨਾਂ ਦੇ ਵਿੱਚ ਆਇਆ, ਤੁਹਾਡੀ ਕਿਰਪਾ ਨਾਲ ਜੈ ਜੈਕਾਰ ਹੋ ਰਹੀ ਹੈ। ਹੁਣ ਦੇਖੋ ਜਦੋਂ ਪੰਜ ਸਿੱਖ ਗੁਰੂ ਦੇ ਪਿਆਰੇ ਘਰੇ ਜਾਂਦੇ ਕਿਸੇ ਦੇ ਗ੍ਰਹਿ ਵਿਖੇ, ਕਿਵੇਂ ਆਪਾਂ ਸਤਿਕਾਰ ਕਰਦੇ ਹਾਂ, ਪ੍ਰਸ਼ਾਦਾ ਛਕਾਉਣੇ ਆ, ਭੇਟਾ ਦਿੰਦੇ ਹਾਂ, ਵਸਤਰ ਦਿੰਦੇ ਹਾਂ, ਸਰੋਪੇ ਦਿੰਦੇ, ਕਿੱਡਾ ਸਤਿਕਾਰ ਕਰਦੇ ਵੀ ਪੰਜ ਪਿਆਰੇ ਆਏ, ਗੁਰੂ ਦਾ ਰੂਪ ਹੈ। ਜੇ ਕੋਈ ਉਹੀ ਹੋਰ ਹੀ ਕੱਪੜੇ ਪਾ ਕੇ ਕਿਸੇ ਦੇ ਘਰੇ ਚਲੇ ਜਾਵੇ ਅਗਲਾ ਪਾਣੀ ਨਹੀਂ ਪੁੱਛਦਾ। ਮੈਂ ਕਹਿੰਦਾ ਹੁਣ ਗੱਲ ਵੀ ਮਹਾਰਾਜ ਜੇ ਅਸੀਂ ਤੇਰੇ ਦਰ ਤੇ ਨਾ ਆਉਂਦੇ, ਤੇਰੇ ਚਰਨ ਨਾਲ ਨਾ ਜੁੜਦੇ, ਸਾਨੂੰ ਕਿਸੇ ਨੇ ਪਾਣੀ ਨਹੀਂ ਸੀ ਪੁੱਛਣਾ। ਹੁਣ ਅਗਲੇ ਨਵਾਜਦੇ ਆ ਤੁਹਾਡੀ ਕਿਰਪਾ, ਥੋੜਾ ਜਸ ਕੀਰਤੀ ਕਰਦੇ ਹੈ ਤੇ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ। ਇੱਕ ਬੀਬੀ ਸਾਨੂੰ ਕਹਿਰਗਿਰੀ ਮਿਲੀ, ਅਸੀਂ ਅਪ੍ਰੈਲ ਦਾ ਮਹੀਨਾ ਉੱਥੇ ਲਾਇਆ, ਮੇਰਾ ਪਿੰਡ ਬਧਨੀ ਕਲਾਂ ਜ਼ਿਲ੍ਹਾ ਮੋਗੇ 'ਚ ਹੈ ਤੇ ਉਹ ਕਪੂਰੇ ਪਿੰਡ ਵੀ ਮੋਗੇ ਜ਼ਿਲ੍ਹੇ 'ਚ ਹੈ ਤੇ ਉਹਦੇ ਪੇਕੇ ਗਾਲ ਲੁਧਿਆਣੇ ਜ਼ਿਲ੍ਹੇ 'ਚ ਹੈ। ਉਹਦੇ ਪੜਪੋਤਰੀ ਹੋਈ ਸੀ ਬੀਬੀ ਦੇ, ਦੇਖੋ ਕਿੱਡੀ ਉਹਦੀ ਉਮਰ ਆ। ਤੇ ਉਹਨਾਂ ਨੇ ਪੁੱਛਿਆ ਵੀ ਢਾਡੀ ਜਥਾ ਬਧਨੀ ਵਾਲੇ ਕਿੱਥੇ ਹੈ। ਸਪੈਸ਼ਲ ਕਹਿੰਦੀ ਮੈਂ ਬੱਸ 'ਚ ਵੀ ਪੁੱਛਿਆ ਤੁਹਾਡੇ ਬਾਰੇ ਤੇ ਪੁੱਛ ਕੇ ਸਾਨੂੰ ਮਿਲੀ, ਅਸੀਂ ਅਗਲੇ ਵੀਕ ਇੱਧਰ ਆਉਣਾ ਸੀਗਾ, ਜਾਣਾ ਸੀਗਾ। ਤੇ ਉਹ ਫਿਰ ਆਪਦੀ ਬੇਟੀ ਨੂੰ ਨਾਲ ਲੈ ਕੇ ਆਈ ਤੇ ਨਾਲ ਸਾਡੇ ਵਾਸਤੇ ਸਰੋਪੇ ਲੈ ਕੇ ਆਈ। ਪੰਜਾਂ ਨੂੰ ਸਾਨੂੰ ਸਰੋਪੇ ਦਿੱਤੇ, ਭੇਟਾ ਦਿੱਤੀ ਹੈ, ਪਿਆਰ ਦਿੱਤਾ ਹੈ। ਕਹਿੰਦੀ ਤੁਸੀਂ ਮੇਰੇ ਇਲਾਕੇ ਦੇ ਹੋ। ਮੈਂ ਕਿਹਾ ਬੀਬੀ, ਕਹਿੰਦੀ ਮੇਰਾ ਤਾਂ ਪਿੰਡ ਹੈਗਾ ਇਹ ਕਪੂਰੇ, ਪਰ ਹੈ ਤਾਂ ਮੋਗਾ ਜ਼ਿਲ੍ਹਾ ਨਾ। ਕਹਿੰਦੀ ਤੇਰਾ ਵੀ ਮੋਗਾ ਜ਼ਿਲ੍ਹਾ? ਮੈਂ ਕਿਹਾ ਹਾਂ। ਕਹਿੰਦੀ ਪੇਕੇ ਮੇਰੇ ਗਾਲਵ ਹੈ। ਸੋ ਇੰਨਾ ਸਤਿਕਾਰ ਕੀਤਾ ਮੇਰੀ ਮਾਤਾ ਦੇ ਹਾਣ ਦੀ, ਉਹ ਮਾਤਾ ਐਡਾ ਸਤਿਕਾਰ ਕੀਤਾ, ਐਡਾ ਪਿਆਰ ਬਖਸ਼ ਕਰਿਆ ਹੈ, ਇਹ ਸੰਗਤ ਕਿਰਪਾ ਕਰਦੀ ਹੈ। ਲੋ ਸਮਾਂ ਸੀਮਤਾ ਕਾਵਰਚ ਨਾਲ ਸਰਵਣ ਕਰਿਓ। ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਬਹਾਦਰ ਬਿਧੀ ਚੰਦ ਤੇ, ਗਲ ਚ ਪੱਲੂ ਪਾ ਕੇ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ ਤੇਰਾ, ਤੈਨੂੰ ਸੌਂਪ ਕੇ ਕਿਆ ਲੱਗ ਹੈ ਮੇਰਾ। ਜੇ ਕੁਝ ਮੇਰਾ ਹੁੰਦਾ ਨਾ ਤਾਂ ਮੈਂ ਕਹਿ ਦਿੰਦਾ ਤੁਸੀਂ ਕਿਰਪਾ ਕਰੋ, ਥਾਪੜਾ ਲਾ ਕੇ ਤੋਰੋ। ਆਪਣੇ ਘੋੜੇ ਤਾਂ ਕੀ, ਮੈਂ ਜਾਲਮਾਂ ਦੇ ਘੋੜੇ ਵੀ ਲਿਆਵਾਂਗਾ ਗਲ ਚ ਪੱਲੂ ਪਾ ਕੇ ਬਹਾਦਰ ਬਿਧੀ ਚੰਦ। ਸੱਚੀ ਸਰਕਾਰ ਮੇਰੀ ਪੀੜ ਦੇ ਮਾਲਕਾਂ ਨੂੰ

ਬਹਾਦਰ ਵਿਧੀ ਚੰਦ ਜਿਹਨੂੰ ਗੁਰੂ ਸਾਹਿਬ ਨੇ ਸ਼ਿੰਗਾਰਿਆ ਗਲ ਚ ਪੱਲੂ ਪਾ ਕੇ, ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਮੇਰੇ ਤੇ ਕਿਰਪਾ ਕਰੋ, ਆਪਣੇ ਘੋੜੇ ਤਾਂ ਕੀ ਜਿਹੜੇ ਜ਼ਾਲਮਾਂ ਦੇ ਘੋੜੇ ਆ ਮੈਂ ਉਹ ਵੀ ਲਿਆ ਸਕਦਾ ਤੁਹਾਡੀ ਕਿਰਪਾ ਦੇ ਨਾਲ, ਤੁਸੀਂ ਥਾਪੜਾ ਲਾ ਕੇ ਤੋਰੋ ਮੈਨੂੰ। ਸੋ ਗੁਰੂ ਸਾਹਿਬ ਕਹਿੰਦੇ ਸਿੱਖਾ ਜਿਹੜੇ ਨਾ ਆਪਣੇ ਹੀ ਲਿਆਉਣੇ ਆ ਗੋਲਵਾ।

ਆ ਕੇ ਬਹਿ ਗਿਆ ਸੀਗਾ ਜਹਾਂਗੀਰ ਦੇ ਕੋਲੇ ਦਿੱਲੀ। ਤੇ ਜਦ ਗੁਰੂ ਸਾਹਿਬ ਬੰਦੀ ਛੋੜ ਬਣੇ, ਕਿਰਪਾ ਕੀਤੀ ਮਹਾਰਾਜ ਨੇ, ਤੇ ਫੇਰ ਆਪਣਾ ਖਾਤਮ ਕੀਤਾ ਉਹਨੂੰ ਕਿਵੇਂ? ਇੱਕ ਕੜਛਾ ਮਾਰ ਕੇ ਲਾਹੌਰ ਦੀਆਂ ਗਲੀਆਂ ਵਿੱਚ। ਮਹਾਰਾਜ ਕਹਿੰਦੇ ਕਿੰਨੇ ਆਏ ਹਾਕਮ ਆ, ਇਹਨਾਂ ਨੂੰ ਅਕਲ ਨਹੀਂ ਆਉਣੀ, ਅਕਲ ਤਾਂ ਆਏ ਆਊਗੀ ਵੀ ਜੇ ਸਬਕ ਸਿਖਾਇਆ ਜਾਊਗਾ। ਉਹ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰੋ। ਮਹਾਰਾਜ ਕਹਿੰਦੇ ਆਪਣੇ ਹੀ ਲਿਆਉਣੇ ਆ, ਗੁਲਵਾਗ ਤੇ ਦਿਲਵਾਗ ਆਪਣੇ ਘੋੜੇ ਲੈ ਕੇ ਆਉਣੇ ਹੀ ਹੈ, ਬਾਕੀ ਫੇਰ ਦੇਖਾਂਗੇ ਜੋ ਬਣੂਗਾ। ਲੋ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਸੁੱਚੇ ਡੂੰਘੇ ਤੇ ਗਹਿਰੇ, ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ, ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ। ਆਓ ਹੁਣ ਗੁਰੂ ਸਾਹਿਬ ਦੇ ਚਰਨ 'ਚ ਅਰਦਾਸ ਸੁਣੀਏ। ਸਾਡੀ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨਉ ਨਿਧਿ ਆਵੈ ਧਾਇ। ਸਭ ਥਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਕਿਰਨ ਡਿੱਠ ਕੀਤਾ। ਤਿਨਾ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨਾ ਸਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਰਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨੇ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ ਗਾਂਹ ਵਾਸਤੇ

ਮਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ। ਮਿਹਰ ਕਰਨੀ ਮਹਾਰਾਜਾ ਸਵਗ ਸਜੇ ਹੋਏ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ, ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ। ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ, ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਅਸਰ ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਰੋਗਤਾ ਚੜ੍ਹਦੀ ਕਲਾ ਨਾਮਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ਣੀਆਂ, ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਣੀਆਂ, ਸੇਵਕਾਂ ਦੇ ਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਣੀਆਂ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ, ਨੇਕ ਮਾਰਗ ਤੇ ਚੱਲਣ ਦੀ ਪ੍ਰੇਰਣਾ, ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਮਿਹਰ ਕਰਕੇ ਬਖਸ਼ਿਸ਼ ਕਰਨੀ। ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ। ਅੱਖਰ ਵੱਧਾ ਘੱਟਾ ਭੁੱਲ ਚੁੱਕ ਮਾਫ਼ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ, ਸਹੀ ਪਿਆਰੇ ਮਿਲੋ ਜਿਨ ਮਿਲਿਆ, ਪਜੀਕਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ।

0: cosa.
1: ਵਾਹਿਗੁਰੂ ਸਾਹਿਬ ਜੀਉ ਦਰਸ਼ਨ ਪਿਆਸੀ ਦਿਨਸਰਾ ਚਿਤ ਮੋਹ ਅਨੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰਨੀਤ ਸੁਣ ਯਾਰ ਹਮਾਰੇ ਸੱਜਣ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੋਜੰਤੀਆ ਸਤਨਾਮ ਵਾਹਿਗੁਰੂ ਸਾਹਿਬ ਜੀਓ ਤਲੰਗ ਮਹਲਾ ਪੰਜਵਾਂ ਘਰ ਦੂਜਾ ਤੁਧ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰੈ ਸੋਏ ਤੁਧ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰੈ ਸੋਏ ਤੇਰਾ ਜ਼ੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਓ ਹੈ ਤੂੰ ਹੈ ਤੂੰ ਹੋਵਣਹਾਰ ਅਗਮ ਅਗਾਦ ਉੱਚਿਆ ਪਾਰ ਜੋ ਤੁਧ ਸੇਵੈ ਤਿਨ ਭਉ ਦੁਖ ਨਾਹੇ ਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ ਦੀਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਉ ਨਾਨਕ ਪ੍ਰਭ ਲੋਚਾ ਪੂਰ

ਜਿਸ ਪਾਸ ਬੈਠਿਆਂ ਸੋਈਐ ਸਮਨਾਂ ਦਾ ਵਿਸਾਉ, ਜਿਸ ਪਾਸ ਬੈਠਿਆਂ ਸੋਈਐ ਸਮਨਾਂ ਦਾ ਵਿਸਾਉ, ਸਤਨਾਮ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ। ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ, ਨਿਮਕ ਨਾਮ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ। ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ, ਨਿਮਕ ਨਾਮ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ। ਮਾਈ ਖਾਟ ਆਇਓ ਕਰ ਪੂਤਾ, ਹਰ ਤਨ ਚਲਤੇ ਹਰ ਤਨ ਬੈਸੈ ਹਰ ਤਨ ਜਾਗਤ ਸੂਤਾ। ਰਹਾਉ ਹਰ ਤਨ ਇਸ਼ਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਿਆਨਾ, ਹਰ ਤਨ ਤੁਲਹਾ ਹਰ ਤਨ ਬੇੜੀ ਹਰ ਹਰ ਤਾਰ ਪੁਰਾਨਾ। ਹਰ ਤਨ ਮੇਰੀ ਚਿੰਤ ਵਸਾਰੀ ਹਰ ਤਨ ਲਾਇਆ ਧੋਖਾ, ਹਰ ਤਨ ਤੇ ਮੈਂ ਨਵ ਨਿਧ ਪਾਈ ਹਾਥ ਚਰਿਓ ਹਰ ਥੋਕਾ। ਖਾਵਾਂ ਖਰਚਨ ਤੋੜਨ ਆਵੈ ਹਲਤ ਪਲਤ ਕੈ ਸੰਗੈ, ਲਾਦ ਖਜਾਨਾ ਗੁਰੂ ਨਾਨਕੋ ਦੀਆ। ਇਹ ਮਨ ਹਰ ਰੰਗ ਰੰਗ ਖਾਵੋ ਖਰਚੋ ਤੋੜਨਾ ਆਵੈ ਹਲਦ ਬਲਦ ਕੈ ਸੰਗ, ਲਾਦ ਖਜਾਨਾ ਗੁਰੂ ਨਾਨਕੋ ਦੀਆ। ਇਹ ਮਨ ਹਰ ਰੰਗ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਮਹਲਾ ਪੰਜਵਾਂ। ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ, ਨਿਮਖ ਨਾ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ। ਵਾਹਿਗੁਰੂ ਕਾਹਿਰੇ ਮਨ ਚਿਤ ਹੋਇਆ ਮਜਵਾਰਾ ਜੀਓ ਪਰਿਆ ਸੈਲ ਪਰ ਮੈਂ ਜੰਤੋ ਪਾਏ ਤਾਕਾ ਜੀ ਕਾਗੇ ਕਰ ਤਰਿਆ। ਮੇਰੇ ਮਾਧੋ ਜੀ ਸਤਸੰਗ ਮਿਲੇ ਸੋਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ। ਜਰਨ ਪਿਤਾ ਲੋ ਸੁਧਬੰਤਾ ਕੋਇ ਨਿਸਕੀ ਤਰਿਆ, ਸੇ ਸੇ ਰਿੰ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ। ਉੜੇ ਉੜਾ ਵੇਸੈ ਕੋਸਾਂ ਤੇ ਪਾਸੇ ਬਾਰੇ ਸਰਿਆ, ਤਿੰਨ ਕੌਣ ਖਿਲਾਵੇ ਕੌਣ ਜਗਾਵੇ ਮਨ ਮੈਂ ਸਿਮਨ ਕਰਿਆ। ਸਭ ਦਾਨ ਦਾ ਸਸਦਾਨ ਠਾਕੁਰ ਕਰ ਦਲ ਤਲਿਆ, ਜਨ ਨਾਨਕ ਬਲ ਬਸਰ ਬਲ ਜਾਈਏ
तेरा अंत ना पारावरियो सतनाम वाहिगुरु साहिब जीओ सतनाम श्री वाहिगुरु जी बसंत महला तीजा अंतर पूजा मानते हुए को वेखे और न कोहे अंतर पूजा मानते होए इको वेखे अवर न कोए दूजे लोकी बहुत दुख पाया सतगुर मैनू एक दिखाया मेरा प्रभ मोलिया सद बसंत मन मोलिया गाय गुण गोबिंद रहाओ गुर पूजो तुम करो विचार ताम्रा साचे लगे प्यार आप छोड़ो दास्त पाए तो जग जीवन बसे मने आए बहुत करे सद वेखे हजूर मेरा प्रभ सदरिया भरपूर इस भक्ति का उजाने पियो सब मेरा प्रभ आत्म देओ आपे सदगुण मेल मलाए जग जीवन से आप चित आपे चित लाए मंत्र रजा सह सुबाए नाम नाम रहे लिवलाए बसंत महला तीजा भगत वशल हर वसे मन आए गुर कृपा ते सह सुबाए भगत करे बिचो आप गजा खा भगत करे बिचो आप खोए तादी साज मिलावा होए भगत सोए सदा हर प्रा द्वार गुर के साचा प्रेम प्यारा हो भगत रे सोजा निर्मल होए गुर शब्द बिचो हमें खोए हर जियो आप वसे मन आए सदा शांत सो सहज सुमाए साज रतै तिन सत बसंत मंत्र राहुल गुण गोविंद बिन बंदा में सूखा मत संसार तृष्णा अग्न तृण जलो वारो वार बिन नावै सूखा संसार अग्न तृष्णा जले वारो वार सोई करो जे हर जो पावै सदा सुख शरीर पाणे बेच आवै अपना प्रभ से सह सुबाए नाम नाम वसे मन आए बसंत महला तीजा माया मोह शब्द जलाए मंत्र लिया सतगुरु पाए सबरफ लियो बिरख हर कै द्वार साची बाणी नाम प्यारे मन लिया सह सुबाए सच फल लागे सतगुरु पाए रहाओ आपे नेड़े आपे दूर गुर कै शब्द वेखे सद हजूर शाम घणी फूली बनडाए गुरमु बिसे सह सुबाए अंदर कीतर करे दिन रात सतगुरु आए झूठ परात परवन जड़े आप समाद गुरम पाई नाम प्रसाद आपे करता सबरा भोग जो करे सोई पर हो रोगा जो किश करे सोई पर होग वड्डा दाता तिल ना तमाए नानक ना नानक मिलिए शब्द कमाए बसंत महला तीजा पूरे पास सजकार कमावे को चेते फिर जो न आवे सफल जन जिस जग में आया साच नाम सहज समाया गुरमकार करो लिवलाए हर नाम से वो चो आप गवाए राहो तिजन किया साची बाणी गुर के शब्द सग माए समाणी चौ जो परी साची सोए नामृता जन परट हो एक साचे शब रहे लिवलाए से जन साचे साचे पाए साज त्यान देख हजूर सैना की पग पंकज तूर एको करता वरना कोई गुर शब्दी मलावा हुए जिन सच सेवया ते रस पाया नाम सजे नाम समाया बसंत महला तीजा भगत करे जन वेख हजूर भगत वे करे जन वेख हजूर संजना की पंकज पन तू पग तूर संजना की पग पंग तूर से तीसर लिवलाए पूरे सगुर दिया बजाए दासा का दास विरला कोई होए उत्तम पदवी पावे सोए रहाओ एको सेवो और न कोए जे सेवे सदा सुखोए ना उम्र न आवे जाए तेस बिना वरना सेवी क्यों माए से जन साचे जिन साच पछाणे आप मार सहजे नाम समाणे आ
ਗੁਰਮਨਾ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸੱਸ ਹੋਏ ਜਿਨ ਗਿਆਨ ਕੀਆ ਤੇ ਸੋ ਹਰ ਤੁਰ ਜਾਣ ਸਾਚ ਸ਼ਬਦ ਪ੍ਰਭ ਏਕ ਸਜਾਣ ਹਾਰਾ ਚਾਕੇ ਤਾਂ ਸੁਖੋ ਸੁਦੋਏ ਨਾਨਕ ਨਾਮ ਰਤੇ ਸੱਚ ਸੋਏ ਬਸੰਤ ਮਹਿਲਾ ਤੀਜਾ ਨਾਮ ਰਤੈ ਕੁੱਲਾਂ ਕਾ ਕਰੇ ਉਦਾਰ ਸਾਚੀ ਬਾਣੀ ਨਾਮ ਪਿਆਰ ਮਨ ਭੁੱਲੇ ਅਕਾਹੇ ਆਏ ਨਾਮ ਭੁੱਲੇ ਜਮ ਗਵਾਏ ਜੀਵਤ ਮਰੈ ਮਰ ਬਰਨ ਸਵਾਰੇ ਗੁਰ ਕੈ ਸ਼ਬਦ ਸਾਚ ਉਰ ਥਾਰੇ ਰਹਾਉ ਗੁਰਮਸਾ ਪੂਰਨ ਪਰ ਸਰੀਰਾ ਮਨ ਸਗੁਣੀ ਗਹੀਰਾ ਜੰਮੈ ਮਰੈ ਨਾ ਵਹਿ ਜਾਏ ਗੁਰ ਪ੍ਰਸ਼ਾਦੀ ਸਾਚ ਸਮਾਏ ਸਾਚਾ ਸੇਵੋ ਸਾਚ ਪਛਾਣੇ ਗੁਰ ਕੈ ਸ਼ਬਦ ਦਰ ਨਿਸਾਣੇ ਦਰ ਸਾਚੇ ਸਾ ਸੋਭਾ ਪਾਏ ਨੇ ਕਰ ਵਾਸਾ ਪਾਵੇ ਖੋਏ ਦਰ ਸਾਚੇ ਸੱਚ ਸੌਦਾ ਹੋਏ ਨਿਜ ਕਰ ਵਾਸਾ ਪਾਵੇ ਸੋਇਆ ਬਾਪੋ ਸੱਚਾ ਸਾ ਸੋਏ ਹੋਰ ਸਭ ਭੁੱਲੈ ਦੂਜੇ ਪਦ ਖੋਏ ਸਾਚਾ ਸੇਵੋ ਸਾਚੀ ਬਾਣੀ ਨਾਨਕ ਨਾਮੇ ਸਾਚ ਸਮਾਣੀ ਬਸੰਤ ਮਹੱਲਾ ਤੀਜਾ ਬਿਨ ਕਰਮਾ ਸਭ ਪਰਮ ਭਲਾਈ ਮਾਇਆ ਮੋਹ ਬਹੁਤ ਦੁੱਖ ਪਾਈ ਮਨਮੋਹਨ ਦੇ ਡੋਰ ਨਾ ਪਾਈ ਬਿਸ਼ਟਾ ਕਾ ਕੀੜਾ ਬਿਸ਼ਟਾ ਬਾਹੀ ਸਮਾਈ ਹੁਕਮ ਨੇ ਸੋ ਜਨ ਪ੍ਰਵਾਣ ਗੁਰ ਕੇ ਸ਼ਬਦ ਨਾਮ ਨਿਸਾਨ ਰਹਾਓ ਸਾਜ ਰਤੇ ਜਿਨਾ ਤੁਰਲੇ ਪਾਇਆ ਹਰ ਕਾ ਨਾਮ ਸਦਾ ਮਨ ਪਾਇਆ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਲਾਏ ਸੋਏ ਏਕ ਨਾਮ ਤਾਰੇ ਸੰਸਾਰ ਗੁਰਪ੍ਰਸ਼ਾਦੀ ਨਾਮ ਪਿਆਰ ਬੇ ਨਾਮੇ ਮੁਕਤ ਨਾ ਪਾਈ ਪੂਰੇ ਗੁਰ ਤੇ ਨਾਮ ਪੱਲੇ ਪਾਈ ਸੋ ਬੂਜੇ ਸਾ ਬਜਾਏ ਸੁਰਗ ਸੇਵਾ ਨਾਮ ਦੜਾਏ ਜਿਨਕ ਜਾਤਾ ਸੇ ਜਨ ਪਰਵਾਣ ਨਾਨਕ ਨਾਮ ਰਤੇ ਦਰ ਨਿਸਾਨ ਸੰਤ ਮਹੱਲਾ ਤੀਜਾ ਕਿਰਪਾ ਕਰੈ ਸਤਿਗੁਰੂ ਮਲਾਏ ਆਪੇ ਆਪ ਵਸੇ ਮਨ ਆਏ ਨੇਚਲ ਮਤ ਸਦਾ ਮਨ ਤੀਰ ਹਰ ਗੁਣ ਗਾਵੈ ਗੁਣੀ ਗਹੀਰਾ ਨਾਮੋ ਭੁੱਲੇ ਮਰੇ ਭੇਖ ਖਾਏ ਬਿਰਥਾ ਜਰ ਫਿਰਾਵੇ ਜਾਏ ਰਹਾਓ ਬਹੁ ਪੇ ਕਰੇ ਮਨ ਸਾਨ ਨਾ ਹੋਏ ਬਹੁਤ ਮਨ ਆਪਣੀ ਪਤ ਕੋਏ ਸਿਵੜ ਪਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਕਰ ਮੈਂ ਆਣਿਆ ਬਿਰਥਾ ਬਹੁ ਬਾਹਰ ਜਾਂਦਾ ਕਰ ਮੈਂ ਆਣਿਆ ਕਰ ਮੈਂ ਬਸਤਾ ਗੁਮ ਪਾਰਾ ਗੁਰਮੁਖ ਹੋ ਜੇ ਸ਼ਬਦ ਵਿਚਾਰਾ ਨਾਮ ਨਵ ਨਿਧ ਪਾਈ ਕਰ ਹੀ ਮਾਏ ਸਦਾ ਰੰਗ ਰਾਤੇ ਸੱਚ ਸਮਾਏ ਆਪ ਕਰੇ ਕਿਸੇ ਕਰਨ ਨਾ ਜਾਏ ਆਪੇ ਪਾਵੇ ਲੈ ਮਲਾਏ ਤੇ ਤੇ ਨੇੜੇ ਨਾਹੀ ਕੋ ਦੂਰ ਦਾਨਕ ਨਾਮ ਰਿਹਾ ਭਰਪੂਰ ਸੰਤ ਮਹੱਲਾ ਤੀਜਾ ਗੁਰ ਸ਼ਬਦੀ ਹਰ ਚੇਤ ਸੁਭਾਏ ਰਾਮ ਨਾਮ ਰਸ ਰਹੇ ਅਗਾਏ ਕੋਟ ਕੁਟੰਤਰ ਕੇ ਪਾਪ ਜਲ ਜਾਏ ਜੀਵਤ ਮਰੇ ਹਰ ਨਾਮ ਸਮਾਏ ਹਰ ਗੀ ਦਾਤਾ ਹਰ ਜੋ ਜਾਣੇ ਗੁਰ ਕੇ ਸ਼ਬਦੇ ਮਨ ਮੋਲਿਆ ਹਰ ਗੁਣ ਦਾਤਾ ਨਾਮ ਵਖਾਣੇ ਰਹਾਉ ਭਗਵੈ ਭੇਸ ਪਰਮ ਮੁਕਤ ਨਾ ਹੋਏ ਬਹੁ ਸੰਯਮ ਸ਼ਾਂਤ ਨਾ ਪਾਵੇ ਕੋਏ ਗੁਰਮਨ ਨਾਮ ਪ੍ਰਾਪਤ ਹੋਏ ਵਡਪਾਗੀ ਹਰ ਪਾਵੇ ਸੋਏ ਕਲ ਮੈਂ ਰਾਮ ਨਾਮ ਵਡਿਆਈ ਗੁਰਪੁਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬੇਨਾਮੇ ਆਮੇ ਜਲ ਜਾਈ ਵਡਪਾਗੀ ਹਰ ਨਾਮ ਵਿਚਾਰਾ ਛੂਟੇ ਰਾਮ ਨਾ ਦੁੱਖ ਸਾਰਾ ਹਿਰਦੇ ਵਸਿਆ ਸੋ ਬਾਹਰ ਪਸਾਰਾ ਨਾਨ ਜਾਣੇ ਸਭ ਪਾਵਣ ਹਾਰਾ ਸਨ ਮਹੱਲਾ ਤੀਜਾ ਇੱਕ ਤੁਕ ਹੈ ਤੇਰਾ ਕੀਆ ਕਰਮ ਜੰਤ ਦੇਤਾ ਜਾਪ ਯਾਦ ਮੰਤ ਗੁਣਿਆ ਵਿਚਾਰੀ ਮੇਰੀ ਮਾਈ ਹਰ ਜਪ ਹਰ ਕੇ ਲਾਗੋ ਪਾਈ ਰਹਾਉ ਗੁਰ ਪਛਾ ਲਾਗੇ ਨਾਮ ਸਵਾਦ ਕਾਹੇ ਜਨਮ ਗਵਾਓ ਵੈਰਵਾਦ ਗੁਰ ਕਿਰਪਾ ਕਿੰਨੀ ਚੂਕਾ ਅਭਮਾਨ ਸਹਿਜ ਪਾਏ ਪਾਇਆ ਹਰ ਨਾਮ ਉਹ ਤੋਂ ਮੋਚਾ ਸ਼ਬਦ ਕਾਮ ਨਾਨਕ ਵਖਾਣੇ ਸਾਚ ਨਾਮ ਬਸੰਤ ਮਹੱਲਾ ਤੀਜਾ ਬਨਸਪਤ ਮੌਲੀ ਚੜਿਆ ਬਸੰਤ ਇਹ ਮਨ ਮੌਲਿਆ ਸਤਿਗੁਰੂ ਸੰਗ ਤੂੰ ਸਾਜ ਤੇ ਆਵ ਮੁਗਦ ਮਨਾ ਤਾਂ ਸੁਖ ਪਾਵੈ ਮੇਰੇ ਮਨਾ ਰਹਾਉ
ਹਿਤ ਮਨ ਮੌਲਿਆ ਪਿਆ ਆਨੰਦ, ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ। ਏਕੋ ਏਕ ਸਭ ਆਖ ਵਖਾਣੇ, ਹੁਕਮ ਬੁਝਦਾ ਏਕੋ ਜਾਣੇ। ਕਹਿਤ ਨਾਨਕ ਹੋ ਮੈਂ ਕਹਿ ਨਾ ਕੋਏ, ਆਖਣ ਵੇਖਣ ਸਭ ਸਾਹਿਬ ਤੇ ਹੋਏ। ਬਸੰਤ ਮਹੱਲਾ ਤੀਜਾ। ਸਭ ਜੁਗ ਤੇਰੇ ਕੀਤੇ ਹੋਏ, ਸਤਿਗੁਰ ਪੇਟੇ ਮਤ ਬੁੱਧ ਹੋਏ, ਹਰ ਜੁਹਾ ਪਹਿਲੇ ਮਲਾਏ, ਗੁਰ ਕੇ ਸੋ ਸਦਾਮ ਸੰਭਾਏ ਰਹਾਓ। ਮਨ ਬਸੰਤ ਹਰੇ ਸਭ ਲੋਏ, ਫਲੀਏ ਫੁਲੀਏ ਰਾਮ ਨਾਮ ਸੁਖ ਹੋਏ। ਸਦਾ ਬਸੰਤ ਗੁਰ ਸ਼ਬਦ ਵਿਚਾਰੇ, ਰਾਮ ਨਾਮ ਰਾਖੇ ਉਰਤਾਰੇ। ਮਨ ਬਸੰਤ ਤਨ ਮਨ ਰਿਹਾ ਹੋਏ, ਨਾਨਕ ਇਹ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ। ਬਸੰਤ ਮਹੱਲਾ ਤੀਜਾ। ਤਿੰਨ ਬਸੰਤ ਜੋ ਹਰ ਗੁਣ ਗਾਏ, ਪੂਰੇ ਭਾਗ ਹਰ ਭਗਤ ਕਰਾਏ। ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ, ਇਹ ਮਨ ਜਲਿਆ ਦੂਜੇ ਦੋਹੇ ਰਹਾਓ। ਇਹ ਮਨ ਬਾਂਧੇ ਬਾਧਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲ ਲਾਏ। ਇਹ ਮਨ ਝੂਟੇ ਜਾਂ ਸਤਿਗੁਰ ਪੇਟੇ ਚਮਕਾਰ ਕੀ ਫਿਰ ਆਵੇ ਨਾ ਫੇਟਾਏ। ਇਹ ਮਨ ਛੂਟਾ ਗੁਰ ਲਿਆ ਛਡਾਏ, ਨਾਨਕ ਮਾਇਆ ਮੋਹ ਸ਼ਬਦ ਜਲਾਏ। ਬਸੰਤ ਮਹੱਲਾ ਤੇ ਜਾ। ਬਸੰਤ ਚੜਿਆ ਫੁੱਲੀ ਬਣ ਰਾਏ, ਇਹ ਜੀਵ ਜੰਤ ਫੁੱਲੇ ਹਰ ਚਿੱਤ ਲਾਏ। ਇਹ ਮਨ ਹਰਿਆ ਹੋਏ, ਹਰ ਹਰ ਨਾਮ ਜਪੇ ਦਿਨ ਰਾਤੀ, ਗੁਰਮੁਖ ਮੈਂ ਕੱਢੇ ਤੋਏ ਰਹਾਓ। ਸਤਿਗੁਰ ਬਾਣੀ ਸ਼ਬਦ ਸੁਣਾਏ, ਇਹ ਜਗ ਹਰਿਆ ਸਤਿਗੁਰ ਪਾਏ। ਫਲ ਫੂਲ ਲਾਗੇ ਜਾਂ ਆਪੇ ਲਾਏ, ਮੂਲ ਲੱਗੇ ਤਾਂ ਸਤਿਗੁਰ ਪਾਏ। ਆਪ ਬਸੰਤ ਜਗਤ ਸਭ ਵਾੜੀ, ਨਾਨਕ ਪੂਰੇ ਭਾਗ ਭਗਤ ਨਿਰਾਲੀ। ਬਸੰਤ ਡੋਲ ਮਹੱਲਾ ਤੀਜਾ। ਕਰ ਪੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰ ਕੀ ਬਾਣੀ ਵਿਟੋਂ ਵਾਰਿਆ ਪਾਈ, ਗੁਰ ਸ਼ਬਦ ਵਿਟੋਂ ਬਲ ਜਾਈ। ਗੁਰ ਸਲਾਈ ਸਦ ਆਪਣਾ ਪਾਈ, ਗੁਰ ਚਰਣੀ ਚਿਤ ਲਾਈ। ਮੇਰੇ ਮਨ ਰਾਮ ਨਾਮ ਚਿਤ ਲਾਏ, ਮਨਾਂ ਤੇਰਾ ਹਰਿਆ ਹੋਵੇ। ਇੱਕ ਹਰ ਨਾਮਾ ਫਲ ਪਾਏ ਰਹਾਓ, ਗੁਰ ਆਖੇ ਸੇ ਉਭਰੇ ਪਾਈ। ਹਰ ਅਸਮ ਪਿਆਏ, ਵਿੱਚੋਂ ਹੋਮੇ ਦੁੱਖ ਉੱਠ ਗਿਆ ਪਾਈ। ਸੋ ਬੂਠਾ ਮਨ ਆਏ, ਤੁਰੇ ਆਪੇ ਜਿਨ੍ਹਾਂ ਨੂੰ ਬਖਸ਼ਿਨ ਪਾਈ, ਸਭ ਦੇ ਲੈਣ ਮਲਾਏ। ਧੂੜ ਤਿੰਨਾ ਕੀ ਅਕੂਲੀ ਹੈ ਪਾਈ, ਸਤ ਸੰਗਤ ਮੇਲ ਮਲਾਏ। ਆਪ ਕਰਾਏ ਕਰੇ ਆਪ ਪਾਈ, ਜਿਨ ਹਰਿਆ ਕੀਆ ਸਭ ਕੋਏ। ਨਾਨਕ ਮਨ ਤਨ ਸੁਖ ਸਦ ਵਸੇ ਪਾਈ, ਸ਼ਬਦ ਮਲਾਵਾ ਹੋਏ। ਰਾਗ ਬਸੰਤ ਮਹਲਾ ਚੌਥਾ। ਕਰ ਪਹਿਲਾ ਇੱਕ ਤੁਕੇ ਕਿਉ ਅੰਕਾਰ ਸਤਿਗੁਰ ਪ੍ਰਸਾਦ। ਜਿਉ ਪਸਰੀ ਸੂਰਜ ਕਿਰਨ ਜੋਤ, ਤਿਉਂ ਕੱਢ ਕਰ ਮਈਆ ਓਤ ਪੋਤ। ਏਕੋ ਰਾਵ ਰਿਹਾ ਸਭਤਾਏ, ਗੁਰ ਸ਼ਬਦੀ ਮਿਲੀ ਹੈ ਮੇਰੀ ਮਾਏ ਰਹਾਉ। ਕੱਢ ਕਰ ਅੰਤਰ ਏਕੋ ਅਰ ਸੋਏ, ਗੁਰ ਮਿਲਿਆ ਇੱਕ ਪ੍ਰਗਟ ਹੋਏ। ਏਕੋ ਰਿਹਾ ਭਰਪੂਰ ਸਾਕ ਦਲੋ ਬੀ ਜਾਣੇ ਦੂਰ। ਏਕੋ ਏਕ ਵਰਤੇ ਹਰ ਲੋਏ, ਨਾਨਕ ਏਕੋ ਕਰੇ ਸੋ ਹੋਏ। ਬਸੰਤ ਮਹੱਲਾ ਚੌਥਾ। ਰਹਿਣ ਦਿਨ ਸਦੋਏ ਸੱਦੇ ਪਏ, ਮਨ ਹਰ ਸਿਮਰੋ ਅੰਤ ਸਦਾ ਰੱਖ ਲੈ। ਹਰ ਹਰ ਚੇ ਸਦਾ ਮਨ ਮੇਰੇ, ਸਭ ਆਲਸ ਦੁੱਖ ਪੰਜ ਪ੍ਰਪਾਇਆ। ਗੁਰਮੁਖ ਗਾਓ ਗੁਣ ਪ੍ਰਭ ਘੇਰੇ ਰਹਾਓ। ਮਨ ਮੁਖ ਫਿਰੇ ਮਨ ਮੁਖ ਫਿਰ ਫਿਰ ਹਮੇ ਮੂਏ, ਕਾਲ ਦੈਂਤ ਸੰਗਾਰੇ ਜੰਪੁਰ ਗਏ। ਗੁਰਮੁਖ ਹਰ ਹਰ ਲਿਵ ਲਾਗੇ, ਜਨਮਨ ਦੋ ਦੋ ਪਾਗੈ। ਫਜਨਾ ਕੋ ਹਰ ਕਿਰਪਾ ਤਾਰੀ, ਗੁਰੂ ਨਾਨਕ ਤੁਠਾ ਮਿਲਿਆ ਬਨਵਾਰੀ। ਬਸੰਤ ਡੋਲ ਮਹੱਲਾ ਚੌਥਾ। ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮ ਨਾਮ ਰਤਨ ਕੋਠੜੀ, ਗਰ ਮੰਦਰ ਏਕ ਲੁਕਾਨੀ। ਸਤਿਗੁਰ ਮਿਲਤਾ ਖੋਜੀਏ, ਮਿਲ ਜੋਤੀ ਜੋ ਸਮਾਨੀ। ਮਾਧੋ ਸਾਂਝਵ ਦੇ ਮਲਾਏ, ਦੇਖ ਦਰਸ ਪਾਪ ਸਭ ਨਾਸੇ। ਪਵਿੱਤ ਪਰਮ ਪਦ ਪਾਏ ਰਹਾਓ।
ਪਣ ਚੋਰ ਮੈ ਲਾਗੇ ਨਗਰੀਆ ਰਾਮ ਨਾਮ ਤਨ ਹਿਰਿਆ ਗੁਰਮੁਖ ਖੋਜ ਭਰੇ ਤਾਂ ਫਗਰੇ ਤਨ ਸਾਬਰ ਰਾਸ ਉਭਰਿਆ ਪਾਖੰਡ ਪਰਮ ਪਾਵ ਕਰ ਥਾਕੇ ਹਰੇ ਦੇ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਵਗ ਪਤ ਪਾਇਆ ਅਗਿਆਨ ਅੰਧੇਰ ਗਵਾਇਆ ਜਗਨਨਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵੇ ਨਾਮ ਸ਼ਾਂਤ ਹੋਏ ਮਨ ਅੰਤਰ ਨੇਤੇ ਹਰ ਦੇ ਹਰ ਗੁਣ ਗਾਵੇ ਬਸੰਤ ਮਹੱਲਾ ਚੌਥਾ ਡੋਲ ਤੁਮ ਵੱਡ ਪੁਰਖ ਵੱਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮ ਨਸ਼ੈ ਹਰ ਦੀਨ ਦਿਆਲ ਕਰੋ ਪ੍ਰਭ ਕਿਰਪਾ ਗੁਰ ਸਤਿਗੁਰ ਚਰਨ ਹਮ ਬਨ ਸ਼ੈ ਗੋਬਿੰਦ ਜੀਓ ਸਾਧ ਸੰਗਤ ਮੇਲ ਕਰ ਕਿਰਪਾ ਸ਼ੈ ਖਜਨਮ ਜਨਮ ਕਹਿ ਕਿਲ ਵੇਖ ਮਲ ਭਰਿਆ ਮਿਲ ਸੰਗਤ ਕਰ ਪ੍ਰਭ ਹਨ ਸ਼ੈ ਰਹਾਓ ਤੁਮਰਾ ਜਨ ਜਾਤਿ ਅਵਗਿਆਤਾ ਹਰ ਜਪਿਓ ਪਤ ਪਵੀ ਸ਼ੈ ਹਰ ਕੀਓ ਸਗਲ ਪਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦੇ ਦ੍ਰਿਸ਼ ਜਾਤ ਅਜਾਤ ਕੋਈ ਪ੍ਰਭੂ ਤੇ ਆਵੇ ਜਾਤ ਅਜਾਤ ਕੋਈ ਪ੍ਰਭ ਤੇ ਆਵੇ ਸਭ ਪੂਰੇ ਮਾਨਸ ਤਿੰਨ ਸੈ ਸੇ ਤਨ ਵੱਡੇ ਵੱਡੇ ਪਰ ਪੂਰੇ ਸੇ ਤਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਓ ਹਰ ਰਿਸ਼ੈ ਹਮ ਢੀਂਡੇ ਢੀਮ ਬਹੁਤ ਅਦ ਭਾਰੀ ਹਰ ਤਾਰ ਕਿਰਪਾ ਪ੍ਰਭ ਮਿਲਿਸ਼ ਜਨ ਨਾਨਕ ਗੁਰ ਪਾਇਆ ਹਰ ਤੁਰਥੇ ਹਮ ਕੀਏ ਪਤ ਪੁਇਸ਼ ਬਸੰਤ ਡੋਲ ਮਹੱਲਾ ਚੌਥਾ ਇੱਕ ਮੇਰਾ ਇੱਕ ਮਖਿੰਨ ਮਨੁਆ ਰਹਿ ਨਾ ਸਕੈ ਨਿਤ ਹਰ ਹਰ ਨਾਮ ਰਸ ਗੀਤੈ ਜੋ ਬਾਰਕ ਰਸਕ ਪਰਿਓ ਥਣ ਮਾਤਾ ਥਣ ਕਾਢੇ ਬਿਲ ਬਲੀਦੈ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀ ਦੇ ਵੱਡੇ ਪਾਗ ਸੁਰ ਪਾਇਆ ਵਿੱਚ ਕਾਇਆ ਨਗਰ ਸੀਧੇ ਰਹਾਉ ਜਨ ਕੈ ਸਾਸ ਸਾਸ ਹੈ ਜੇਤੇ ਹਰ ਬਿਰਹਿ ਪ੍ਰਭੂ ਹਰ ਬੀਤੈ ਜੋ ਜਲ ਕਮਲ ਪ੍ਰੀਤ ਅਤ ਭਾਰੀ ਬਿੰਦ ਜਲ ਦੇ ਕੇ ਸੁਕਲੀ ਦੇ ਜਨ ਜਪਿਓ ਨਾਮ ਨਰੰਜਨ ਨਰ ਉਪਦੇਸ਼ ਗੁਰੂ ਹਰ ਬੀਤੈ ਜਨਮ ਜਨਮ ਕੀ ਹੋ ਮੈਂ ਮਲ ਨਿਕਸੀ ਹਰ ਅੰਮ੍ਰਿਤ ਹਾਲ ਜਲ ਨੀ ਦੇ ਹਮਰੇ ਕਰਮ ਨਾ ਵਿਚਰੋ ਠਾਕੁਰ ਤੁਮ ਪੈਜ ਰੱਖੋ ਆਪਣੀ ਦੈ ਹਰ ਪਾਵੈ ਸੁਣ ਬਿਨੋ ਬੇਨਤੀ ਜਾਂ ਨਾਨਕ ਸਰਨ ਪਵੀ ਜੈ ਬਿਸਮਦ ਡੋਲ ਮਹੱਲਾ ਚੌਥਾ ਮਨ ਖਿਨ ਖਿਨ ਭਰਮ ਭਰਮ ਬਹੁਤ ਆਵੈ ਤਿਲ ਕਰਨੀ ਵਾਸਾ ਪਾਈਐ ਗੁਰ ਅੰਕ ਸ਼ਬਦ ਦਾਰੂ ਸਿਰ ਤਾਰੇ ਤਾਰਿਓ ਕਰਮ ਅੰਦਰ ਆਣ ਵਸਾਈਐ ਗੋਬਿੰਦ ਜੀਓ ਸਾਧ ਸੰਗਤ ਮੇਲ ਹਰ ਤਿਆਈਐ ਹਮੇ ਰੋ ਗਿਆ ਸੋ ਪਾਇਆ ਹਰ ਸਹਿ ਸਮਾਧ ਲਗਾਈਏ ਰਹਾਓ ਕਰ ਰਤਨ ਲਾਲ ਬਹੁ ਮਾਣ ਗਲਾ ਦੇ ਮਨ ਪਰਮੈ ਲੈਣ ਸਿਖਾਈਐ ਜੋ ਓਡਾ ਕੂਪ ਗੋਜ ਖਿਨ ਕਾਢੇ ਤਿਉ ਸਤਿਗੁਰ ਵਸਤ ਲਹਾਈਐ ਜਿਨੇ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਤ੍ਰਿਗ ਤਿਰ ਨਰ ਜਵਾਈਐ ਜਨ ਪਦਾਰ ਫੁਨ ਫਲ ਪਾਇਆ ਕੌਡੀ ਬਦਲੇ ਜਾਈਐ ਮਸੂਦਨ ਹਰ ਧਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਲਾਈਐ ਜਾਨਾ ਨਿਬਾਣ ਪਦ ਪਾਇਆ ਮਿਲ ਸਾਧੂ ਹਰ ਗੁਣ ਗਾਈਐ ਬਸੰਤ ਡੋਲ ਮਹੱਲਾ ਚੌਥਾ ਆਵਣ ਜਾਣ ਪਿਆ ਦੁੱਖ ਵਿਖਿਆ ਦੇ ਮਨ ਮੋਹ ਸੁਣੀ ਸੁਣ ਰਾਮ ਨਾਮ ਖਿਲ ਪਲ ਨਹੀਂ ਚੇਤਿਆ ਜਮ ਪਕੜੇ ਕਾਲ ਸੁਲੰਘ ਗੋਬਿੰਦ ਜੀਓ ਬੇਖੋ ਮੈਂ ਮੋਤਾ ਮਨ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਭੰਗ ਰਹਾਓ ਸਾਧ ਸੰਗਤ ਸਾਧ ਦਿਆ ਕਰ ਮੇਲੋ ਸਰਨਾਗਤ ਸਾਧੂ ਪੰ ਹਮ ਡੁਬਤੈ ਪਾਥਰ ਕਾਢ ਲਿਓ ਪ੍ਰਭ ਤੁਮ ਦੀਨ ਦਿਆਲ ਦੁੱਖ ਪੰਜ ਹਰ ਉਸ ਧਾਰੂ ਦੇ ਅੰਤਰ ਸਵਾਮੀ ਸਤ ਸੰਗਤ ਮੇਲ ਬੁਦਲਾਂਜ ਹਰ ਨਾਮੇ ਹਮ ਪ੍ਰੀ ਲਗਾਨੇ ਹਮ ਹਰ ਵਿਟੋ ਕੁਮ ਵੰਜ ਜਨ ਕਹਿ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵੋ ਹਰ ਲੰ ਜਨ ਨਾਨਕ ਮਨ ਤਨ ਆਨੰਦ ਪਿਆ ਹੈ ਗੁਰ ਮੰਤਰ ਦਿਓ ਹਰ ਪੰਜ ਬਸੰਤ ਮਹੱਲਾ ਪੰਜਵਾਂ ਕਰ ਪਹਿਲਾ ਦੋ ਤੁਖ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸੇਵੋ ਕਰ ਨਮਸਕਾਰ
आज हमारे मंगल चार, आज हमारे महानंद, चिंत लाते बेटे गोबिंद, आज हमारे गृह बसंत, गुण गावे प्रभु तुम बेअंत रहाओ, आज हमारे बने भाग, प्रभु संगी मिल के लन लाग, होली की नी संत सेव, रंग लागायत लाल देव, मन तन मोल्यो अतनूप, शुके नाही पाव धूप, सगली रुति हरिया होए, साध प्रसंग मिले देव, बिरख जमे है पार जा, फूल लगे फल रतन पांत, त्रिवत गाने हर गुण गाए, जन नानक हर हर ते आए, बसंत महला पंजवा, हटवाणी तन मार हट कीत, जुआरी जुए माहे चीत, अमली जीवे अमल खाए, त्यों हर जन जीवे हर थे आए, अपने रंग सब को रचे, जित प्रलाया ते ते लगे रहाओ, मेघ समय मोर दे तकार, चंद दे बिकसे कोलार, माता बारग देख आनंद, त्यों हर जन जीवे जप गोबिंद, सिंह रुचे सद भोजन मास, रण देव सूर्य चित औलाद, किरपन को अत तन प्यार, हर जन को हर हर आधार, सर्ब रंग एक रंग माए, सर्ब सुखा सुहर कहनाए, तिसे प्राप्ते नदान, नानक गुर जिस करे दान, बसंत महला पंजवा, तिस बसंत जिस प्रभ कृपाल, तिस बसंत जिस गुरदयाल, मंगल तिसके जिस एक काम, तिस साध बसंत जिस दे नाम, गृह ताके बसंत गणी, ता जाके कीर्तन हर तुनी रहाओ, प्रीत पार ब्रह्मोल मना, ज्ञान कमाई है पूछ जना, सो तपसी जिस साध संग, साध त्यानी जिस गुरे रंग, से निर्भोजन पो पया, सो सुखिया जिस परम गया, सो अकांति जिसदा थाए, सो ही नेचल साज ठाए, एक खोजे एक प्रीत, दर्शन परसन हीत चीत, हर रंग रंगा सहज मान, नानक दास तिन जन कुर्बान, महला पंजवा, जी प्राण तुम पिंड दीन, मुग्ध सुंदरता जोत खीर, सब जाच प्रभ तुम दयाल, नाम जपत होवत निहाल, मेरे प्रीतम कारण कण जोग, हो पावो तुम ते सगल थोग रहाओ, नाम जपत होत आधार, नाम जपत सहज सार, नाम जपत पर शोभा होए, नाम जपत बिघन नाही कोय, जां कारण ए दुर्लभ दे, सो बोल मेरे प्रभ दे, साध संगत में ए बिसराम, सदा हृदय जपि प्रभ तेरो नाम, तुझ बिन दूजा कोई नाए, सब तेरो के तुझ माए संभाए, जो पावे त्यों राख ले, सो दान पूरा गुर मिले, बसंत महला पंजवा, प्राद प्रीतम मेरे संग्राए, जिसे देखो जीवा माए, जा कैसे मन दुख न होए, कर दया मिलावो तिसे मोए, मेरे प्रीतम प्राण आधार मन, जियो प्राण सब तेरो तन रहाओ, जाको खोजे सुनर देव, मुन जन सेन लावे से लहे पेवा, मुन जन सेन लहे पे, जाके गर्म कही न जाए, काट काट कर गया सबाए, जाके भगत आनंद मैं, जाके भगत को ना ही खै, जागे भगत को ना ही पै, जागे भगत को सदा जाए, जा कौन रुमा तेरी कही जाए, सो दाता प्रजो समाए, नानक जाचे एक दान, कर कृपा मोर दे हो नाम, बसंत महला पंजवा, मिल पानी ज्यों हरे बूट, साध संग त्यों हो मैं शूट, जैसी दासे तीर मीर, तैसे उदाहरण गुरे पीर, तुम दाते प्रभ देवनहार, तुम प्रभ तुम दाते प्रभ देनहार, निमक निम तिस नमस्कार हाओ, जिसे प्राप्त साध संग, ते जन लागा पार ब्रह्म रंग, ते बंधन ते पै मुक्त, भगत राधे जोग जोग, नेत्र संतोखे दर्श पेख, रसना गाए गुण अनेक, त्रिना बुझी गुर प्रसाद, मन गाना जसे स्वाद,
ਸੇਵਕ ਲਾਗੋ ਚਰਨ ਸੇਵ ਆਦਿ ਪੁਰ ਪਰੰਪਰ ਦੇਵ ਸਗਲ ਉਦਾਹਰਨ ਤੇਰੋ ਨਾਮ ਨਾਨਕ ਪਾਇਓ ਇਹ ਨਿਦਾਨ। ਬਸੰਤ ਮਹੱਲਾ ਪੰਜਵਾਂ। ਤੂੰ ਬਰਦਾਤੇ ਦੇ ਰਹੇ ਜੀ ਪ੍ਰਾਣ ਮਹਿਰਾਵ ਰਹੇ ਦੀਨੇ ਸਗਲੇ ਭੋਜਨ ਖਾਨ ਮੋਹ ਗੁਣ ਨੇ ਜਾਣ ਰਹਾ। ਹੋਂ ਕਛੂ ਨ ਜਾਣੋ ਤੇਰੀ ਸਾਰ ਤੂੰ ਕਰ ਗਤ ਮੇਰੀ ਪ੍ਰਭ ਦਿਆ ਰਹਾਓ ਜਾਪਨਾ ਤਾਪਨਾ ਕਰਮ ਕੀਤ ਆਵੇ ਨਾਹੀ ਕਛੂ ਰੀਤ। ਮਨ ਮੇ ਰਾਖੋ ਆਸੇਕ ਨਾਮ ਤੇਰੇ ਕੀ ਤਰੋ ਟੇਕ ਸਰਵਰਾ ਪ੍ਰਾ ਤੋ ਪ੍ਰਬੀਨ ਅੰਤਰਾ ਪਾਵੇ ਜਲ ਹਮੀਨ। ਅਗ ਮਗੂ ਉੱਚੇ ਤੇ ਊਚਾ ਹਮ ਥੋੜੇ ਤੋਂ ਬਹੁਤ ਮਹੋਚਾ। ਜਿਨ ਤੂੰ ਤਿਆਇਆ ਸੇ ਗਣੀ ਜਿਨ ਤੂੰ ਪਾਇਆ ਸੇ ਤਨੀ ਜਿਨ ਤੂੰ ਸੇਵਿਆ ਸੁਖੀ ਸੇ ਸੰਤ ਸਨ ਨਾਨਕ ਪਰੇ ਬਸੰਤ ਮਹੱਲਾ ਪੰਜਵਾਂ। ਤੇ ਤੂੰ ਸੇਵ ਜਿਨ ਤੂੰ ਕੀ ਆ ਤੇਸਰਾ ਜਿਨ ਜੀਉ ਦੀਆ ਤਿਸਕਾ ਚਾਕਰ ਹੋਏ ਫਿਰ ਡਾਂ ਨਾ ਲਾਗੈ ਤਿਸਕੀ ਕਰ ਪੋਦਾਰੀ ਫਿਰ ਦੂਰ ਨਾ ਲਾਗੈ। ਇਹ ਵਡ ਭਾਗ ਹੋ ਜਿਸ ਪ੍ਰਾਣੀ ਸੋ ਪਾ ਇਹ ਪਦ ਨਿਰਮਾਣ ਰਹਾਓ। ਦੂਜੀ ਸੇਵਾ ਜੀਵਨ ਬਿਰਥਾ ਕਰਨਾ ਪੂਰਨ ਅਰਥਾ ਮਾਨ ਸੇਵਾ ਖਰੀ ਦੁਹੇਲੀ ਸਾਧਕ ਸੇਵਾ ਸਦਾ ਸੁਹੇਲੀ ਜੇ ਲੋੜੇ ਸਦਾ ਸੋ ਪਾਈ ਸਾਧੂ ਸੰਗਤ ਗੁਰੇ ਬਤਾਈ। ਹੂਆ ਜਪੀਏ ਕੇਵਲ ਦਾਮ ਸਾਧੂ ਸੰਗਤ ਪਾਰ ਗ੍ਰਾਮ ਸਗਲ ਤਤ ਮੈਂ ਤਤ ਗਿਆਨ ਸਰਬ ਧਿਆਨ ਮੈਂ ਏਕ ਧਿਆਨ ਹਰ ਗੀਤ ਮੈਂ ਉਤੋਂ ਤੁਲਾ ਨਾਨਕ ਗੁਰ ਮਿਲ ਗਾਏ ਗੁਨਾ। ਬਸੰਤ ਮਹੱਲਾ ਪੰਜਵਾਂ। ਜਿਸ ਬੋਲਤ ਮੁਖ ਪਵਿੱਤ ਹੋਏ ਜੇ ਸਿਮਰ ਨਿਰਮਲ ਹੈ ਸੋਏ ਜਿਸ ਰਾਧੇ ਜਮ ਕਿਸ਼ੂ ਨਾ ਕਾਹੇ ਜਿਸ ਕੀ ਸੇਵਾ ਸਭ ਕੇ ਲੈ। ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਓ ਜਿਸ ਕੇ ਤਾਰੇ ਤਰਨ ਕਾਰ ਕੜ ਕੜ ਜਿਸ ਕਾ ਹੈ ਪ੍ਰਗਾਸ ਜੇ ਸਿਮਰ ਪਤ ਪਨੀਤ ਹੋਏ ਅੰਤ ਕਾਲ ਫਿਰ ਨਾ ਰੋਏ। ਸਗਲ ਧਰਮ ਹੈ ਉੱਤਮ ਧਰਮ ਕਰਮ ਕਰਤੂਤ ਕੈ ਉੱਪਰ ਕਰਮ ਜਿਸ ਕੋ ਚਾਹੇ ਸੁਰ ਨਰ ਦੇਵ ਸੰਜਨਾ ਕੀ ਲਾਗੋ ਸੰਸਭਾ ਕੀ ਲਾਗੋ ਸੇਵ। ਆਦਿ ਪੁਰਖ ਜਿਸ ਕੀ ਆਦਾਨ ਤਿਸ ਕੋ ਮਿਲਿਆ ਹਰ ਨਿਦਾਨ ਤਿਸ ਕੀ ਗੰਧ ਮਿਲ ਕਹੀ ਨਾ ਜਾਏ ਨਾਨਕ ਜਨ ਹਰ ਹਰ ਤਿਆਏ। ਬਸੰਤ ਮਹੱਲਾ ਪੰਜਵਾਂ। ਮੰਤਰ ਪੀਤਰ ਲਾਗੀ ਪਿਆਸ ਗੁਰਦਿਆਲ ਪੂਰੀ ਮੇਰੀ ਯਾਦ। ਕਿਲਵੇ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਗੁਰਪ੍ਰਸਾਦ ਬਸੰਤ ਸਪਨਾ ਗੁਰਪ੍ਰਸਾਦ ਬਸੰਤ ਬਨਾ ਚੰਨ ਕਵਿਰ ਦੇਵ ਉਤਾਰੇ ਸਦਾ ਸਦਾ ਹਰ ਜਾ ਸੁਣਾ ਰਹਾਓ। ਸਮਰਾ ਸਵਾਮੀ ਕਾਰਨ ਕਰਨ ਮੋਹ ਨਾਥ ਪ੍ਰਭ ਤੇਰੀ ਸਰਣ ਜੀ ਜੰਤ ਤੇਰੇ ਆਧਾਰ ਕਰ ਕਿਰਪਾ ਪ੍ਰਭ ਲੇ ਨਿਸਤਾਰ ਪਾਪ ਖੰਡਣ ਦੋ ਨਾਸ ਦੇਵ ਸੁਣ ਨਾਮ ਜਨਤਾ ਕਿਸੇ ਤਰਨ ਕਾ ਜਾ ਕੇ ਕਲਾ ਮਾਹੇ ਤੇਰਾ ਦੀਆ ਸਭ ਜੰਤ ਖਾਏ ਅੰਤਰ ਜਾਮੇ ਪ੍ਰਭ ਦਿਆਲ ਆਪਣੇ ਦਾਸ ਗੁਨਾ ਨਿਹਾਲ ਕਰ ਕਿਰਪਾ ਮੋਹ ਦੇਵ ਉਦਾਨ ਜਪ ਜੀਵੇ ਨਾਨਕ ਤੇਰੋ ਨਾਮ। ਬਸੰਤ ਮਹੱਲਾ ਪੰਜਵਾਂ। ਰਾਮ ਰੰਗ ਸਭ ਗਏ ਪਾਪ ਰਾਮ ਜਗਤ ਨਹੀਂ ਸੰਤਾਪ ਗੋਬਿੰਦ ਜਗਤ ਸਭ ਮਿਟੇ ਅੰਧੇਰ ਹਰ ਸਿਮਰਤ ਕਹਿ ਨਾਹੇ ਫੇਰ ਬੰਸ ਬਸੰਤ ਹਮਾਰੇ ਰਾਮ ਰੰਗ ਸਨ ਸੁਲਾ ਸਦਾਰਾ ਸੰਗ ਰਹਾਓ। ਸੰਤ ਜਨੀ ਕੀ ਉਪਦੇਸ਼ ਜੈ ਗੋਬਿੰਦ ਪਾਸੋ ਤਨ ਦੇਸ ਹਰ ਭਗਤੀ ਨੂੰ ਧਿਆਨ ਥਾਨ ਸਾੜ ਕਰ ਕਰ ਪਛਾਣ ਹਰ ਕੀਰਤਨ ਰਸ ਭੋਗ ਰੰਗ ਮਨ ਪਾਪ ਕਰ ਤੋਂ ਸਦਾ ਸੰਗ ਨਿਗਟ ਪੇ ਪ੍ਰਕਰਣ ਹਾਰ ਈਤ ਉਪਰਕਾਰ ਸਾਰ ਚਰਨ ਕਰਮ ਸੋ ਲਾਗੋ ਧਿਆਨ ਕਰ ਕਿਰਪਾ ਭਗਤ ਕੀ ਨੋ ਦਾਨ। ਤੇਰਿਆਂ ਸੰਤ ਜਨਾ ਕੀ ਬਾਛੋ ਤੂਰ ਜਪ ਨਾਨਕ ਸਵਾਮੀ ਸਦ ਹਜ਼ੂਰ। ਬਸੰਤ ਮਹੱਲਾ ਪੰਜਵਾ। ਸੱਚ ਪਰਮੇਸ਼ਰ ਨੇਤ ਨਵਾ ਗੁਰ ਕਿਰਪਾ ਤੇ ਨੇਤ ਛਵਾ ਪ੍ਰਭ ਰਖਵਾਲੇ ਮਾਹੀ ਬਾਪ ਜਾ ਕੇ ਸਿਮਰ ਨਹੀਂ ਸੰਤਾਪ ਖਸਮ ਧਿਆਈ ਇੱਕ ਮਨ ਇੱਕ ਪਾਏ ਗੁਰਪੂਰੇ ਕੀ ਸਰ ਸੁਣਾਈ
ਸਾਚੇ ਸਹਿ ਰੱਖਿਆ ਕੰਠ ਲਾਏ ਰਹਾਉ। ਆਪਣੇ ਜਨ ਪ੍ਰਭਾਵਾਂ ਪਰ ਰੱਖੇ ਦੋਸ਼ਟ ਦੋਸਾ ਭਰਮ ਥੱਕੈ ਬਿਨ ਗੁਰ ਸਾਚੇ ਨਹੀਂ ਜਾਏ ਦੁੱਖ ਦੇਸ ਦਸੰਤ ਰਹੇ ਤਾਏ ਕਿਰਤ ਉਹਨਾਂ ਕਾ ਮਿਟੇ ਨਾਸ ਆਓ ਆਪਣਾ ਬੀਜ ਆਪੇ ਹੀ ਖਾਏ ਕਿਰਤ ਉਹਨਾਂ ਕਾ ਮਿਟ ਸੁਨਾਏ ਉਹ ਆਪਣਾ ਬੀਜੇ ਆਇਆ ਪੇ ਖਾਏ ਜਨ ਕਾ ਰਖਵਾ ਲਾਇਆ ਪਸੋਏ ਜਨ ਕੋ ਪਰ ਨਸਕ ਸਕੋਏ ਪ੍ਰਾਵਧਾਰ ਰੱਖੇ ਕਰ ਜਤਨ ਆਪ ਅਖੰਡ ਪੂਰਜਾ ਕੋ ਪ੍ਰਤਾਪ ਗੁਣ ਗੋਬਿੰਦ ਨਿਤ ਰਸਨ ਗਾਏ ਨਾਨਕ ਜੀਵੇ ਆਚਰਨ ਤੇ ਆਏ ਬਸੰਤ ਮਹੱਲਾ ਪੰਜਵਾ ਗੁਰ ਚਰਨ ਸ੍ਰੇਵ ਦੁਖ ਗਿਆ ਪਰਮ ਕਰੀ ਮਿਆ ਸਮਨੋਰ ਪੁਰ ਕਾਮ ਜਪ ਜੀਵੇ ਨਾਨਕ ਰਾਮ ਨਾ ਸਰ ਉਤ ਸਹਾਵੀ ਜਿਤ ਹਰ ਚਿਤ ਆਵੇ ਬਿਨ ਸਤਿਗੁਰ ਦੀ ਸੇ ਬਿਲਾਤੀ ਸਾਕਤ ਫਿਰ ਫਿਰ ਆਵੇ ਜਾਵੇ ਰਹਾਉ ਸੇ ਧਨਵੰਤ ਜਿਨ ਹਰ ਪ੍ਰਭਰਾਸ ਕਾਮ ਕਰੋ ਸ਼ਬਦ ਵਾਸ ਪੈ ਬਿਨ ਸੇ ਨਿਰਵੇ ਪ੍ਰਪਾਇਆ ਗੁਰਮਿਲ ਨਾਨਕ ਹਰਮ ਤੇ ਆਇਆ ਸਾਧ ਸੰਗਤ ਪ੍ਰਗਿਉ ਨਿਵਾਸ ਹਰ ਜਪ ਜਜ ਹੋਏ ਪੂਰਨ ਆਸ ਜਲ ਥਲ ਮਈਰ ਰਵ ਰਿਆ ਗੁਰਮਿਲ ਨਾਨਕ ਹਰ ਕਿਹਾ ਅਸ਼ਟ ਸਿੱਧ ਨਾਮ ਨੇ ਦੇ ਕਰਮ ਪ੍ਰਭ ਜੇ ਨਾਮ ਤੇ ਪ੍ਰਭ ਜਪ ਜਪ ਜੀਵੇ ਤੇਰੇ ਦਾਸ ਗੁਰਮਿਲ ਨਾਨਕ ਪ੍ਰਗਾਸ ਬਸੰਤ ਮਹੱਲਾ ਪੰਜਵਾਂ ਕਰ ਪਈ ਲਾਇਕ ਤੁਕ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਸ਼ਾਹ ਜਪੁਨੀਆਂ ਪ੍ਰਭ ਮੇਲੇ ਚਿਰੀ ਵਿਸ਼ੁਨਿਆ ਤੁਮ ਰਵੋ ਗੋਵਿੰਦੇ ਰਵਣ ਜੋਗ ਜਿਤ ਰਵਿਆ ਸੋ ਸਹਿਜ ਭੋਗ ਰਹਾਓ ਕਰ ਕਿਰਪਾ ਨਾਲ ਨਿਹਾਲਿਆ ਆਪਣਾ ਦਾਸ ਆਪ ਸੰਭਾਲਿਆ ਸੇ ਸਹਾਵੀ ਰਸ ਬਣੀ ਆਏ ਮਿਲੇ ਪ੍ਰਸੋ ਧਣੀ ਮੇਰਾ ਗੁਣ ਗੁਣਾ ਵਿਚਾਰਿਆ ਪ੍ਰਾਵਧਾਨ ਚਰਨ ਪੁਜਾਰਿਆ ਬਸੰਤ ਮਹੱਲਾ ਪੰਜਵਾ ਕਿਰਵੇ ਬਿਨ ਸੇ ਗਾਏ ਗੁਣਾ ਅੰਦਨ ਉਪਜੀ ਸਾਹਿਤ ਤੁਨਾ ਮਨ ਮੋਲਿਓ ਹਰ ਚਰਨ ਸੰਗ ਕਰ ਕਿਰਪਾ ਸਾਧੂ ਜਨ ਭੇਟੇ ਨਿਰਾ ਤੋ ਹਰ ਨਾਮ ਰੰਗ ਰਹਾਓ ਕਰ ਕਿਰਪਾ ਪਟੇ ਗੋਪਾਲ ਲੜ ਲਾਏ ਉਦਾਰੇ ਦੀਨ ਦਿਆਲ ਇਹ ਮਨ ਹੋਵਾ ਸਾਧੁ ਸਾਧੂ ਇਹ ਮਨ ਹੋਵਾ ਸਾਧ ਤੂਰ ਨੇ ਦੇਖੇ ਸਵਾਮੀ ਜੋਰ ਕਾਮ ਕਰੋ ਤਿਸ਼ਨਾ ਗਈ ਨਾਨ ਪ੍ਰਾ ਕਿਰਪਾ ਪਈ ਵਸੰਤ ਮਹੱਲਾ ਪੰਜਵਾ ਰੋ ਮਟਾਏ ਪ੍ਰਭੂ ਆਪ ਬਾਲਕ ਰਾਕੇ ਆਪਣੇ ਕਰਥਾ ਸ਼ਾਂ ਸਹਿਗਰੇ ਸਾਧ ਬਸੰਤ ਗੁਰਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਾ ਹਰ ਮੰਤਰ ਹਾਓ ਸੋਗ ਸੰਤਾਪ ਕਟੇ ਪ੍ਰਭ ਆਪ ਗੁਰੇ ਆਪਣੇ ਕੋਨੇ ਨੇ ਜਾਵ ਜੋ ਜਨ ਤੇਰਾ ਜਪੇ ਨਾਉ ਸਫਲ ਪਾਏ ਨਿਚਲ ਗੁਣ ਗਾਓ ਨਾਨਕ ਭਗਤਾਂ ਭਲੀ ਰੀਤ ਸੁਖਦਾਤਾ ਜਪਦੇ ਨੀਤ ਨੀਤ ਬਸੰਤ ਮਹੱਲਾ ਪੰਜਵਾ ਹੁਕਮ ਕਰ ਕੀਨੇ ਨਿਹਾਲ ਆਪਣੇ ਸੇਵਕੋ ਪਿਆ ਦਿਆਲ ਗੁਰਪੁਰੇ ਸਭ ਪੂਰਾ ਕੀਆ ਅੰਮ੍ਰਿਤ ਨਾਮ ਰਿਧ ਮਹਿ ਦੀਆ ਰਹਾਓ ਕਰਮ ਧਰਮ ਮੇਰਾ ਕਸ਼ੂ ਨਾਮ ਵਿਚਾਰਿਓ ਬਾਂ ਪਗੜ ਪਵਜਲ ਨਸਤਾਰਿਓ ਪ੍ਰਭ ਕਾਟ ਮਹਿਲ ਨਿਰਮਲ ਕਰੈ ਗੁਰਪੂਰੇ ਕੀ ਸਰਣੀ ਪਰੈ ਆਪ ਕਰੇ ਆਪ ਕਰਨੇ ਹਾਰੇ ਕਰ ਕਿਰਪਾ ਨਾਨਕ ਉਦਾਰੇ ਬਸੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇ ਫੂਲ ਫੂਲ ਫੁੱਲੈ ਅੰਗ ਤਿਆਗ ਤਿਆਗੈ ਚਰਨ ਕਮਲ ਪਾਗੈ ਤੂੰ ਮਿਲੋ ਪ੍ਰਭ ਸੁਪਾਗੈ ਹਰ ਚੇਤ ਮਨ ਮੇਰੇ ਰਹਾਓ ਸਗਨ ਬਾਸ ਕੂਲੇ ਇੱਕ ਰਹੇ ਸੂਕ ਕਠੂਲੇ ਬਸੰਤ ਰੋਤੇ ਆਈ ਪਰ ਫੁੱਲਤਾ ਹਰੇ ਰਹੇ ਆਵ ਕੱਲੋ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨਰੁੱਤ ਨਾਹੀ ਨਾਹੀ ਮਤ ਭਰਮ ਪੂਲੋ ਪੂਲੋ ਗੁਰ ਮਿਲੇ ਹਰ ਪਾਏ ਜਿਸ ਮਤ ਲੇਖਾ ਮਨ ਰੁੱਤ ਨਾ ਮਰੇ ਗੁਣ ਕਹਿ ਨਾਨਕ ਹਰ ਹਰੇ ਹਰ ਹਰੇ ਬਸੰਤ ਮਹੱਲਾ ਪੰਜਵਾਂ ਕਰ ਦੋ ਜਾ ਬਸੰਡੋਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੋਏ ਇਕੱਤਰ ਮਿਲੋ ਮੇਰੇ ਪਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕਿਉ ਹੋਵੋ ਜੋੜੀ ਗੁਰਮੁਖ ਬੈਸੋ ਸਭਾ ਵਿਛਾਏ ਇਨ ਬੇ ਪਾਸਾ ਟਾਲੋ ਵੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਨਾ ਲਾਗੇ ਪੀ ਰਹਾਓ ਕਰਮ ਧਰਮ ਤੁਮ ਚੌਪੜ ਸਾਜੋ ਸਤ ਕਰੋ ਤੁਮ ਸਾਰੀ
ਕਾਮ ਕਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ। ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰਿ ਅਰਾਧੇ, ਬਿਗੜੇ ਦਾਉ ਲੰਘਾਏ ਮੇਰਾ ਸਤਿਗੁਰ ਸੋ ਸਹਿ ਸਿਧੀ ਕਰ ਜਾਤੇ। ਹਰੇ ਆਪੇ ਖੇਲੇ ਆਪੇ ਦੇਖੇ, ਹਰੇ ਆਪੇ ਰਣ ਚਾਇਆ, ਜਨ ਨਾਨਕ ਗੁਰਮੁਖ ਜੋ ਨਰ ਖੇਲੇ ਸੋ ਜਿਣ ਬਾਜੀ ਕਰ ਆਇਆ। ਬਸੰਤ ਮਹੱਲਾ ਪੰਜਵਾਂ ਹੰਡੋਲ। ਤੇਰੀ ਕੁਦਰਤ ਤੂੰ ਹੈ ਜਾਣੇ ਅਵਰ ਨ ਦੂਜਾ ਜਾਣੇ, ਤੇਰੀ ਕੁਦਰਤ ਤੂੰ ਹੈ ਜਾਣੇ ਅਵਰ ਨ ਦੂਜਾ ਜਾਣੇ, ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੇ ਪਛਾਣੇ। ਤੇਰਿਆਂ ਭਗਤਾਂ ਕੋ ਬਲਹਾਰਾ, ਥਾਨ ਸਹਾਵਾ ਸਦਾ ਪ੍ਰਭ ਤੇਰਾ, ਰੰਗ ਤੇਰੇ ਅਪਾਰਾ ਰਹਾਉ, ਤੇਰੀ ਸੇਵਾ ਤੁਝ ਤੇ ਹੋਵੇ ਔਰ ਨ ਦੂਜਾ ਕਰਤਾ, ਭਗਤ ਤੇਰਾ ਸੋਈ ਤੁਧ ਪਾਵੇ ਜਿਸਨੂੰ ਤੂੰ ਰੰਗ ਧਰਤਾ। ਤੂੰ ਵਰਦਾਤਾ ਤੂੰ ਵਰਦਾਨਾ ਔਰ ਨਹੀਂ ਕੋ ਦੂਜਾ, ਤੂੰ ਸਮਰੱਥ ਸਵਾਮੀ ਮੇਰਾ ਹੋ ਕਿਆ ਜਾਣਾ ਤੇਰੀ ਪੂਜਾ। ਤੇਰਾ ਮਹਿਲ ਗੋਚਰ ਮੇਰੇ ਪਿਆਰੇ, ਬਿਖਮ ਤੇਰਾ ਹੈ ਪੈਣਾ ਕਹੋ ਨਾਨ ਟੈਪਿਆ ਦੁਆਰੇ, ਰਾਹ ਲਿਓ ਮੋਦਾ ਜਾਣਾ। ਬਸੰਤ ਮਹਡੋਲ ਮਹੱਲਾ ਪੰਜਵਾਂ। ਮੂਲ ਨਾ ਬੂਝੈ ਆਪ ਨ ਸੂਝੈ, ਪਰਮ ਵਿਆਪੀ ਅੰਗ ਮਨੀ, ਪਿਤਾ ਪਾਰ ਬ੍ਰਹਮ ਪ੍ਰਭਤਾ ਨੀ, ਮੋਹ ਨਿਸਤਾਰੋ ਨਿਰਗੁਣੀ ਰਹਾਓ। ਓਪਤ ਪਰਲੋ ਪ੍ਰਭਤੇ ਹੋਵੇ ਇਹ ਵਿਚਾਰੀ ਹਰ ਜਣੀ, ਨਾ ਪ੍ਰਭੂ ਕੈ ਜੋ ਰੰਗ ਰਾਤੇ, ਕਲ ਮੈਂ ਸਗੀਏ ਸੇ ਗਣੀ। ਅਮਰ ਪਾਓ ਨ ਕੋਈ ਸੁਜੈ, ਨਾਨਕ ਤਰੀਐ ਗੁਰ ਬਚਨੀ, ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਬ ਸੰਦੋਲ ਮਹੱਲਾ ਨਾਮ ਸਾਧੋ, ਇਹ ਮਤਨ ਮਿਖਦਿਆ ਜਾਨੋ, ਸਾਧੋ ਇਹ ਤਨ ਮਿਥਿਆ ਜਾਨੋ, ਜਾਂ ਪਿਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੋ। ਰਾਵ ਇਹ ਜਗ ਹੈ ਸੰਭ ਸੁਪਨੇ ਕੀ, ਤੇ ਕਹਾਂ ਐਡਾਨੋ, ਸੰਗ ਤਿਆਰੇ ਕਹੇ ਨ ਚਾਲੇ, ਤਾਏ ਕਹਾਂ ਲਉਠਾਨੋ। ਉਸਤਤ ਨਿੰਦਾ ਦੋ ਪਰ ਹਰ ਹਰ ਕੀਰਤ ਉਰ ਆਦੋ, ਜਨ ਨਾਨਕ ਸਾਬੀ ਮੈਂ ਪੂਰਨ ਏਕ ਪੁਰ ਭਗਵਾਨੋ। ਬਸੰਤ ਮਹੱਲਾ ਨਾਮ ਪਾਪੀ ਹੀਏ ਮੈਂ ਕਾਮ ਬਸਾਏ, ਮਨ ਜੰਜਲ ਜਾਤੇ ਗਿਓ ਨਾ ਜਾਏ ਰਹਾਉ। ਜੋਗੀ ਜੰਗਮ ਔਰ ਸੰਨਿਆਸ ਸਭ ਹੀ ਪਰ ਡਰ ਏ ਫਾਸ, ਜੇ ਜੇ ਹਰ ਕੋ ਨਾਮ ਸਮਾਰ ਤੇ ਪਉ ਸਾਗਰ ਉਤਰੇ ਪਾਰ, ਜਨ ਨਾਨਕ ਹਰ ਕੀ ਸਰਨਾਏ, ਦੀਜੇ ਨਾਮ ਰਹੇ ਗੁਣ ਗਾਏ। ਬਸੰਤ ਮਹੱਲਾ ਨਾਵਾਂ ਮਾਈ ਮੈਂ ਤਨਹਾ ਪਾਇਓ ਹਰ ਨਾਮ, ਮਾਈ ਮੈਂ ਤਨ ਪਾਇਓ ਹਰ ਨਾਮ, ਮਨ ਮੇਰੋ ਤਾਵਨ ਤੇ ਛੂਟੇ, ਘਰ ਬੈਠੋ ਬਸਰਾਮ ਰਹਾਉ। ਮਾਇਆ ਮਮਤਾ ਤਨ ਤੇ ਪਾਗੀ, ਉਪਜੋ ਨਿਰਮਲ ਗਿਆਨ, ਲੋਭ ਮੋਹ ਇਹ ਪਰਸ ਨਾ ਸਾਕੈ, ਗਈ ਭਗਤ ਭਗਵਾਨ। ਜਨਮ ਜਨਮ ਕਾ ਸੰਸਾਰ ਚੁਕਾ, ਰਤ ਨਾਮ ਜਪ ਪਾਇਆ, ਤ੍ਰਿਸ਼ਨਾ ਸਗਲ ਬਿਨਾਸੀ ਮਨ ਤੇ ਨਿਸੁਖ ਮਾਏ ਸਮਾਇਆ, ਜਾ ਕੋ ਦਿਆਲ ਕਿਰਪਾ ਨ ਸੋ ਗੋਬਿੰਦ ਗੁਣ ਗਾਵੇ। ਕਹੋ ਨਾਨਕੇ ਬਿਦ ਕੀ ਸੰਪੈ, ਕਹੋ ਗੁਰਮੁਖ ਪਾਵੇ। ਬਸੰਤ ਮਹੱਲਾ ਨਾਵਾਂ ਮਨ ਕਹਾਂ ਬਸਾਰਿਓ ਰਾਮ ਨਾਮ, ਤਨ ਮਿਸੇ ਜਮ ਸੁਖ ਪਰੇ ਕਾਮ ਰਹਾਓ। ਇਹ ਜਗ ਤੂਵੇਂ ਕਾ ਪਹਾਰ, ਤੈ ਸਾਚਾ ਮਾਨਿਆ ਕੇ ਵਿਚਾਰ, ਤਨ ਦਾਰਾ ਸੰਪਤ ਕਰੇ ਕਸੰਗ ਨ ਚਾਲੇ ਸਮਝ ਲੇ, ਇੱਕ ਭਗਤ ਰਹਿਣ ਹੋਏ ਸੰਗ, ਕਹੋ ਨਾਨਕ ਭਜਤੇ ਏਕ ਰਾਗ। ਬਸੰਤ ਮਹੱਲਾ ਨਾਵਾਂ ਕਹਾਂ ਭੂਲਿਓ ਰੇ ਝੂਠੇ ਲੋਭ ਲਾਗ, ਕਛੂ ਬਗਰਿਓ ਬਿਗੜਿਓ ਨਾਹਿਨ ਜੂ ਜਾਗ, ਰਹਾਓ ਸਮ ਸੁਪਨੇ ਕਹਿ ਇਹ ਜਗ ਜਾਨ, ਬਿਨਸੈ ਸ਼ਿਨ ਮੈਂ ਸਾਚੀ ਮਾਨ, ਸੰਗ ਤੇਰੇ ਅਰ ਬਸਤ ਨੀਤ, ਨਿਸ ਬਾਸਰ ਭਜ ਤਾਹੇ ਮੀਤ। ਬਾਰ ਅੰਤ ਕੀ ਹੋਏ ਸਹਾਇ, ਕਹੋ ਨਾਨਕ ਗੁਣ ਤਾ ਕੇ ਗਾਏ। ਬਸੰਤ ਮਹੱਲਾ ਪਹਿਲਾ, ਅਸ਼ਟਪਦੀਆਂ ਕਰ ਪਹਿਲਾ ਦੋ ਤੁਕਿਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਗ ਕਉਆ ਨਾਮ ਨਹੀਂ ਚੀਤ, ਨਾਮ ਬਸਾਰ ਗਿਰੇ ਦੇਖ ਪੀਤ, ਮਨੋ ਡੋਲੇ ਚੀਤ ਅਨੀਤ,
ਜਸ ਤੁਲਟੀ ਝੂਟ ਪਰੀਰ, ਕਾਮ ਕ੍ਰੋਧ ਬਿਖ ਬੱਜਰ ਜਾ ਭਾਰ, ਕਾਮ ਕ੍ਰੋਧ ਬਿਖ ਬੱਜਰ ਭਾਰ, ਨਾਮ ਬਿਨਾਂ ਕਸ ਗੁਣ ਚਾਰ ਆਓ, ਕਰ ਬਾਲੂ ਕਾ ਕੁਮਣ ਕੇਰ, ਬਰਗਸ ਬਾਣੀ ਬੁਧ ਬੁਧਾ ਹੇਰ, ਮਾਤਰ ਬੂੰਦ ਤੇ ਤਰ ਚੱਕ ਫੇਰ, ਸਰਬ ਜੋਤ ਨਾਮੇ ਕੀ ਚੇਰ, ਸ਼ਬਦ ਪਾਏ ਗੁਰੂ ਸਿਰ ਮੋਰ, ਭਗਤ ਕਰੋ ਭਲਾ ਵੋ ਤੋਰ, ਨਾਮ ਰਤੋ ਚਾਹੋ ਤੁਝ ਔਰ, ਨਾਮ ਚਰਾਏ ਚਲੇ ਸੋ ਚੋਰ, ਪਦ ਕੋਈ ਬੇਅੰਚਲ ਪਾਏ, ਸਾਜ ਨਾਮ ਰਤੋ ਪਾਸਿਓ ਕਰ ਜਾਏ, ਜੋ ਕਿਸ਼ਕੀਨਸ ਪ੍ਰਭੂ ਰਜਾਏ, ਪਦ ਖੋਈ ਬਿਗ ਅੰਚਲ ਪਾਏ, ਪੈਮਾਨੇ ਨਿਰਭਉ ਮੇਰੀ ਮਾਏ, ਜੋ ਕਿਸ਼ਕੀਨ ਪ੍ਰਭੂ ਰਜਾਏ, ਪੈਮਾਨੇ ਨਿਰਭਉ ਮੇਰੀ ਮਾਏ, ਕਾਮਨ ਚਾਹੇ ਸੁੰਦਰ ਭੋਗ, ਪਾਨ ਫੂਲ ਮਿੱਠੇ ਰਸ ਰੋਗ, ਖਿਲੇ ਬਿਕਸੇ ਤੇ ਤੇ ਤੋ ਸੋਗ, ਖਿਲੇ ਬਿਕਸੈ ਤੇ ਤੋ ਸੋਗ, ਪ੍ਰਭ ਸਰਨਾਦ ਕੀਨ ਸੋਗ, ਕਾਪੜ ਪੈਰਸ ਅਦਕ ਸ਼ਿੰਗਾਰ, ਮਾਟੀ ਫੁੱਲੀ ਰੂਪ ਬੇਕਾਰ, ਆਸਾ ਮਨ ਸਾਬਾਂ ਦੋ ਬਾਰ, ਨਾ ਬਿਨਾ ਸੁਨਾ ਕਰ ਬਾਰ, ਗਾਸ਼ੋ ਪੁੱਤਰੀ ਰਾਜ ਕੁਵਾਰ, ਨਾਮ ਪੜੋ ਸੱਜੋ ਦੋਤ ਸਵਾਰ, ਪ੍ਰਿਓ ਸੇਵੋ ਪ੍ਰੇਮ ਆਧਾਰ, ਗੁਰ ਸ਼ਬਦੀ ਬੇਤਿਆਸ ਨਵਾਰ, ਮੋਹਨ ਮੋਲੀਆ ਮਨ ਮੋਏ, ਗੁਰ ਕੇ ਸ਼ਬਦ ਪਛਾਣ ਨਾ ਤੋਏ, ਨਾਨਕ ਟਾਂਡੈ ਚਾਹੇ ਪ੍ਰਭੂ ਦਵਾਰ, ਤੇਰੋ ਨਾਮ ਸੰਤੋਖ ਕਿਰਪਾ ਧਾਰ, ਬਸੰਤ ਮਹੱਲਾ ਪਹਿਲਾ, ਮਨ ਭੂਲੋ ਭਗਵਸ ਮਨ ਭੂਲੋ ਪਰਮਸ ਆਏ ਜਾਏ, ਆਤੁਲ ਬਾਦਲ ਬਾਨੋ ਬਿਖ ਮਾਏ, ਨੈ ਅਸਤਰ ਦੀਜੇ ਏਕ ਪਾਏ, ਜੋ ਮੀਨ ਕੁੰਡੀਏ ਕੰਠ ਪਾਏ, ਮਨ ਭੂਲੋ ਸਮਝ ਸਾਚ ਨਾਏ, ਗੁਰ ਸ਼ਬਦ ਵਿਚਾਰੇ ਸਹਿਜ ਪਾਏ, ਰਹਾਓ ਮਨ ਭੂਲੋ ਪਰਮਸ ਭਵਤਾਰ, ਮਨ ਭੂਲੋ ਪਰਮਸ ਭਵਰਤਾਰ, ਬਿਲ ਬਿਰਥੇ ਚਾਹੇ ਬਹੁ ਬੇਕਾਰ, ਮੈਗਲ ਜਿਉਂ ਫਾਸ ਕਾਮ ਹਾਰ, ਕਾੜ ਬੰਦਰ ਬਾਦਿਓ ਸੀ ਸੰਭਾਲ, ਮਨ ਬੁਗਦੋ ਦਾਤੁਰ ਭਾਗਤਹੀਨ, ਦਰ ਭ੍ਰਸ਼ਟ ਸਰਾਪੀ ਨਾਮ ਬੀਨ, ਤਾ ਕਹਿ ਜਾਤ ਨਾ ਪਾਤੀ ਨਾਮ ਲੀਨ, ਸਭ ਦੋਸਾਈ ਗੁਣੇ ਬੀਨ, ਮਨ ਚੱਲੇ ਨਾ ਜਾਈ ਠਾਗ ਰਾਖ, ਬਿਨ ਹਰਾ ਤੇ ਪਤ ਨਾ ਸਾ, ਤੂੰ ਆਪੇ ਸੁਰਤਾ ਆਪ ਰਾ, ਤਰ ਤਾੜ ਦੇਖੇ ਜਾਣੇ ਆਪ, ਆਪ ਪਲਾਏ ਕਿਸ ਕਹੋ ਜਾਏ, ਗੁਰਮੇਲੇ ਬਿਰਥਾ ਕਹੋ ਮਾਏ, ਅਵਗਣ ਛੋਡੋ ਗੁਣ ਕਮਾਏ, ਗੁਰ ਸ਼ਬਦੀ ਰਾਤਾ ਸੱਚ ਸਮਾਏ, ਸਤਿਗੁਰ ਮਿਲੀਏ ਮਤ ਉੱਤਮ ਹੋਏ, ਮਨ ਨਿਰਮਲੋਂ ਮੈਂ ਕੱਢੇ ਤੋਏ, ਸਦਾ ਮੁਦਬਨ ਨਾ ਸਕੇ ਕੋਏ, ਸਦਾ ਨਾ ਵਖਾਣੇ ਔਰ ਨ ਕੋਏ, ਮਨ ਹਰ ਕੇ ਪਾਣੇ ਆਵੇ ਜਾਏ, ਸਭ ਮੇ ਕੋ ਕੇ ਕਹਿਣ ਨਾ ਜਾਏ, ਸਭ ਉਮਰ ਤੇ ਹੁਕਮ ਸਮਾਏ, ਦੋ ਸੋ ਸਭ ਤੇ ਰਜਾਏ, ਤੂੰ ਅਭੁੱਲ ਨਾ ਭੁੱਲੋ ਕਦੇ ਨਾ, ਗੁਰ ਸ਼ਬਦ ਸੁਣਾਏ ਮਤ ਗਾਏ, ਤੂੰ ਮੋਟੋ ਠਾਕਰ ਸ਼ਬਦ ਮਾਏ, ਮਨ ਡਾਨ ਕਮਾਨਿਆ ਸੱਚ ਸਲਾਹ, ਬਸੰਤ ਮਹੱਲਾ ਪਹਿਲਾ, ਦਰਸ਼ਨ ਕੀ ਪਿਆਸ ਜਿਸ ਨਰ ਹੋਏ, ਏਕ ਤਰਾਚੇ ਪਰ ਹਰ ਦੋਏ, ਦੂਰ ਦਨ ਮਦ ਅੰਮ੍ਰਿਤ ਖਾਏ, ਗੁਰਮੁ ਪੂਜੇ ਏਕ ਸਮਾਏ, ਤੇਰੇ ਦਰਸ਼ਨ ਕੋ ਕੇਤੀ ਬਿਰਲਾਏ, ਬਿਰਲਾ ਕੋ ਚੀਨ ਗੁਸ਼ਬ ਮਲਾਏ, ਰਾਓ ਬੇਦ ਵਖਾਣ ਕਹੇ ਇੱਕ ਕਹੀ ਹੈ, ਉਹ ਬੇਅੰਤ ਅੰਤ ਕਹਿਣ ਲਈ ਹੈ, ਏਕੋ ਕਰਤਾ ਜਿਨ ਜਾਕੀ ਆ, ਬਾਜ ਕਲਾ ਤਰ ਗਗਨ ਧਰੀ ਆ, ਏਕੋ ਗਿਆਨ ਧਿਆਨ ਤੁਰ ਬਾਣੀ, ਏਕ ਨਿਰਾਲ ਮਕਤ ਕਹਾਣੀ, ਏਕੋ ਸ਼ਬਦ ਸੱਚਾ ਨਿਸਾਨ, ਪੂਰੇ ਗੁਰ ਤੇ ਜਾਣੇ ਜਾਣ, ਏਕੋ ਧਰਮ ਦੜੇ ਸਤ ਕੋਈ ਗੁਰਮ ਪੂਰਾ ਜੋ ਜੋ ਸੋਈ, ਅਨਹਦ ਰਾਤਾ ਏਕ ਲਿਵਤਾਰ, ਉਹ ਗੁਰਮ ਪਾਵੇ ਲਖ ਪਾਰ, ਏਕੋ ਤਖਤ ਏਕੋ ਪਾਤਸ਼ਾਹ, ਸਰਬੇ ਤਾਹੀ ਬੇਪਰਵਾਰ, ਕਿਸਕਾ ਕੀ ਅਤਰੇ ਪ੍ਰਸਾਰ, ਉਹ ਅਗਮੋਚਰੇ ਕੰਗਾਰ, ਏਕਾ ਮੂਰਤ ਸਾਚਾ ਨਾਉ, ਤੇਤੇ ਨਿਬੜੇ ਸੱਚ ਨਿਆਉ, ਸਾਚੀ ਕਰਨੀ ਪਤ ਪ੍ਰਵਾਨ, ਸਾਚੀ ਦਰਗੇ ਪਾਵੇ ਮਾਣ, ਏਕਾ ਭਗਤੇ ਕੋ ਹੈ ਪਾਓ, ਬਿਨ ਮੈਂ ਭਗਤੀ ਆਪ ਹੋ ਜਾਓ, ਗੁਰ ਤੇ ਸਮਝ ਰਹੀ ਮਹਿਮਾਨ, ਹਰ ਰਾਤਾਂ ਜਨ ਪ੍ਰਵਾਨ, ਏਤੀ ਉਤ ਦੇਖੋ ਸਹਿਜੇ ਰਾਵੋ, ਤੁਝ ਬਿਨ ਠਾਕਰ ਕਿਸੇ ਨਾ ਪਾਵੋ, ਨਾਨਕ ਹੋਂ ਮੈਂ ਸ਼ਬਦ ਜਲਾਇਆ,
ਸਤਿਗੁਰ ਸਾਚਾ ਦਰਸ ਦਿਖਾਇਆ। ਨਾਨਕ ਹੋਂ ਮੈਂ ਸ਼ਬਦ ਜਲਾਇਆ, ਸਤਿਗੁਰ ਸਾਚਾ ਦਰਸ ਦਿਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿ ਸਿੰਘ ਜੀ, ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਦੀਆਂ ਹਾਸੀਆਂ ਭਰੀਆਂ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਿੱਤਰ ਦਰਸ਼ਨ ਦਿਦਾਰੇ ਅਤੇ ਗੁਰੂ ਦੀ ਸੰਗਤ ਦਾ ਸੁਭਾਅ ਪ੍ਰਾਪਤ ਹੋਇਆ। ਸਜੇ ਦੀਵਾਨ ਵਿੱਚ ਨਿਤਨੇਮ ਅਨੁਸਾਰ ਬਾਣੀ ਦੇ ਪਾਠ ਸ਼ਰਮ ਕੀਤੇ ਨੇ। ਗੁਰੂ ਕਿਰਪਾ ਕਰੇ ਸਭ ਨੂੰ ਸੜਦੀਆਂ ਕਲਾਵਾਂ ਨੂੰ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਆਓ ਹੁਣ ਸਮਾਂ ਹੈ ਆਸਕੀ ਵਾਰ ਦੇ ਕੀਰਤਨ ਦਾ। ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਹੋਣਾ ਦਾ ਜਥਾ ਸਰਵਣ ਕਰਨਗੇ ਆਸਕੀ ਵਾਰ ਦੇ ਕੀਰਤਨ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੋਏ ਕੁਦਰਤ ਸਾਜੀ ਕਰਾ ਸਿਮਰਿ ਟੋਚਾਓ ਦਾਤਾ ਕਰਤਾ ਆਪ ਤੂੰ ਤੁਸ ਦਿਲੈ ਕਰੇ ਪਸਾਓ ਤੂੰ ਜਾਣੀ ਸਭ ਸੇ ਦਿਲੈ ਸਹਿ ਜਿੰਦ ਕਵਾਓ ਕਰਿਆ ਸਿਮਰਿ ਟੋਚਾਓ ਕਰਿਆ ਸਿਮਰਿ।

0: ਪਿਤਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਹ ਸੱਚੇ ਆਕਾਰ ਸੱਚੇ ਚਰਨੇ ਕਰਨ ਸਨ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਖੁਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖਿਲਾ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋ ਸੱਚੀ ਤੇਰੀ ਸਿੱਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੈਨ ਸੱਚ ਜੋ ਮਰ ਜੰਮੇ ਸੋ ਕੱਚ ਨੀ ਕੱਚ ਮਹਲਾ ਪਹਿਲਾ
1: ਵੱਡੀ ਵੜਿਆ ਜੀ ਨਾ ਚਲ ਥਾਓ ਵੱਡੀ ਵੜਿਆ ਜਾਣੇ ਲਾਓ ਵੱਡੀ ਵੜਿਆ ਕੁਝ ਸਪਾਓ ਵੱਡੀ ਵੜਿਆ ਜਾ ਕੁਛ ਨਾ ਦਾਤ ਵੱਡੀ ਵੜਿਆ ਜਾ ਪੇ ਆਪ ਨਾਨਕ ਕਾਰਨਕ ਨੀ ਜਾਏ ਕੀਤਾ ਕਰਨਾ ਸਰਬ
2: ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ

ਨਾਲ ਜੋ ਪਾਏ ਕਲਿਕਣਾ ਵੇ ਤਨ ਬਹਾਲਿਆ ਉਥੇ ਸੱਚਾਈ ਸੱਚ ਨੇ ਬੜੇ ਚੁਣੋ ਕੱਢੇ ਤੇ ਜਮਾਲਿਆ ਥਾਉ ਨਾ ਪੈਨ ਕੂੜੇ ਆਰ ਮੁਕਾਲੇ ਦੋਜ਼ਕ ਚਾਲਿਆ ਤੇਰੇ ਤੇ ਸੇ ਜਣ ਕੇ ਹਾਰ ਗਏ ਸੇ ਢੱਕਣ ਵਾਲਿਆ ਲਿਖਣਾ ਵੇ ਤਰਮ ਬਹਾਲਿਆ ਲਿਖਣਾ ਵੇ।

ਪਾਣੀ ਵਿਸਮਾਤ ਅਗਨੀ ਖੇਡੇ ਵਡਾਣੀ ਵਿਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਧ ਲੱਗੇ ਪ੍ਰਾਣੀ ਵਿਸਮਾਤ ਸੰਯੋਗ ਵਿਸਮਾਤ ਵਿਯੋਗ ਵਿਸਮਾਤ ਭੁੱਖ ਵਿਸਮਾਤ ਭੋਗ ਵਿਸਮਾਤ ਸਿਵ

ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੇ ਕੁਦਰਤ ਜੀ।

ਕਦਰ ਕਰਤਾ ਪਾਕੇ ਨਾਈ ਪਾਕ। ਨਾਨਕ ਹੁਕਮੇ ਅੰਦਰ ਵੇਖੈ ਵਰਤ ਤਾਂ ਕੋ ਤਾਕ ਪੌੜੀ ਆਪਣੇ ਪੋ ਪੋਕੈ।

ਸਰੈ ਪੈ ਵਿੱਚ ਇੰਦ ਫਰੈ ਸਿਰ ਪਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਸੂਰਜ ਪੈ ਚੰਦ ਕੋਹ ਕਰੋੜੀ ਚਲਤਨਾ ਅੰਤ

ਸਿੱਖਾਂ ਦੇ ਆਗਵਾਈਏ ਜੇ ਲੋੜੇ ਚੰਗਾ ਪੜਾ ਕਰ ਪੁੰਨੂ ਨੇ ਸਦਾਈਏ ਜੇ ਜਰਵਾ

0: ਹੋਏ ਜੇ ਆਖੇ ਸੋ ਤੂੰ ਹੈ ਜਾਣ ਤਿਨਾ ਪਿਤੇਰੀ ਸਾਰ। ਨਾਨਕ ਭਗਤ ਪੁਖ ਸਲਾਹਣ ਸੱਚ ਨਾਮ ਦਾਰ, ਸਦਾ ਆਨੰਦ ਰਹਿ ਦਰਾਤੀ ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪਿੜੈ ਪਈ ਘੁਮਿਆਰ, ਖੜਪਣ ਡੇਟਾਂ ਕੀਆਂ

ਮੋਖ ਮੁਕਤ ਕੀ ਸਾਰ ਨਾ ਜਾਣਾ। ਹਉ ਚ ਮਾਇਆ ਹਉ ਛਾਇਆ ਹਉ ਮੈਂ ਕਰ ਕਰ ਜੰਤੂ ਪਾਇਆ। ਹਉ ਮੈਂ ਬੁਝੈ ਤਾਂ ਦਰਸੂਜੈ ਗਿਆਨ।

ਬੜੀ ਸੇਵ ਕੀਤੀ ਸੰਤੋਖ ਨੇ ਸੱਚ ਸਤਿਆਇਆ ਉਹਨੇ ਬੰਦਾ ਪੈਰਾਂ ਰੱਖੇ ਹੋਏ ਕਰ ਸੁਖਰੇ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਨਾਂ ਦਾ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਚੁੱਲ੍ਹੇ ਕੱਪੜੇ ਪੈਰੇ ਤੁਰਕ ਬਠਾਣੀ ਮਲਕੀਆ ਚਾਰੇ ਵੇ ਦੁਬਈ ਸਚਿਆਰ ਫੜੇ ਗੁਣੇ ਤਿੰਨ ਚਾਰ ਵਿਚਾਰ ਪਾਉ ਭਗਤ ਕਰਨੀ ਜਿਸ ਸਦਾ ਤਾਉ ਨਾਨਕ ਮੁਖੰਤਰ ਪਾਏ।

ਲੋਕ ਝੂਠੇ ਭੁੱਖਣ ਸਾਰਣੀ ਉਤਰੇ ਬਾਲ ਦੇ ਹਾਲ ਵਿਚਾਰਣੀ ਗਲਮਾਲਾ ਤਿਲਕ ਲਾਟੰਗ ਦੋ ਧੋਤੀ ਵਸਤ੍ਰ ਕਪਾਟੰਗ।

see.

ਸਕੂੜਾ ਵਪਾਰ ਕੂੜ ਬੋਲ ਕਰਿਆ ਹਾਰ ਸ਼ਰਮ ਧਰਮ ਗਾ ਡੇਰਾ ਦੂਰ ਨਾਨਕ ਕੂੜ ਰੰਗਾ ਭਰਪੂਰ ਮੱਥਾ ਟਿੱਕਾ ਤੇੜ ਤੋਂ ਤਿੱਕ ਖਾਏ ਹੱਥ

0: ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੁਮ ਪੈ ਅਰਦਾਸ, ਜੀਓ ਪਿੰਡ ਸਾਬ ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ, ਉਚੇ ਤੇ ਉਚਾ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ, ਤੁਮਰੀ ਗਤ ਮਿਤ ਨਾਨਕ ਦਾਸ, ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਇ, ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਬਗੌਤੀ ਸਿਮਰ ਕਹਿ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਇ। ਸ੍ਰੀ ਹਰ ਕਿਸ਼ਨ ਧਿਆਈ ਹੈ, ਜਿਠੈ ਸਭ ਦੁਖ ਜਾਏ, ਤੇ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਤਾਂ ਆਏ, ਸਭ ਥਾਈ ਹੋਈ ਸਹਾਇ, ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਇ, ਦਸੋਂ ਪਾਤਸ਼ਾਹੀਓਂ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ। ਪੰਜਾਂ ਪਿਆਰਿਆਂ, ਚੌਂ ਸਬਜਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ ਤੇ ਗਵਾਈ ਦੇ ਕੇ ਅੰਡਠ ਕੀਤਾ, ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏ ਸੀ ਦਿੱਤੇ, ਬਾਂਦ ਬਾਂਦ ਕਟਵਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿਤ ਕਹਿਗਾ ਸਹਾਰ ਦੇ ਸ਼ਹੀਦ ਹੋਏ, ਸਿੱਕਿਰ ਕੇਸਾਂ ਸਵਾਸਾਂ ਸੰਗ ਨਿਭਾਈ, ਧਰਮ ਨਿਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖੋ ਹੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਾਜ ਦੇਹ ਤੇ ਫਤਿਹ ਬਿਰਦ ਕੀ ਪੈਜ, ਪੰਥ ਕੇ ਜੇ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ। ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ। ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਭੰਦੇ ਸਦਾ ਸਹਾਜ ਦਾਰ ਪਿਤਾ ਜੀ, ਉਹ ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸੇ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਦਤਾਣਿਆਂ ਦੇ ਤਾਣੇ, ਉਲਟਿਆਂ ਦੇ ਉਣ, ਆਸਰਿਆਂ ਦੇ ਆਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਪ ਦਾ ਕੋਟਾਨ ਕੋਟ ਸ਼ੁਕਰ, ਆਪ ਦੇ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਮਰਤਲੇ, ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਾਣੀ ਦੇ ਪਾਠ, ਉਪਰੰਤ ਸ੍ਰੀ ਆਸਾ ਜੀ ਵਾਦ ਦੇ ਕੀਰਤਨ ਦੀ ਸੇਵਾ ਵਿੱਚ ਸੇਵਾ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਦਾਰਾਈ ਸਾਧ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਜੋ ਸੰਗਤਾਂ ਅੰਮ੍ਰਿਤ ਵੇਲੇ ਤੋਂ ਆਪ ਦੇ ਚਰਣਾਂ ਵਿੱਚ ਹਾਜ਼ਰ ਹੋਈਆਂ, ਤਿਲ ਫੁੱਲ ਭੇਟਾ ਕੀਤੀ, ਸਭ ਦੀ ਹਾਜ਼ਰੀ ਦਰ ਪਵਾਉਣੀ, ਸੇਵਾ ਥਾਏ ਪਾਉਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਵਰਤਾਂ, ਸੇਵਾਦਾਰਾਂ ਨੂੰ ਚੜ੍ਹਦੀ ਕਲਾ ਵੀ ਦਰੋਂ ਕਰੋਂ ਸਿੱਖੀ ਸਿੱਧ ਭਰੋਸਾ, ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ, ਭੰਮ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਭਾਈ ਗਗਨਦੀਪ ਸਿੰਘ ਜੀ, ਜੋ ਪੰਜਾਬ ਵਿੱਚ ਦਾਤਾ ਜੀ, ਕੈਂਸਰ ਦੀ ਬਿਮਾਰੀ ਨਾਲ ਪੀੜਤ ਨੇ, ਉਹਨਾਂ ਦੀ ਭੈਣ ਬੀਬੀ ਸਤਿੰਦਰ ਕੌਰ ਵੱਲੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਮਿਹਰ ਕਰਦੇ ਮਿਹਰ ਕਰੋ ਭਾਈ ਦਾਤਾ ਜੀ ਗਗਨਦੀਪ ਸਿੰਘ ਨੂੰ ਤੰਦਰੁਸਤੀ ਦੇ ਰੋਗਤਾ ਬਖਸ਼ਣੀ, ਪਰਿਵਾਰ ਵਿੱਚ ਸੁੱਖ ਵਰਤਾਉਣਾ, ਚੜ੍ਹਦੀਆਂ ਕਲਾ ਬਣੀਆਂ ਅੰਗ ਸੰਗ ਸਾਈਓਕੇ ਵਰਤਣਾ, ਪਵਿੱਤਰ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੇਗਾ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ। ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਲਾ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕਉ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰੋਏ ਸਭ ਮਿਲੇਂਗੇ, ਰਾਜ ਕਰੇਗਾ ਖਾਲਸਾ, ਖੁਆਰੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨ ਪਛੋਤਾਏ। ਹੋ ਹਰ ਕੇ ਸਦ ਬਲਹਾਰਨੇ, ਜਿਤ ਸੇਵਿਆਂ ਸੋ ਪਾਏ, ਸਭਨਾ ਕਾਮਾ ਪਿਓ ਆਪ ਹੈ, ਆਪੇ ਸਾਰ ਕਰੈ ਸੋ ਕਹੋ ਟਲ ਗੁਰ ਸੇਵੀਐ, ਐਨੇ ਸਹਿ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੋ ਜਾਏ, ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹਲਾ ਪੰਜਵਾਂ। ਹਰ ਤਨ ਜਾਪ ਹਰ ਤਨ ਤਾਪ, ਹਰ ਤਨ ਭੋਜਨ ਪਾਇਆ, ਨਿਮਖ ਨਾ ਬਿਸਰੋ ਮਨ ਤੇ ਹਰ ਹਰ, ਸਾਧ ਸੰਗਤ ਮੈਂ ਪਾਇਆ। ਹਰ ਤਨ ਜਾਪ ਹਰ ਤਨ ਤਾਪ, ਹਰ ਤਨ ਭੋਜਨ ਪਾਇਆ, ਨਿਮਖ ਨਾ ਬਿਸਰੋ ਮਨ ਤੇ ਹਰ ਹਰ, ਸਾਧ ਸੰਗਤ ਮੈਂ ਪਾਇਆ। ਮਾਈ ਖਾਟ ਆਇਓ ਕਰ ਪੂਤਾ, ਹਰ ਤਨ ਚਲਤੇ ਹਰ ਤਨ ਬੈਸੇ, ਹਰ ਤਨ ਜਾਗਤ ਸੂਤਾ। ਰਹਾਓ ਹਰ ਤਨ ਇਸ਼ਨਾਨ, ਹਰ ਤਨ ਗਿਆਨ, ਹਰ ਸੰਗ ਲਾਏ ਧਿਆਨਾ, ਹਰ ਤਨ ਤੁਲਹਾ ਹਰ ਤਨ ਬੇੜੀ, ਹਰ ਹਰ ਤਾਰ ਪੁਰਾਨਾ। ਹਰ ਤਨ ਮੇਰੀ ਚਿੰਤ ਵਸਾਰੀ, ਹਰ ਤਨ ਲਾਇਆ ਤੋਖਾ, ਹਰ ਤਨ ਤੇ ਮੈਂ ਨਵ ਨਿਧ ਪਾਈ, ਹਾਥ ਚਰਿਓ ਹਰ ਥੋਕਾ, ਖਾਮੋ ਘਰ ਚੋਂ ਤੋਟ ਨ ਆਵੈ, ਹਲਤ ਬਲਤ ਕੈ ਸੰਗ ਲਾਦ, ਖਜ਼ਾਨਾ ਗੁਰ ਨਾਨਕ ਕੋ ਦੀਆ, ਇਹ ਮਨ ਹਰ ਰੰਗ ਰੰਗੈ, ਖਾਵੈ ਖੁਦ ਸੈ ਤੋਟ ਨ ਆਵੈ, ਹਲਤ ਪਲਤ ਕੈ ਸੰਗ ਲਾਦ, ਖਜ਼ਾਨਾ ਗੁਰ ਨਾਨਕ ਕੋ ਦੀਆ, ਇਹ ਮਨ ਹਰ ਰੰਗ ਰੰਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀ, ਸਤਿਗੁਰ ਦੀ ਪਾਰ ਬਖਸ਼ ਰਹਿਮਤ ਹੋਈ, ਅੰਮ੍ਰਿਤ ਵੇਲੇ ਸਹਿਜ ਦੀਵਾਨਾਂ ਦੀ ਹਾਜ਼ਰੀਆਂ ਭਰੀਆਂ ਨੇ। ਹਲਾਹੀ ਬਾਣੀ ਦੇ ਕੀਰਤਨ ਪਾਠ ਉਪਰੰਤ ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਪਵਿੱਤਰ ਹੁਕਮ ਨਾਮ ਸਰਗੁਣ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਸਤਿਗੁਰ ਕਿਰਪਾ ਕਰਨ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬੜੇ ਪ੍ਰੋਗਰਾਮ ਸਿਰ ਪਾਵਨ ਮੁਖਵਾਕ ਦੀ ਕਥਾ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਸਰਵਣ ਕਰਾਉਣਗੇ। ਸੋ ਆਓ ਬੜੇ ਪਿਆਰ ਨਾਲ ਸਰਵ ਕਰੀਏ ਅੱਜ ਦੇ ਮੁਖਵਾਕ ਦੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

안 먹이랬대. 락 흘리니 하루 메리 함 여분군 파리 에크군 나히

ਗੁਰ ਰਾਮਦਾਸ ਰੱਖੋ ਸ਼ਰਨਾਈ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋਂ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜੋ ਪਾਵਨ ਪਵਿੱਤਰ ਮੁਖਵਾਕ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤੋ ਆਓ ਸਾਧ ਸੰਗਤ, ਸਮਾਂ ਹੈ ਪਾਵਨ ਪਵਿੱਤਰ ਮੁਖਵਾਕ ਦੀ ਵਿਚਾਰ ਦਾ। ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ, ਵਿਚਾਰਾਂ ਨੂੰ ਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇਹ ਵਾਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 495 ਦੇ ਉੱਤੇ ਸਬਾਇਮਾਨ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਇੱਕ ਐਸੇ ਧੰਨ ਦੀ ਗੱਲ ਕੀਤੀ ਹੈ ਜਿਹੜਾ ਧੰਨ ਸਤ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਤੇ ਇਹੋ ਉਹ ਪੂੰਜੀ ਹੈ ਜਿਹਦੇ ਨਾਲ ਧਰਮ ਦੀ ਯਾਤਰਾ ਹੁੰਦੀ ਹੈ, ਇਹੋ ਉਹ ਪੂੰਜੀ ਹੈ ਜਿਹਦੇ ਨਾਲ ਰੱਬ ਦੇ ਦਰ ਉੱਤੇ ਮਨੁੱਖ ਨੂੰ ਪ੍ਰਵਾਨਗੀ ਮਿਲਦੀ ਹੈ। ਜਿਵੇਂ ਦੁਨੀਆਂ ਦੇ ਗੁਜ਼ਰਾਣ ਦੇ ਲਈ ਬਾਹਰੀ ਧੰਨ ਬੜਾ ਜ਼ਰੂਰੀ ਹੈ, ਧੰਨ ਤੋਂ ਬਿਨਾਂ ਘਰ ਪਰਿਵਾਰ ਆਲਾ ਦੁਆਲਾ ਚੱਲ ਨਹੀਂ ਸਕਦਾ। ਬੰਦਾ ਆਪਣੇ ਪਰਿਵਾਰ ਦੀ ਜਿਹੜੀ ਚੰਗੀ ਪਰਵਰਿਸ਼ ਹੈ ਉਹ ਧੰਨ ਤੋਂ ਬਿਨਾਂ ਨਹੀਂ ਕਰ ਸਕਦਾ। ਜਿੰਨੇ ਅਦਾਰੇ ਨੇ, ਚਾਹੇ ਉਹ ਧਾਰਮਿਕ ਅਦਾਰੇ ਹੋਣ, ਉਹ ਵੀ ਧੰਨ ਤੋਂ ਬਿਨਾਂ ਚੱਲ ਨਹੀਂ ਸਕਦੇ ਬਾਹਰੀ ਤੌਰ ਉੱਤੇ। ਬਿਲਕੁਲ ਇਸੇ ਤਰੀਕੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਇੱਕ ਧੰਨ ਆਤਮਾ ਦਾ ਹੈ, ਇੱਕ ਉਹ ਪੂੰਜੀ ਹੈ ਜਿਹੜੀ ਪੂੰਜੀ ਨੂੰ ਖੱਟ ਕੇ, ਜਿਹੜੇ ਧੰਨ ਨੂੰ ਖੱਟ ਕੇ ਮੈਂ ਆਪਣੇ ਅੰਤਰ ਆਤਮੇ ਨੂੰ ਸਵਾਰਨਾ ਹੈ, ਨਿੱਜੀ ਘਰ ਦੇ ਵਿੱਚ ਟਿਕਾ ਮਾਨਣਾ ਹੈ, ਉਸ ਧੰਨ ਨੂੰ ਮਹਾਰਾਜ ਬਾਣੀ ਦੇ ਵਿੱਚ ਨਾਮ ਧੰਨ ਵੀ ਕਹਿੰਦੇ ਨੇ। ਉਹਨੂੰ ਇੱਦਾਂ ਵੀ ਆਪਾਂ ਹਰ ਰੋਜ਼ ਸੋਦਰ ਦੀ ਬਾਣੀ ਵਿੱਚ ਪੜ੍ਹਦੇ ਹਾਂ, ਹਰ ਕੀਰਤ ਹਮਰੀ ਰਹਿਰਾਸ। ਰਹਿਰਾਸ ਦਾ ਅਰਥ ਹੁੰਦਾ ਹੈ ਰਸਤੇ ਦੀ ਪੂੰਜੀ, ਰਹਿ ਦਾ ਮਤਲਬ ਹੈ ਰਸਤਾ ਤੇ ਰਾਸ ਦਾ ਮਤਲਬ ਹੁੰਦਾ ਹੈ ਪੂੰਜੀ। ਤੋ ਜਿੱਥੇ ਅਸੀਂ ਦੁਨਿਆਵੀ ਤੌਰ ਉੱਤੇ ਬਾਹਰੀ ਧੰਨ, ਚਾਹੇ ਉਹ ਰੁਪਈਆਂ ਦੇ ਰੂਪ ਦੇ ਵਿੱਚ ਹੈ, ਡਾਲਰਾਂ ਦੇ ਰੂਪ ਦੇ ਵਿੱਚ ਹੈ, ਚਾਹੇ ਉਹ ਪਾਉਂਡਾਂ ਯੂਰੋ
ਜਾਂ ਘਰ ਦੇ ਰੂਪ ਵਿੱਚ ਹੋਵੇ, ਜ਼ਮੀਨ ਦੇ ਰੂਪ ਵਿੱਚ ਹੋਵੇ, ਪਸ਼ੂਆਂ ਦੇ ਰੂਪ ਦੇ ਵਿੱਚ ਹੋਵੇ, ਬੰਦਾ ਖੱਟਦਾ ਹੈ ਨਾ, ਉਸੇ ਤਰੀਕੇ ਨਾਲ ਸਤ ਸੰਗਤ ਦੇ ਵਿੱਚੋਂ ਅਸੀਂ ਇਹ ਧਨ ਗੁਣਾਂ ਦੇ ਰੂਪ ਵਿੱਚ ਖੱਟਦੇ ਹਾਂ। ਤਾਂ ਮਹਾਰਾਜ ਕਹਿੰਦੇ ਨੇ ਇਹ ਧਨ ਇੰਨਾ ਕੀਮਤੀ ਹੈ, ਇੰਨਾ ਉੱਤਮ ਹੈ ਵੀ ਜੇ ਇਹਨੂੰ ਖੱਟਿਆ ਜਾਵੇ ਤੇ ਇਹ ਕਦੀ ਮੁੱਕਦਾ ਨਹੀਂ। ਦੁਨੀਆਂ ਦਾ ਧਨ ਮਨੁੱਖ ਖੱਟਦਾ ਹੈ, ਮੁੱਕਦਾ ਹੈ, ਹੋਰ ਕਮਾਉਣਾ ਪੈਂਦਾ ਹੈ। ਅੱਜ ਤੇ ਦੁਨੀਆਂ ਦੇ ਧਨ ਨੂੰ ਆਕਰਸ਼ਿਤ ਕਰਨ ਵਾਲੀਆਂ ਇੰਨੀਆਂ ਚੀਜ਼ਾਂ ਨੇ ਵੀ ਜੇ ਬੰਦੇ ਨੇ ਬਿਲੀਅਨ ਆਫ ਡਾਲਰ ਵੀ ਕਮਾਇਆ ਹੋਵੇ ਤੇ ਹੋ ਸਕਦਾ ਹੈ 2-4 ਦਿਨ ਦੇ ਵਿੱਚ ਭਾਵੇਂ ਤੁਸੀਂ ਸਾਰਾ ਉਡਾ ਦਿਓ, ਤੇ ਜਿਹੜਾ 2-4 ਦਿਨ ਪਹਿਲਾਂ ਬਿਲੀਅਨ ਆਫ ਡਾਲਰ ਦਾ ਮਾਲਕ ਸੀ, ਆਪਾਂ ਕਹਿ ਸਕਦੇ ਹਾਂ ਅੱਜ ਇਹ ਬੰਦਾ ਕੰਗਾਲ ਹੋ ਗਿਆ। ਪਰ ਮਹਾਰਾਜ ਕਹਿੰਦੇ ਨੇ ਜਿਹਦੇ ਕੋਲ ਰੱਬੀ ਨਾਮ ਦਾ ਧਨ ਹੈ, ਉਹ ਜਿੱਦਾਂ ਜਿੱਦਾਂ ਇਸ ਧਨ ਨੂੰ ਖਰਚੇਗਾ ਉਹਦੇ ਵਿੱਚ ਵਾਧਾ ਹੁੰਦਾ ਜਾਵੇਗਾ। ਦੁਨੀਆਂ ਦਾ ਇਹ ਇੱਕ ਬੜਾ ਅਨਮੁੱਲਾ ਧਨ ਹੈ, ਤੁਸੀਂ ਖਰਚੋ। ਹੁਣ ਦੁਨੀਆਂ ਵਿੱਚ ਕਈ ਤਰ੍ਹਾਂ ਸਕੀਮਾਂ ਆਉਂਦੀਆਂ ਨੇ ਜਿਹੜੇ ਠੱਗ ਲੋਕ ਨੇ ਅਕਸਰ ਚਲਾ ਲੈਂਦੇ ਨੇ। ਉਹ ਕਹਿੰਦੇ ਨੇ ਅਸੀਂ ਤੁਹਾਡੇ ਪੈਸੇ ਡਬਲ ਕਰਕੇ ਮੋੜ ਦਿਆਂਗੇ, ਤੁਹਾਨੂੰ ਦੁੱਗਣੇ ਤਿੱਗਣੇ ਕਰਕੇ ਮੋੜ ਦਿਆਂਗੇ। ਤੇ ਬੰਦਾ ਕਈ ਵਾਰ ਲਾਲਚ ਵਸ ਉਹਨਾਂ ਦੇ ਜਦੋਂ ਪੈ ਜਾਂਦਾ ਹੈ ਨਾ, ਉਹਨਾਂ ਦੇ ਰਾਹਾਂ ਉੱਤੇ ਤੁਰ ਪੈਂਦਾ ਹੈ, ਤੇ ਫਿਰ ਜਿਹੜੀ ਪੂੰਜੀ ਉਹਦੇ ਕੋਲ ਹੁੰਦੀ ਹੈ ਉਹਨੂੰ ਵੀ ਉਹ ਗਵਾ ਪੈਂਦਾ। ਪਰ ਜਿਹੜਾ ਧਨ ਗੁਰੂ ਦਿੰਦਾ ਹੈ ਸ਼ਬਦ ਦੇ ਰੂਪ ਵਿੱਚ, ਗੁਣਾਂ ਦਾ ਧਨ, ਉਹਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਨੇ ਇਹ ਗੱਲ ਦਾਅਵੇ ਨਾਲ ਆਖੀ ਵੀ ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ। ਉਹਦੇ ਬਾਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਖਾਵੈਂ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ। ਹੁਣ ਇਹ ਧੰਨ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਮਹਾਰਾਜ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਲੋਕ ਧਰਮ ਦੇ ਨਾਂ ਤੇ ਐਵੇਂ ਉਲਝਦੇ ਫਿਰਦੇ ਨੇ, ਵਨ ਸੁਵੰਨੇ ਪਖੰਡ ਕਰਦੇ ਫਿਰਦੇ ਨੇ, ਪਰ ਜਿਨ੍ਹਾਂ ਨੇ ਰੱਬੀ ਨਾਮ ਦਾ ਧੰਨ ਕਮਾ ਲਿਆ ਉਹਨੂੰ ਕਿਸੇ ਤਰ੍ਹਾਂ ਦੇ ਕੋਈ ਪਖੰਡ ਦੀ ਵੀ ਲੋੜ ਨਹੀਂ ਹੈਗੀ। ਜਿਵੇਂ ਇੱਦਾਂ ਕਹਿ ਲਓ ਵੀ ਉਹ ਮੈਂਬਰਸ਼ਿਪ ਹੈ ਜਿਹੜੀ ਅਸੀਂ ਲੈ ਲਈ ਤੇ ਲਾਈਫ ਟਾਈਮ ਹੈ ਤੇ ਬੜੀ ਸੌਖੀ ਜੀ ਖੇਡ ਹੈ। ਇਹ ਚੱਲ ਰਿਹਾ ਜਦੋਂ ਚੋਰ ਵੱਜਦਾ ਨਾ ਇਧਰ ਨੂੰ ਕਰਦੇ। ਤਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦਿਆਂ ਇਹ ਵਾਕ ਰੱਖਦੇ ਨੇ, ਉਹਨਾਂ ਨੇ ਆਖਿਆ ਇਹ ਧਨ ਮੇਰੇ ਪਿਓਵਾਂ ਦਾਦਿਆਂ ਨੇ ਮੈਨੂੰ ਦਿੱਤਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਿਧਾਨਾ, ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ। ਇਹਦੇ ਵਿੱਚ ਉਹ ਕੀਮਤੀ ਗੁਣਾਂ ਦੇ ਰਤਨ ਨੇ, ਲਾਲ ਨੇ, ਜਿਹਦਾ ਮੁੱਲ ਹੀ ਕੋਈ ਨਹੀਂ। ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਭੰਡਾਰੇ ਭਰੇ ਪਏ ਨੇ ਮੁੱਕਣ ਵਾਲੇ ਨਹੀਂ ਹਨ। ਅਖੂਟ ਅਖੂਟ ਦਾ ਅਰਥ ਹੁੰਦਾ ਜਿਹੜੇ ਖੁੱਟਣ ਵਾਲੇ ਨਾ ਹੋਣ, ਮੁੱਕਣ ਵਾਲੇ ਨਾ ਹੋਣ। ਜਿਵੇਂ ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਭਰੇ ਭੰਡਾਰ ਅਖੂਟ ਤੋਲ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ। ਅਸੀਂ ਸੁਖਮਣੀ ਸਾਹਿਬ ਦੀ ਬਾਣੀ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇੱਕ ਵਾਕ ਪੜ੍ਹਦੇ ਹਾਂ, ਉੱਥੇ ਮਹਾਰਾਜ ਨੇ ਯੁਗ ਦੱਸੀ ਹੈ ਵੀ ਇਹ ਧਨ ਕਿਵੇਂ ਕਮਾਇਆ ਜਾਂਦਾ ਹੈ। ਜਿਵੇਂ ਬਾਹਰ ਦਾ ਧਨ ਕਮਾਉਣਾ ਸਾਨੂੰ ਸਾਰਿਆਂ ਨੂੰ ਆਉਂਦਾ ਹੈ, ਕੋਈ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਕੰਮ ਕਰਦਾ ਹੈ ਤੇ ਸ਼ਾਮਾਂ ਨੂੰ ਕੁਝ ਨਾ ਕੁਝ ਖੱਟ ਕੇ ਆਪਣੇ ਘਰੇ ਤੁਰਦਾ ਹੈ, ਕੋਈ ਕੰਸਟਰਕਸ਼ਨ ਦਾ ਕੰਮ ਕਰਦਾ ਹੈ, ਕੋਈ ਖੇਤੀਬਾੜੀ ਦੇ ਕੰਮ ਵਿੱਚੋਂ ਧਨ ਕਮਾਉਂਦਾ ਹੈ, ਕੋਈ ਇੰਜੀਨੀਅਰ ਹੈ, ਡਾਕਟਰ ਹੈ, ਕਿੰਨੇ ਵੰਨ ਸੁਵੰਨੇ ਦੁਨੀਆਂ ਉੱਤੇ ਕੰਮ ਨੇ, ਕੋਈ ਟੀਚਰ ਦਾ ਕੰਮ ਹੈ, ਉਹਨੂੰ ਉਹਦੇ ਬਦਲੇ ਧਨ ਮਿਲ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਧਨ ਹੈ ਇਹ ਕਿੱਥੋਂ ਮਿਲਣਾ ਹੈ? ਤੁਸੀਂ ਸੁਖਮਣੀ ਸਾਹਿਬ ਦਾ ਪਦਾ ਪੜ੍ਹੋ, ਉਹਦੇ ਵਿੱਚ ਮਹਾਰਾਜ ਨੇ ਦੱਸਿਆ ਹੈ ਵੀ ਇਸ ਧਨ ਦੇ ਭੰਡਾਰੇ ਕਿੱਥੋਂ ਭਰੇ ਜਾਣੇ ਨੇ। ਅਸੀਂ ਜਦੋਂ ਆਪਣੇ ਮੁਲਕ ਛੱਡੇ ਤੇ ਇਹ ਕਿਹਾ ਵੀ ਬੰਦਾ ਵਿਦੇਸ਼ਾਂ ਵਿੱਚ ਜਾਵੇਗਾ ਤੇ ਇੱਥੇ ਬਹੁਤ ਸਾਰਾ ਸਰਮਾਇਆ ਹੈ, ਧਨ ਹੈ, ਉਹਦੇ ਵਿੱਚੋਂ ਆਪਣਾ ਘਰ ਵੀ ਭਰ ਜਾਵੇਗਾ। ਇੱਦਾਂ ਹੀ ਬਾਕੀ ਸਾਰੇ ਕਰਮ ਛੱਡ ਕੇ ਸਾਨੂੰ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਤੇ ਉਪਦੇਸ਼ ਨਾਲ
ਸਾਂਝ ਬਣਾਉਣ ਦੀ ਲੋੜ ਹੈ। ਸਾਡੇ ਅੰਤਰ ਆਤਮਾ ਦੇ ਭੰਡਾਰ ਭਰੇ ਜਾਣਗੇ। ਜਿਵੇਂ ਅਸੀਂ ਮੁਲਕ ਛੱਡੇ, ਕਿਸੇ ਨੇ ਇੰਡੀਆ ਛੱਡ ਦਿੱਤਾ, ਕਿਸੇ ਨੇ ਪਾਕਿਸਤਾਨ ਛੱਡਿਆ, ਕਿਸੇ ਨੇ ਹੋਰ ਕੋਈ ਮੁਲਕ ਛੱਡਿਆ, ਜਿੰਨੇ ਵੀ ਜਿੰਨਾਂ ਮੁਲਕਾਂ ਵਿੱਚ ਇਹ ਮੰਨਿਆ ਜਾਂਦਾ ਹੈ ਵੀ ਉੱਥੇ ਸਰਵਾਈਵ ਕਰਨਾ ਬੜਾ ਔਖਾ ਹੈ, ਕਠਿਨ ਹੈ। ਹੁਣ ਉਹ ਛੱਡ ਕੇ ਬੰਦੇ ਨੇ ਇੱਕ ਜਗ੍ਹਾ ਚੁਣ ਲਈ। ਇੰਡੀਆ ਵਿੱਚ ਵੀ ਜਿਹੜੇ ਨਿੱਕੇ ਪਿੰਡਾਂ ਵਾਲੇ ਨੇ ਉਹ ਸ਼ਹਿਰਾਂ ਵਿੱਚ ਜਾਂਦੇ ਨੇ, ਸ਼ਹਿਰਾਂ ਵਾਲੇ ਵੱਡੇ ਸ਼ਹਿਰਾਂ ਵਿੱਚ ਜਾਂਦੇ ਨੇ ਵੀ ਜਿੱਥੇ ਉਹਨਾਂ ਨੂੰ ਲੱਗਦਾ ਹੈ ਵੀ ਇੱਥੇ ਜਾਵਾਂਗੇ ਤੇ ਇੱਥੋਂ ਪੂੰਜੀ ਦੀ ਪ੍ਰਾਪਤੀ ਸਾਨੂੰ ਹੋਵੇਗੀ। ਬਿਲਕੁਲ ਮਹਾਰਾਜ ਕਹਿੰਦੇ ਨੇ ਤੈਨੂੰ ਵੀ ਬਾਕੀ ਸਾਰੇ ਕਰਮ ਛੱਡਣ ਦੀ ਲੋੜ ਹੈ, ਉਹਦਾ ਤਿਆਗ ਕਰਨ ਦੀ ਲੋੜ ਹੈ। ਇੱਕ ਸੰਗਤ ਐਸਾ ਸਥਾਨ ਹੈ ਜਿੱਥੋਂ ਉਸ ਪੂੰਜੀ ਦੀ ਤੈਨੂੰ ਪ੍ਰਾਪਤੀ ਹੋਵੇਗੀ। ਗੁਰੂ ਐਸਾ ਸਥਾਨ ਹੈ ਜਿੱਥੋਂ ਤੈਨੂੰ ਸੁੱਖ ਮਿਲਣਗੇ, ਜਿੱਥੋਂ ਤੈਨੂੰ ਉਸ ਪੂੰਜੀ ਦੀ ਪ੍ਰਾਪਤੀ ਹੋਵੇਗੀ। ਤੇ ਜੇ ਤੂੰ ਗੁਰੂ ਦੇ ਪਾਸ ਨਹੀਂ ਆਉਂਦਾ ਤੇ ਕੋਈ ਇੰਡੀਆ ਨੂੰ ਛੱਡ ਕੇ ਫਿਰ ਉਹਨਾਂ ਮੁਲਕਾਂ ਵਿੱਚ ਹੀ ਚੱਲਿਆ ਜਾਵੇ ਜਿੱਥੇ ਪਹਿਲਾਂ ਹੀ ਭੁੱਖ ਮਰੀ ਹੈ, ਤੇ ਉਹਦੇ ਪੱਲੇ ਕੁਝ ਨਹੀਂ ਪਵੇਗਾ, ਸਿਰਫ ਇੱਕ ਫੋਕਾ ਜਿਹਾ ਮਾਣ ਹੀ ਹੋਵੇਗਾ ਵੀ ਮੈਂ ਵਿਦੇਸ਼ ਵਿੱਚ ਬੈਠਾ ਬਸ। ਇੱਦਾਂ ਹੀ ਗੁਰੂ ਨੂੰ ਛੱਡ ਕੇ ਜੇ ਕੋਈ ਫਿਰ ਉਸੇ ਹੀ ਖਲਜਗਣ ਵਿੱਚ ਪੈ ਜਾਵੇ ਜਿੱਥੋਂ ਗੁਰੂ ਨੇ ਤੁਹਾਨੂੰ ਕੱਢਿਆ, ਤੇ ਇਹਦਾ ਕੋਈ ਵੀ ਫਾਇਦਾ ਨਹੀਂ ਹੋਵੇਗਾ। ਵੇਖੋ ਤੁਸੀਂ ਜਪਜੀ ਸਾਹਿਬ ਦੇ ਵਿੱਚ ਇੱਕ ਬਚਨ ਪੜ੍ਹਦੇ ਹੋ, ਗੱਲ ਸਪਸ਼ਟ ਹੋਵੇਗੀ। ਮਹਾਰਾਜ ਨੇ ਆਖਿਆ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲ ਕਾ ਮਾਣ। ਆਖਿਆ ਕੋਈ ਬੰਦਾ ਤੀਰਥਾਂ ਤੇ ਜਾ ਕੇ ਚੁੱਭੀਆਂ ਮਾਰੀ ਜਾਵੇ, ਨਹਾਈ ਜਾਵੇ ਕਿਸੇ ਥਾਂ ਉੱਤੇ ਜਾ ਕੇ, ਕੀ ਹੋਣ ਲੱਗਾ? ਕੁਝ ਵੀ ਨਹੀਂ ਹੋਣ ਵਾਲਾ। ਹੁਣ ਤੁਸੀਂ ਚੁੱਭੀ ਮਾਰਨੀ ਸੀ ਗੁਰੂ ਤੀਰਥ ਦੇ ਵਿੱਚ, ਗੁਰੂ ਸਰੋਵਰ ਵਿੱਚ, ਤੁਸੀਂ ਉੱਥੋਂ ਉੱਥੇ ਚੁੱਭੀ ਮਾਰਨੀ ਸੀ ਜਿੱਥੋਂ ਤੁਹਾਨੂੰ ਕੁਝ ਲੱਭਣਾ ਸੀ। ਤੁਸੀਂ ਬਾਹਰ ਦੇ ਜਲ ਵਿੱਚ ਚੁੱਭੀ ਮਾਰ ਲਈ, ਕੀ ਪ੍ਰਾਪਤ ਹੋਇਆ? ਆਖਿਆ ਤਿਲ ਕਾ ਮਾਣ, ਇੱਕ ਹਉਮੈ ਜੀ ਪ੍ਰਾਪਤ ਹੋ ਗਈ ਵੀ ਹਾਂ ਮੈਂ ਨਹਾ ਲਿਆ। ਤੀਰਥ ਤਪ, ਦੂਜਾ ਸ਼ਬਦ ਕੀ ਵਰਤਿਆ? ਤਪ। ਤਪ ਦਾ ਅਰਥ ਹੁੰਦਾ ਹੈ ਤਪਾਉਣਾ। ਆ ਜਿਵੇਂ ਹੁਣ ਸਾਡੇ ਵਿੱਚ ਨਵੇਂ ਨਵੇਂ ਕੰਮਾਂ ਨਾਲ ਬੰਦਾ ਤਪਾਉਂਦਾ ਹੈ ਨਾ, ਕਹਿੰਦਾ ਜੀ ਗੁਰਦੁਆਰੇ ਗਿਆ ਉੱਥੇ 4 ਘੰਟੇ ਚੌਂਕੜੀ ਮਾਰੀ ਮੈਂ, ਤਪਾਈ ਜਾ ਆਪਣੇ ਆਪ ਨੂੰ, ਕੀ ਹੋਵੇਗਾ ਇਹਦੇ ਨਾਲ? ਇਹਦੇ ਨਾਲ ਕੋਈ ਫਰਕ ਨਹੀਂ ਪੈਣਾ, ਤੇਰੇ ਦੁੱਖਾਂ ਵਿੱਚ ਕੋਈ ਫਰਕ ਨਹੀਂ ਪਵੇਗਾ। ਜਿੰਨਾ ਚਿਰ ਤੈਨੂੰ ਆਪਣੇ ਦੁੱਖ ਦਾ ਮੂਲ ਕਾਰਨ ਤੇ ਗੁਰੂ ਪਾਸੋਂ ਉਹਦੇ ਸ਼ਬਦ ਵਿੱਚੋਂ ਹੱਲ ਨਹੀਂ ਨਾ ਲੱਭਦਾ ਤੇ ਕੋਈ ਫਰਕ ਨਹੀਂ ਪੈਣਾ ਤੈਨੂੰ। ਕੋਈ 4 ਘੰਟੇ ਚੌਂਕੜੀ ਮਾਰ ਕੇ ਬੈਠਾ ਹੈ ਪੀ ਆਰ ਦੇ ਬਦਲੇ, ਕੋਈ 4 ਘੰਟੇ ਚੌਂਕੜੀ ਮਾਰ ਕੇ ਬੈਠਾ ਹੈ ਕਿਸੇ ਵਿਆਹ ਸ਼ਾਦੀ ਦੇ ਬਦਲੇ, ਕੋਈ 4 ਘੰਟੇ ਚੌਂਕੜੀ ਮਾਰ ਕੇ ਬੈਠਾ ਹੈ ਵੀ ਮੈਂ ਪੁੱਤਾਂ ਦੇ ਹੱਥੋਂ ਦੁਖੀ ਹਾਂ, ਕੋਈ 4 ਘੰਟੇ ਚੌਂਕੜੀ ਮਾਰ ਕੇ ਬੈਠਾ ਹੈ ਮੈਂ ਨੂੰਹ ਦੇ ਹੱਥੋਂ ਦੁਖੀ ਹਾਂ, ਕੋਈ 4 ਘੰਟੇ ਚੌਂਕੜੀ ਮਾਰ ਕੇ ਬੈਠੀ ਹੈ ਵੀ ਮੈਂ ਸੱਸ ਦੇ ਹੱਥੋਂ ਦੁਖੀ ਹਾਂ। ਸਾਰੇ ਚੌਂਕੜੀਆਂ ਮਾਰ ਕੇ ਬੈਠੇ ਨੇ, ਤੇ ਜਿਨ੍ਹਾਂ ਨੇ ਵਪਾਰ ਚਲਾਉਣਾ ਹੈ, ਜਿਨ੍ਹਾਂ ਨੇ ਕਾਰੋਬਾਰ ਚੱਲਣਾ ਹੈ, ਉਹਨਾਂ ਦਾ ਚੰਗਾ ਚੱਲਦਾ ਹੈ। ਵੇਖੋ ਜੀ, ਦੁਨੀਆਂ ਦੁੱਖਾਂ ਦਾ ਘਰ ਹੈ। ਇੱਥੇ ਤੁਸੀਂ ਇਹ ਦਾਅਵਾ ਕਰਦੇ ਹੋ ਵੀ ਮੈਂ ਤੁਹਾਡੇ ਦੁੱਖਾਂ ਦੀ ਨਿਵਿਰਤੀ ਕਰਾਂਗਾ, ਤੇ 50, 60, 70 ਹੋ ਸਕਦਾ ਹੈ ਹਜ਼ਾਰਾਂ ਬੰਦੇ ਤੁਹਾਡੇ ਅੱਗੇ ਵੀ ਆ ਕੇ ਬਹਿ ਜਾਣ। ਕੋਈ ਦੁਨੀਆਂ ਵਿੱਚ ਮੂਰਖਾਂ ਦੀ ਕਮੀ ਥੋੜ੍ਹਾ ਹੈ, ਤੁਸੀਂ ਜਿਹੜਾ ਮਰਜ਼ੀ ਕੰਮ ਕਰਾਈ ਜਾਓ। ਤੁਸੀਂ ਕਦੀ ਆਲੇ ਦੁਆਲੇ ਝਾਤ ਮਾਰ ਕੇ ਵੇਖੋ, ਚਲੋ ਆਪਣੇ ਤੋਂ ਗੱਲ ਸ਼ੁਰੂ ਕਰ ਲਓ। ਤੁਸੀਂ ਚਪਹਿਰਿਆਂ ਵੱਲ ਵੇਖੋ ਤੇ ਲੋਕੀ ਭਰੇ ਹੀ ਪਏ ਨੇ ਉੱਥੇ, ਪਹਿਲੀ ਗੱਲ ਉਹਨਾਂ ਦੀ ਹੋ ਗਈ। ਤੁਸੀਂ ਕਿਸੇ ਸਾਈਆਂ ਵੱਲ ਵੇਖੋ ਤੇ ਲੋਕ ਉੱਥੇ ਵੀ ਵੱਡੀ ਗਿਣਤੀ ਵਿੱਚ ਭਰੇ ਹੀ ਪਏ ਨੇ, ਇਹ ਫਲਾਨਾ ਸਾਈ ਹੈ, ਟਮਕਾਨਾ ਸਾਈ ਹੈ। ਤੁਸੀਂ ਕਿਸੇ ਕਬਰ ਵੱਲ ਵੇਖੋ ਤੇ ਲੋਕ ਉੱਥੇ ਵੀ ਭਰੇ ਹੀ ਪਏ ਨੇ। ਤੁਸੀਂ ਕੋਈ ਹੋਰ ਪ੍ਰਵਚਨ ਕਰਨ ਆਇਆ ਵੇਖੋ ਤੇ ਲੋਕ ਉੱਥੇ ਵੀ ਭਰੇ ਪਏ ਨੇ। ਇੱਥੋਂ ਅੰਦਾਜ਼ਾ ਲਾ ਕੇ ਵੇਖ ਲਓ ਵੀ ਦੁਨੀਆਂ ਦੇ ਵਿੱਚ ਗਾਹਕਾਂ ਦੀ ਕੋਈ ਕਮੀ ਨਹੀਂ ਹੈਗੀ। ਤੇ ਫਰਕ ਇੰਨਾ ਕੁ ਪਵੇਗਾ ਵੀ ਜਿਹੜੇ ਕੱਲ੍ਹ ਤਾਈਂ ਕੁਝ ਹੋਰ ਕੰਮ ਕਰਦੇ ਸੀ, ਕੋਈ ਨਵਾਂ ਸ਼ੋਸ਼ਾ ਬਾਜ਼ਾਰ ਵਿੱਚ ਆ ਗਿਆ ਤੇ ਅਗਲੇ ਦਿਨ ਉੱਥੇ ਜਾ ਕੇ ਬੈਠ ਜਾਣਗੇ। ਤੋ ਇਹ ਚੀਜ਼ਾਂ ਮੁੱਕਣੀਆਂ ਨਹੀਂ ਹਨ ਕਦੀ ਵੀ ਸਮਾਜ ਵਿੱਚੋਂ, ਇਹ ਚੱਲੀ ਜਾਣੀਆਂ ਨੇ, ਚੱਲਦੀਆਂ ਨੇ, ਚੱਲਦੀਆਂ ਆਈਆਂ ਨੇ, ਅੱਗੇ ਵੀ ਚੱਲਣਗੀਆਂ। ਜੇ ਤੁਸੀਂ ਬਨਾਰਸ ਵੱਲ ਝਾਤੀ ਮਾਰ ਕੇ ਵੇਖੋ ਤੇ ਉੱਥੇ ਲੋਕ ਪੁੱਠੇ ਲੜਕੇ ਹੋਏ ਨੇ, ਰੁੱਖਾਂ ਦੇ ਨਾਲ ਚਮਗਿੱਦੜਾਂ ਵਾਂਗੂ ਲਮਕ ਰਹੇ ਨੇ, ਕਹਿੰਦੇ ਅਸੀਂ ਤਪੱਸਿਆ ਕਰ ਰਹੇ ਹਾਂ। ਤੁਸੀਂ ਠੰਡੇ ਪਾਣੀਆਂ ਵਿੱਚ ਕੋਈ ਜਲ ਧਾਰੇ ਕਰ ਰਿਹਾ, ਕੋਈ ਪਿੰਡਿਆਂ ਉੱਤੇ ਸਵਾਹ ਮਲ ਕੇ ਭੱਜਾ ਫਿਰ ਰਿਹਾ, ਆਲੇ ਦੁਆਲੇ ਕੋਈ ਕਮੀ ਥੋੜ੍ਹਾ ਹੈਗੀ ਇਹਨਾਂ ਚੀਜ਼ਾਂ ਦੀ? ਹੈ ਕੋਈ ਕਮੀ ਦੱਸੋ? ਕੋਈ ਕਮੀ ਨਹੀਂ। ਤੁਸੀਂ ਕੋਈ ਸ਼ੋਸ਼ਾ ਸਮਾਜ ਵਿੱਚ ਛੱਡ ਦਿਓ, ਛਾਮਾਂ ਤਾਈਂ 100-200 ਬੰਦਾ ਉੱਥੇ ਇਕੱਠਾ ਹੋ ਹੀ ਜਾਣਾ, ਕਿਉਂਕਿ ਸਾਨੂੰ ਇਹ ਸਮਝਣਾ ਚਾਹੀਦਾ ਹੈ ਸਾਡੇ ਵਰਗੀ ਮੈਂਟੈਲਿਟੀ ਵਾਲੇ ਦੁਨੀਆਂ ਵਿੱਚ ਬਹੁਤ ਸਾਰੇ ਲੋਕ ਨੇ।
ਬਹੁਤ ਸਾਰੇ। ਤੋ ਧਰਮ ਦੇ ਨਾਂ ਤੇ ਦੁਕਾਨਦਾਰੀਆਂ ਜਿਹੜੀਆਂ ਨੇ ਉਹ ਚੰਗੀਆਂ ਚੱਲ ਜਾਂਦੀਆਂ ਨੇ, ਪਰ ਜਿਹੜਾ ਅਸਲੀ ਧਰਮ ਹੈ, ਜਿਹੜਾ ਸੱਚ ਧਰਮ ਦਾ ਉਪਦੇਸ਼ ਹੈ, ਉਹਨੂੰ ਕੋਈ ਸੁਣਨ ਲਈ, ਸਮਝਣ ਲਈ, ਵਿਚਾਰਨ ਲਈ ਤਿਆਰ ਨਹੀਂ ਹੁੰਦਾ। ਧੂਣੀਆਂ ਤਪਾਉਣਾ, ਆਹ ਸ਼ੁੱਕਰਵਾਰ ਆਉਂਦਾ ਏ, ਅਖੰਡ ਪਾਠਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਨੇ ਵੇਖੋ ਗੁਰਦੁਆਰਿਆਂ ਵਿੱਚ। ਭਾਵੇਂ ਮੈਂ ਨਹੀਂ ਕਹਿੰਦਾ ਵੀ ਚਲੋ ਜੇ ਅਸੀਂ ਕਰਾ ਰਹੇ ਹਾਂ ਤੇ ਬੈਠ ਕੇ ਸੁਣੀਏ ਵਿਚਾਰੀਏ, ਫਿਰ ਤੇ ਚੰਗੀ ਗੱਲ ਹੈ। ਪਰ ਤੁਸੀਂ ਵੇਖੋ, ਸੌ ਸੌ ਡੇਢ ਸੌ ਡੇਢ ਸੌ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਇੱਥੇ ਗੁਰਦੁਆਰੇ ਵਾਲਿਆਂ ਨੇ ਧੰਦਾ ਬਣਾਇਆ ਹੋਇਆ। ਹੁਣ ਇਹ ਗੱਲ ਹੋ ਸਕਦਾ ਹੈ ਬੁਰੀ ਲੱਗੇ ਉਹਨਾਂ ਕਮੇਟੀਆਂ ਨੂੰ ਜਿਹੜੇ ਕੰਮ ਕਰਦੇ ਨੇ, ਡੇਢ ਡੇਢ ਸੌ ਗੁਰੂ ਗ੍ਰੰਥ ਸਾਹਿਬ ਦਾ, ਵੀ ਜੇ ਇਸ ਕੌਮ ਦੇ ਉਜੱਡ ਬੰਦਿਆਂ ਨੂੰ ਅਜੇ ਇਹ ਨਹੀਂ ਪਤਾ ਲੱਗਾ ਵੀ ਸਾਡਾ ਗੁਰੂ ਇੱਕ ਹੀ ਹੈ, ਡੇਢ ਸੌ ਨਹੀਂ ਹੈ, ਉਹਨਾਂ ਨੇ ਕੀ ਸਿੱਖੀ ਦੀ ਡਿਵੈਲਪਮੈਂਟ ਕਰਨੀ ਹੈ, ਕੀ ਬੱਚਿਆਂ ਨੂੰ ਸਮਝਾ ਦੇਣਾ ਉਹਨਾਂ ਨੇ, ਅੰਦਾਜ਼ਾ ਲਾ ਕੇ ਵੇਖੋ ਤੁਸੀਂ। ਤੇ ਸਾਡੇ ਬੱਚੇ ਵੇਹਦੇ ਨੇ ਇੱਥੋਂ ਦੇ ਬੌਰਨ ਖਾਸ ਕਰਕੇ, ਤੇ ਉਹ ਫਿਰ ਘਰੇ ਜਾ ਕੇ ਸਵਾਲ ਕਰਦੇ ਨੇ, ਜਿਹੜੀ ਬੇਬੇ ਜਿਹੜਾ ਪਿਓ ਗੁਰਦੁਆਰਿਓਂ ਗਿਆ ਹੁੰਦਾ ਨਾ ਸਾਰੀ ਦਿਹਾੜੀ, ਉਹਨੂੰ ਫਿਰ ਜਵਾਬ ਨਹੀਂ ਆਉਂਦਾ, ਉਹ ਫਿਰ ਉਹਨਾਂ ਕੋਲ ਉਹਨਾਂ ਦਾ ਆਂਸਰ ਨਹੀਂ ਕਰ ਪੈਂਦੇ, ਅਗਲੇ ਕਹਿੰਦੇ ਵੀ ਨਹੀਂ ਅਸੀਂ ਨਹੀਂ ਜਾਂਦੇ। ਫਿਰ ਤੁਸੀਂ ਵੇਖੋ ਇਹ ਹਾਲਾਤ ਬਣੇ ਨੇ, ਕੋਈ ਸੈਂਸ ਨਹੀਂ ਹੈ ਵੀ ਤੁਸੀਂ 50 ਗੁਰੂ ਗ੍ਰੰਥ ਸਾਹਿਬ ਇੱਕੋ ਜਗ੍ਹਾ ਦੇ ਉੱਤੇ ਰੱਖ ਕੇ ਤੇ ਮੂੰਹ ਬੰਨ ਕੇ 50 ਪਾਠੀ ਬਹਾ ਦਿਓ ਤੇ ਉਹ ਥੱਲੇ ਬੈਠੇ ਫੋਨ ਚਲਾਈ ਜਾਂਦੇ ਨੇ, ਤੇ ਬਹੁਤਿਆਂ ਨੂੰ ਤੇ ਪਾਠ ਕਰਨਾ ਵੀ ਨਹੀਂ ਆਉਂਦਾ, ਉਹਨਾਂ ਨੂੰ ਪਤਾ ਹੈ ਵੀ 2 ਘੰਟਿਆਂ ਦੇ $25 ਜਿਹੜੇ ਨੇ ਉਹ ਮਿਲ ਜਾਣੇ ਨੇ, ਬਸ ਬਹਿ ਜਾਓ, ਕੋਈ ਨਹੀਂ, ਕਿਹੜਾ ਕਿਸੇ ਨੇ ਸੁਣਨਾ। ਇੱਕ ਪਾਠ ਹੋਵੇ ਤੇ ਕੋਈ ਬਹਿ ਕੇ ਸੁਣ ਵੀ ਲਵੇਗਾ, ਇੱਕ ਸਪੀਕਰ ਚੱਲਦਾ ਹੋਵੇ ਤੇ ਕੋਈ ਬਹਿ ਕੇ ਸੁਣ ਵੀ ਲਵੇਗਾ, ਤੇ ਜਿਹਨੂੰ ਪਤਾ ਹੈ ਉਹ ਕਹਿ ਦੇਵੇਗਾ ਵੀ ਬਾਣੀ ਜਿਹੜੀ ਹੈ ਉਹ ਸ਼ੁੱਧ ਨਹੀਂ ਪੜ੍ਹੀ ਜਾ ਰਹੀ, ਜਾਂ ਪੜ੍ਹਨ ਵਾਲਾ ਵੀ 100 ਵਾਰ ਸੋਚੇਗਾ, ਜਿੱਥੇ 100 ਪਾਠ ਧਰਿਆ ਹੋਇਆ ਉੱਥੇ ਕਿੰਨੇ ਸੁਣਨਾ। ਫਿਰ ਐਂ ਗੋਲ ਗੋਲ ਰੱਖੇ ਹੁੰਦੇ ਨੇ ਬਹਿਣ, ਸੰਗਤ ਦੇ ਬਹਿਣ ਨੂੰ ਤਾਂ ਜਗ੍ਹਾ ਹੀ ਨਹੀਂ ਹੁੰਦੀ ਉੱਥੇ ਵੀ ਸੰਗਤ ਵੀ ਬਹਿ ਜਾਵੇ ਉੱਥੇ। ਤੇ ਆਹ ਜਿਹੜੇ ਕੈਨੇਡਾ ਵਰਗੇ ਮੁਲਕਾਂ ਵਿੱਚ ਆਣ ਕੇ ਗੁਰਦੁਆਰਿਆਂ ਦੇ ਪ੍ਰਬੰਧਕ ਤੇ ਬੜੇ ਆਪਣੇ ਆਪ ਨੂੰ ਇੰਟਲੈਕਟ ਜਿਨ੍ਹਾਂ ਦਾ ਹਾਈ ਹੈ, ਜਿਹੜੇ ਇੱਦਾਂ ਸਮਝਦੇ ਨੇ ਵੀ ਅਸੀਂ ਕੌਮ ਦੇ ਬੜੇ ਵੱਡੇ ਜਿਹੜੇ ਹਾਂ ਉਹ ਠੇਕੇਦਾਰ ਹਾਂ, ਸਾਰੇ ਆਹ ਕੰਮ ਕਰ ਰਹੇ ਨੇ ਸਾਰੇ। ਤਾਂ ਅਸੀਂ ਕਦਨ ਇਸ ਗੱਲ ਨੂੰ ਸਮਝਾਂਗੇ ਜਦੋਂ ਤੁਹਾਡਾ ਆਸਾ ਕੀ ਵਾਰ ਗੁਰਦੁਆਰੇ ਵਿੱਚ ਲੱਗਦੀ ਹੈ ਤੇ ਤੁਹਾਡਾ ਬਾਬਾ ਗੁਰੂ ਨਾਨਕ ਤੁਹਾਨੂੰ ਰੋਜ਼ ਇਹ ਗੱਲ ਕਹਿੰਦਾ ਹੈ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ। ਜਿਵੇਂ ਨਾ ਪਹਿਲਾਂ ਗੱਡੇ ਹੁੰਦੇ ਸੀ,

ਨੂੰ ਅਪਰਾਧ ਕਰਵਾਉਣਾ ਸ਼ੁਰੂ ਕਰ ਦਿੱਤਾ ਬਾਬੇ ਦੇ ਨਾਂ ਤੇ। ਤੁਸੀਂ ਗੁਰੂ ਸਾਹਿਬ ਦੇ ਨਾਂ ਤੇ ਹੀ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਜੇ ਕੋਈ ਸਾਡੇ ਵਰਗਾ ਬੋਲ ਪੈਂਦਾ ਕਹਿੰਦੇ ਲਓ ਜੀ ਇਹ ਤੇ ਧਰਮ ਦੇ ਉੱਤੇ ਉਟੰਕਣ ਕਰਦਾ। ਧਰਮ ਦੇ ਉੱਤੇ ਉਟੰਕਣ ਨਹੀਂ, ਤੁਹਾਡੇ ਪਖੰਡ ਉੱਤੇ ਉਟੰਕਣ ਹੈ। ਤੁਸੀਂ ਜੋ ਪਖੰਡ ਕਰਦੇ ਹੋ, ਲੋਕ ਤੇ ਭੋਲੇ ਨੇ, ਲੋਕਾਂ ਦੀ ਕਿਹੜੀ ਗੱਲ ਹੈ। ਵੇਖੋ ਸਰਕਾਰਾਂ ਦੇ ਵਿੱਚ ਮੰਤਰੀ ਚੁਣੇ ਜਾਂਦੇ ਨੇ ਦੇਸ਼ ਨੂੰ ਲੀਡ ਕਰਨ ਲਈ ਵੀ ਦੇਸ਼ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ। ਤੇ ਜਿਹੜੇ ਮੰਤਰੀ ਹੁੰਦੇ ਨੇ ਜਾਂ ਜਿਵੇਂ ਜਿਹੜੀ ਬਿਊਰੋਕਰੇਸੀ ਜਿਹਨੂੰ ਆਪਾਂ ਕਹਿੰਦੇ ਹਾਂ, ਜਿੱਥੇ ਪੜ੍ਹੇ ਲਿਖੇ ਅਫਸਰ ਬੈਠਦੇ ਨੇ, ਉਹ ਉਹਨਾਂ ਪੜ੍ਹੇ ਲਿਖੇ ਅਫਸਰਾਂ ਦਾ ਇਹੋ ਹੀ ਕੰਮ ਹੁੰਦਾ ਹੈ ਵੀ ਆਪਾਂ ਦੇਸ਼ ਨੂੰ ਅੱਗੇ ਆਪਾਂ ਉਹ ਸਟ੍ਰੈਟਜੀ ਬਣਾਉਣੀ ਹੈ। ਤੇ ਜਿਵੇਂ ਇੰਡੀਆ ਵਰਗੇ ਮੁਲਕ ਦੇ ਵਿੱਚ ਬਹੁਤੀ ਵਾਰ ਜਿਹੜੀ ਬਿਊਰੋਕਰੇਸੀ ਦੀ ਚੱਲਦੀ ਨਹੀਂ, ਉੱਥੇ ਲੀਡਰਾਂ ਦੀ ਚੱਲ ਜਾਂਦੀ ਹੈ ਕਿਉਂਕਿ ਵੋਟ ਬੈਂਕ ਦਾ ਬੜਾ ਵੱਡਾ ਇੱਕ ਫੈਕਟਰ ਉੱਥੇ ਕੰਮ ਕਰਦਾ ਹੈ ਤੇ ਡਿਵੈਲਪਮੈਂਟ ਵਿੱਚ ਰੁਕਾਵਟ ਆ ਜਾਂਦੀ ਹੈ। ਬਿਲਕੁਲ ਸੇਮ ਪੋਜੀਸ਼ਨ ਗੁਰਦੁਆਰਿਆਂ ਦੀ ਵੀ ਹੁੰਦੀ ਹੈ। ਉਹ ਕਹਿੰਦੇ ਨੇ ਵੇਖੋ ਜੀ ਸੰਗਤ ਨਹੀਂ ਮੰਨਦੀ, ਸੰਗਤ ਇੱਦਾਂ ਕਹਿੰਦੀ ਹੈ, ਤੁਸੀਂ ਫਿਰ ਛੱਡ ਦਿਓ, ਤੁਸੀਂ ਕਿਉਂ ਬੈਠੇ ਹੋ 5-10 ਜਾਣੇ, ਤੁਸੀਂ 10-15 ਜਾਣੇ ਕਿਉਂ ਬੈਠੇ ਹੋ, ਤੁਹਾਡਾ ਕੀ ਕੰਮ ਹੈ। ਗੁਰਦੁਆਰੇ ਵਿੱਚ ਗੁਰਮਤ ਨੂੰ ਲਾਗੂ ਕਰਾਉਣਾ ਪ੍ਰਬੰਧਕਾਂ ਦਾ ਕੰਮ ਹੁੰਦਾ ਹੈ। ਠੀਕ ਹੈ ਕੋਈ ਨਾਰਾਜ਼ ਹੋ ਜਾਵੇ ਤੇ 100 ਵਾਰ ਹੋ ਜਾਵੇ ਵੀ ਭਾਈ ਨਹੀਂ ਆ, ਜਿਵੇਂ ਅਸੀਂ ਦੇਸ਼ ਦੇ ਸੰਵਿਧਾਨ ਨੂੰ ਮੰਨਦੇ ਹਾਂ, ਲਾਲ ਬੱਤੀ ਤੇ ਰੁਕਣਾ ਹੈ, ਹਰੀ ਤੇ ਜਾਣਾ ਹੈ। ਕੋਈ ਕਵੇ ਜੀ ਲੋਕ ਨਾਰਾਜ਼ ਹੁੰਦੇ ਨੇ, ਕੋਈ ਨਹੀਂ ਲਾਲ ਬੱਤੀ ਤੋਂ ਲੰਘਣ ਦਿਓ, ਜਾਣ ਦਿਓ ਇਹਨਾਂ ਨੂੰ, ਕੱਲ ਨੂੰ ਇਹਨਾਂ ਦੀ ਵੋਟ ਨਹੀਂ ਲੈਣੀ। ਨਹੀਂ, ਪੁਲਿਸ ਦਾ ਕੰਮ ਹੈ ਵੀ ਅਸੀਂ ਉਸ ਸੰਵਿਧਾਨ ਨੂੰ, ਉਸ ਕਾਨੂੰਨ ਨੂੰ ਇੱਥੇ ਇੰਪਲੀਮੈਂਟ ਕਰਨਾ ਹੈ ਤੇ ਗੁਰਦੁਆਰਿਆਂ ਦੇ ਵਿੱਚ ਇੰਪਲੀਮੈਂਟ ਕਰਨਾ ਪ੍ਰਬੰਧਕਾਂ, ਗ੍ਰੰਥੀਆਂ ਤੇ ਪ੍ਰਚਾਰਕਾਂ ਦਾ ਕੰਮ ਹੁੰਦਾ ਹੈ। ਬੇਸ਼ੱਕ ਕੋਈ ਰੁੱਸ ਜਾਵੇ ਤੇ ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ। ਤੋ ਸਾਡੇ ਖੇਡ ਦੂਜੀ ਚੱਲ ਪਈ ਹੈ, ਸਾਡੇ ਸਾਰਾ ਕੰਮ ਉਲਟ ਚੱਲ ਪਿਆ। ਸਾਨੂੰ ਇਹ ਹੈ ਵੀ ਜੇ ਕਿਸੇ ਨੂੰ ਕੁਝ ਕਹਿ ਦਿੱਤਾ ਉਹਦੇ ਨਾਲ ਚਾਰ ਪਰਿਵਾਰ ਜੁੜੇ ਨੇ, ਸਾਡੀ ਗੁਲਕ ਵਿੱਚ ਫਰਕ ਪੈ ਜਾਣਾ, ਮੇਰੇ ਵਰਗਿਆਂ ਦੇ ਗੱਲੇ ਵਿੱਚ ਫਰਕ ਪੈ ਜਾਣਾ ਵੀ ਮੁੜ ਕੇ ਕਿਸੇ ਨੇ ਪੈਸਾ ਕੋਈ ਨਹੀਂ ਰੱਖਣਾ। ਤੋ ਇਸ ਕਰਕੇ ਤਾਂ ਮੈਂ ਇਹ ਅਰਜ਼ ਕਰ ਰਿਹਾ ਵੀ ਧਰਮ ਨੂੰ ਜਿਹੜਾ ਹੈ ਉਹ ਧੰਦਾ ਜਿਹਾ ਇੱਕ ਬਣਾ ਕੇ ਰੱਖ ਦਿੱਤਾ ਗਿਆ, ਧੰਦਾ ਬਣ ਗਿਆ। ਤੋ ਗੁਰੂ ਸਾਹਿਬ ਨੇ ਸਾਨੂੰ ਬੜਾ ਇੱਕ ਸਿੱਧਾ ਇੱਕ ਉਪਦੇਸ਼ ਦਿੱਤਾ ਵੀ ਅਸੀਂ ਇੱਕ ਧਨ ਖੱਟਣਾ ਹੈ, ਇੱਕ ਧਨ ਖੱਟਣਾ, ਹੋਰ ਕੋਈ ਕੰਮ ਨਹੀਂ ਕਰਨਾ। ਉਹ ਧਨ ਕਿਵੇਂ ਖੱਟਿਆ ਜਾਣਾ, ਉਹ ਕਮਾਈ ਹੋਣੀ ਕਿਵੇਂ ਹੈ। ਸੁਖਮਣੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਆਖਿਆ ਪੂਰੇ ਗੁਰ ਕਾ ਸੁਣ ਉਪਦੇਸ਼। ਵੇਖੋ ਗੱਲ ਸਮਝਾਈ, ਆਖਿਆ ਧਨ ਕਿਵੇਂ ਖੱਟਿਆ ਜਾਣਾ ਹੈ ਵੀ ਗੁਰੂ ਦੇ ਉਪਦੇਸ਼ ਨੂੰ ਸੁਣਨਾ ਹੈ, ਗੁਰੂ ਦੇ ਬੋਲ ਨੂੰ, ਬੰਦਿਆਂ ਦੇ ਬੋਲ ਨੂੰ ਨਹੀਂ। ਇੱਥੇ ਬਹੁਤ ਸਾਰੇ ਐਸੇ ਨੇ ਆਲੇ ਦੁਆਲੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਬੋਲ ਆਪਣੇ ਨੇ ਕਹੇ ਗੁਰੂ ਦੇ ਜਾਂਦੇ ਨੇ ਤੇ ਲੋਕਾਂ ਨੂੰ ਇਮੋਸ਼ਨਲ ਕਰ ਲਿਆ ਜਾਂਦਾ, ਸ਼ਬਦ ਮੇਰੇ ਨੇ ਕਹੇ ਕਿਹਦੇ ਗਏ, ਗੁਰੂ ਦੇ ਬੋਲ ਤੇ। ਭਾਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਗੁਰੂ ਦੇ ਬੋਲ ਤੇ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖੇ ਨੇ, ਮੇਰੇ ਤੁਹਾਡੇ ਬੋਲ ਗੁਰੂ ਦੇ ਬੋਲ ਨਹੀਂ ਹਨ। ਤੋ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕਿਹਾ ਪੂਰੇ ਗੁਰ ਕਾ ਸੁਣ ਉਪਦੇਸ਼, ਆਹ ਤੈਨੂੰ ਤਰੀਕਾ ਦੱਸਾਂ ਜੀਵਨ ਦੀ ਜੁਗਤ ਕਿਹੜੀ ਹੈ, ਐਵੇਂ ਨਾ ਪਖੰਡਵਾਦ ਵਿੱਚ ਫਸ। ਮਹਾਰਾਜ ਕੀ ਕਰਿਆ ਕਰਾਂ, ਆਖਿਆ ਪਾਰ ਬ੍ਰਹਮ ਨਿਕਟ ਕਰ ਪੇਖ, ਉਸ ਪਾਰ ਬ੍ਰਹਮ ਹਰੀ ਪਰਮੇਸ਼ਰ ਨੂੰ ਆਪਣੇ ਨੇੜੇ ਸਮਝਿਆ ਕਰ। ਲਓ ਆ ਵੇਖੋ ਕਿੱਡੀ ਵੱਡੀ ਗੱਲ ਕਹਿ ਦਿੱਤੀ। ਜਿੱਦਣ ਤੁਸੀਂ ਆਪਣੀ ਜ਼ਿੰਦਗੀ 'ਚ ਇਹ ਸਮਝ ਲਿਆ ਨਾ ਵੀ ਰੱਬ ਮੇਰੇ ਅੰਦਰ ਹੈ, ਮੇਰੇ ਨੇੜੇ ਹੈ, ਬਹੁਤ ਸਾਰੇ ਪਾਪ ਅਤੇ ਅਪਰਾਧ ਸਾਡੇ ਉਦਣ ਹੀ ਛੁੱਟ ਜਾਣਗੇ। ਹੁਣ ਇਹ ਕਿਹਾ ਜਾਂਦਾ ਹੈ ਪਾਰ ਬ੍ਰਹਮ ਅਤੇ ਰੱਬ ਤੇ ਜੀ ਗੁਰਦੁਆਰੇ ਰਹਿੰਦਾ ਹੈ, ਬੰਦਾ ਕਹਿੰਦਾ ਫਿਰ ਗੁਰਦੁਆਰੇ ਨਾ ਬੁਰਾ ਕੰਮ ਕਰੋ, ਬਾਹਰ ਜਿੰਨਾ ਮਰਜ਼ੀ ਕਰ ਲਓ। ਆਖਿਆ ਗੁਰੂ ਦਾ ਉਪਦੇਸ਼ ਹੈ ਇਹ ਹੈ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਕਿੰਨੀ ਸੁਖਮਣੀ ਸਾਹਿਬ ਦੀ ਬਾਣੀ ਦਾ ਪਾਠ ਹੋ ਗਿਆ, ਪਰ ਇੱਦਾਂ ਸਮਝੋ ਤੇ ਸਹੀ। ਪਾਰ ਬ੍ਰਹਮ ਨੂੰ ਨਿਕਟ, ਨਿਕਟ ਮਤਲਬ ਕੀ ਹੁੰਦਾ, ਨੇੜੇ ਕਰਕੇ ਵੇਖਣਾ, ਉਹਨੂੰ ਮੰਨਣਾ ਜਿੱਥੇ ਵੀ ਹੈ ਤੂੰ। ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਹਰ ਸਾਹ ਦੇ ਨਾਲ ਤੈਨੂੰ ਰੱਬ ਚੇਤੇ ਹੋਣਾ ਚਾਹੀਦਾ ਹੈ। ਉਹਨੂੰ ਚੇਤੇ ਰੱਖਣ ਦਾ ਮਤਲਬ ਕੀ ਹੈ ਵੀ ਜਿਵੇਂ ਸਾਹ ਕੰਟੀਨਿਊ ਚੱਲਦੇ ਨੇ, ਸਾਹ ਅੱਧਾ ਘੰਟਾ ਰੁਕ ਜਾਣ ਤੇ ਬੰਦੇ ਦੀ ਡੈਥ ਹੈ, ਮੌਤ ਹੋ ਜਾਵੇਗੀ। ਇੱਦਾਂ ਹੀ ਹਮੇਸ਼ਾ ਤੂੰ ਰੱਬੀ ਭੈ ਭਾਵਨੀ ਵਿੱਚ ਰਹਿਣਾ ਹੈ। ਇਹਨੂੰ ਕਹਿੰਦੇ ਨੇ ਸਾਸ ਸਾਸ ਰੱਬ ਨੂੰ ਸਿਮਰਨਾ, ਹਰ ਵੇਲੇ ਚੇਤੇ ਕਰਨਾ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉੱਤਰ ਹੈ, ਚਿੰਦ, ਚਿੰਦ ਦਾ ਅਰਥ ਦਾ ਫਿਕਰ, ਫਿਰ ਤੇਰੇ ਅੰਦਰੋਂ ਫਿਕਰ ਉਤਰ ਜਾਣਗੇ। ਫਿਕਰ ਕੋਈ ਪਾਠ ਕਰਵਾਇਆ ਨਹੀਂ ਉਤਰਨੇ, ਫਿਕਰ ਕੋਈ ਧੂਣੀਆਂ ਤਪਾਇਆ ਨਹੀਂ ਉਤਰਨੇ, ਫਿਕਰ ਜਿਹੜੇ ਨੇ ਉਹ ਕੋਈ ਜਲ ਧਾਰੇ, ਕੋਈ ਇਸ਼ਨਾਨ ਕੀਤਿਆਂ ਨਹੀਂ ਉਤਰਨੇ, ਫਿਕਰ ਉਤਰਨੇ ਨੇ ਜਿਸ ਦਿਨ ਤੁਸੀਂ ਸਮਝ ਲਓ ਵੀ ਰੱਬ ਮੇਰੇ ਨਾਲ ਹੈ, ਕੋਈ ਗੱਲ ਨਹੀਂ। ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਤ ਤਿਆਗੋ ਤਰੰਗ। ਵੇਖੋ ਮਹਾਰਾਜ ਕਹਿੰਦੇ ਨੇ ਖਾਹਿਸ਼ਾਂ ਦੀਆਂ ਲੈ

0: ਜਿਹੜੀਆਂ ਅੰਦਰ ਉੱਠਦੀਆਂ ਨੇ ਨਾ, ਤਰੰਗਾਂ ਜਿਹੜੀਆਂ ਉੱਠਦੀਆਂ ਨੇ ਖਾਹਿਸ਼ਾਂ ਦੀਆਂ, ਲੈ ਦਾ ਤਿਆਗ ਕਰ, ਖਾਹਿਸ਼ਾਂ ਨਹੀਂ ਪੂਰੀਆਂ ਹੁੰਦੀਆਂ ਸਾਰੀਆਂ ਕਿਸੇ ਦੀਆਂ, ਖੁਆਹਿਸ਼ਾਂ ਬਾਦਸ਼ਾਹਾਂ ਦੀਆਂ ਅਧੂਰੀਆਂ ਰਹਿ ਗਈਆਂ, ਸਿਕੰਦਰ ਵਰਗਿਆਂ ਦੀਆਂ ਖੁਆਹਿਸ਼ਾਂ ਅਧੂਰੀਆਂ ਰਹਿ ਗਈਆਂ, ਫਿਰ ਤੂੰ ਕੀ ਚੀਜ਼ ਹੈ? ਹਰ ਖਾਹਿਸ਼ ਪੂਰੀ ਨਹੀਂ ਹੁੰਦੀ ਕਿਸੇ ਦੀ ਇੱਥੇ, ਤੇ ਸਾਡਾ ਜਿੰਨਾ ਨੁਕਸਾਨ ਕੀਤਾ ਹੈ ਉਹ ਕਿਹਨੇ ਕੀਤਾ ਹੈ? ਖੁਆਹਿਸ਼ ਨੇ ਕੀਤਾ ਹੈ। ਹੁਣ ਮੰਨ ਲਓ ਇਹਨੂੰ ਏਦਾਂ ਸਮਝੋ, ਇੱਕ ਬੰਦਾ ਕੋਈ ਪਖੰਡਵਾਦ ਦੀ ਦੁਕਾਨ ਇਹ ਕਹਿ ਕੇ ਚਲਾ ਰਿਹਾ ਵੀ ਜਿਹੜੀ ਤੁਹਾਡੀ ਖੁਆਹਿਸ਼ ਹੈ ਉਹਨੇ ਬੁੱਝ ਲਈ, ਵੀ ਇਹਦੀ ਖੁਆਹਿਸ਼ ਇਹਨੇ PR ਹੋਣਾ, ਪੱਕਿਆ ਹੋਣਾ, ਉਹਨੇ ਤੁਹਾਡੀ ਖੁਆਹਿਸ਼ ਬੁੱਝ ਲਈ ਨਾ। ਜਦੋਂ ਉਹਨੇ ਬੁੱਝ ਲਈ ਉਹਨੇ ਆਪਣੀ ਦੁਕਾਨ ਚਲਾ ਲਈ, ਹੁਣ ਤੁਹਾਡੀ ਖੁਆਹਿਸ਼ ਹੈ ਤੁਸੀਂ ਉਸ ਦੁਕਾਨ ਦੇ ਉੱਤੇ ਗਏ, ਉੱਥੇ ਜਾ ਕੇ ਉਹਨੇ ਤੁਹਾਡੀ ਲੁੱਟ ਖਸੁੱਟ ਕੀਤੀ, ਤੁਹਾਨੂੰ ਧਰਮ ਦੇ ਨਾਂ 'ਤੇ ਲੁੱਟਿਆ, ਉਹਨੇ ਤੁਹਾਨੂੰ ਕਹਿ ਦਿੱਤਾ ਵੀ ਇੰਨੇ ਪਾਠ ਪੜ੍ਹ ਲਈ ਤੂੰ PR ਹੋ ਜਾਵੇਂਗਾ, ਇੰਨਾ ਆਹ ਕੁਝ ਕਰ ਲਈ ਤੂੰ PR ਹੋ ਜਾਵੇਂਗਾ। ਹੁਣ ਇਹਦੇ ਦੋ ਅਸਰ ਪੈਣੇ ਨੇ, ਪਤਾ ਕੀ? ਇੱਕ ਤਾਂ ਉਹਦੀ ਦੁਕਾਨ ਚੱਲ ਪਈ, ਦੂਜੀ ਜੇ ਕਿਤੇ ਨਾ ਹੋਈ, ਜੇ PR ਨਾ ਹੋਈ, ਅਖੰਡ ਪਾਠ ਤੋਂ ਬਾਅਦ ਵੀ PR ਨਾ ਹੋਈ, ਤੇ ਫਿਰ ਬੰਦੇ ਨੇ ਆਖਣਾ ਕੋਈ ਫਾਇਦਾ ਨਹੀਂ ਜੇ ਗੁਰੂ ਨੂੰ ਮੰਨਣ ਦਾ। ਸਮਝੇ ਬੇਨਤੀ ਨੂੰ? ਮੇਰੀ ਖੁਆਇਸ਼ ਸੀ, ਦੂਜੇ ਨੇ ਉਸ ਖੁਆਇਸ਼ ਨੂੰ ਕੈਦ ਕੀਤਾ, ਤੇ ਫਿਰ ਜਦੋਂ ਉਹ ਖੁਆਇਸ਼ ਪੂਰੀ ਨਾ ਹੋਈ ਤੇ ਤੀਜਾ ਖਿਆਲ ਮਨ ਵਿੱਚ ਕੀ ਪੈਦਾ ਹੋਇਆ, ਇਹ ਗੁਰੂ ਨੂੰ ਮੰਨਣ ਦਾ ਨਹੀਂ ਜੇ ਕੋਈ ਫਾਇਦਾ ਹੁੰਦਾ, ਕਿਉਂਕਿ ਉਹਨੂੰ ਦੱਸਿਆ ਸੀ ਵੀ ਗੁਰੂ ਖੁਆਇਸ਼ਾਂ ਦੀ ਪੂਰਤੀ ਲਈ ਹੁੰਦਾ। ਤੇ ਠੀਕ ਹੈ, ਫਿਰ ਅਗਲਾ ਸੱਚਾ ਹੈ ਵੀ ਜੇ ਖੁਆਇਸ਼ ਹੀ ਪੂਰੀ ਨਹੀਂ ਹੁੰਦੀ ਫਿਰ ਕੀ ਕਰਨਾ। ਹੁਣ ਇਹਨੂੰ ਦੂਜੇ ਸੁਨੈਰੀਏ ਵਿੱਚ ਵੇਖ ਲਓ ਵੀ ਜੇ ਮੇਰੇ ਅੰਦਰ ਖੁਆਇਸ਼ ਹੀ ਨਾ ਹੋਵੇ ਵੀ ਕੋਈ ਗੱਲ ਨਹੀਂ, ਵਾਹ ਭਲਾ ਮਹਾਰਾਜ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ 'ਚ ਰੱਖੇ, ਆਪਣਾ ਕੰਮ ਕਰੀ ਜਾਂਦੇ ਹਾਂ, ਜਦੋਂ ਜੋ ਹੋਣਾ ਹੋਇਆ ਇਮੀਗ੍ਰੇਸ਼ਨ ਦੇ ਰੂਲ ਬਦਲਣਗੇ ਤੇ ਠੀਕ ਹੋ ਜਾਵੇਗਾ ਤੇ PR ਹੋਵਾਂਗੇ, ਨਹੀਂ ਤੇ ਆਪਦੇ 4 ਪੈਸੇ ਕਮਾਵਾਂਗੇ, ਜੇ ਜਾਣ ਦੀ ਲੋੜ ਪਈ ਤੇ ਆਪਾਂ ਪ੍ਰਪੇਅਰ ਹਾਂ, ਆਪਾਂ ਚਲੇ ਵੀ ਜਾਵਾਂਗੇ ਵਾਪਸ। ਤੁਸੀਂ ਦੱਸੋ ਫਿਰ ਉਹਦੀ ਦੁਕਾਨਦਾਰੀ ਕਿਵੇਂ ਚੱਲੇਗੀ? ਫਿਰ ਨਹੀਂ ਚੱਲਣੀ, ਉਹਦੀ ਦੁਕਾਨਦਾਰੀ ਉੱਥੇ ਠੱਪ ਹੋ ਗਈ। ਇਸ ਕਰਕੇ ਜਿਹੜੀਆਂ ਖੁਆਇਸ਼ਾਂ ਨੇ ਨਾ, ਜਿੰਨੀ ਸਾਰਾ ਕੁਝ ਚੱਲ ਰਿਹਾ ਹੈ ਇਹ ਸਾਡੀਆਂ ਖੁਆਇਸ਼ਾਂ ਦੇ ਉੱਤੇ ਹੈ। ਹਰ ਬੰਦੇ ਦੀ ਕੋਈ ਨਾ ਕੋਈ ਖੁਆਇਸ਼ ਹੈ। ਤੋ ਮਹਾਰਾਜ ਕਹਿੰਦੇ ਨੇ ਇੱਕ ਤੇ ਆਸਾਂ ਲਾ ਦੇ, ਖੁਆਇਸ਼ਾਂ ਛੱਡ ਦੇ, ਜਿਹੜੀਆਂ ਤਰੰਗਾਂ ਤੇਰੇ ਅੰਦਰ ਉੱਠਦੀਆਂ ਨੇ। ਇਸ ਗੱਲ ਨੂੰ ਜਾਣ ਲਾ ਵੀ ਹਰ ਖੁਆਇਸ਼ ਪੂਰੀ ਨਹੀਂ ਹੁੰਦੀ, ਹਰ ਆਸ ਪੂਰੀ ਨਹੀਂ ਹੁੰਦੀ। ਆਸ ਅਨੰਤ, ਵੇਖੋ ਤੁਸੀਂ ਨਾ ਇੱਕ ਗੱਲ ਹੋਰ ਵੀ ਸਾਧ ਸੰਗਤ ਸਮਝ ਕੇ ਵੇਖੋ, ਜਿਹੜੀ ਆਸ ਹੈ, ਜਿਹੜਾ ਫੁਰਨਾ ਸਾਡੇ ਅੰਦਰ ਖੁਆਇਸ਼ ਦਾ ਪੈਦਾ ਹੁੰਦਾ ਜਾਂ ਤੁਹਾਨੂੰ ਕਿਸੇ 'ਤੇ ਆਸ ਹੈ, ਜੇ ਦੁਨੀਆ ਮੇਰੇ ਮੁਤਾਬਕ ਹੀ ਚੱਲਣ ਲੱਗ ਪਵੇ, ਦੁਨੀਆ ਜਿਹੜੀ ਹੈ ਦਿਨਾਂ ਵਿੱਚ ਖਤਮ ਹੋ ਜਾਵੇਗੀ। ਕਦੀ ਇਸ ਨੂੰ ਨਾ ਵੱਡੇ ਆਪਾਂ ਕੈਨਵਸ ਵਿੱਚ ਇਸ ਗੱਲ ਨੂੰ ਸਮਝ ਕੇ ਵੇਖੋ, ਜੇ ਮੈਂ ਇਹ ਚੱਲਾਂ ਵੀ ਜਿਹੜਾ ਵੀ ਥੋਟ ਮੈਂ ਲਿਆਵਾਂ ਉਹ ਸਹੀ ਹੋ ਜਾਵੇ, ਦੁਨੀਆ ਖਤਮ ਹੋ ਜਾਵੇਗੀ। ਮੰਨ ਲਓ ਇੱਥੇ ਆਪਾਂ ਬਾਹਰ ਨਿਕਲੇ, ਕਿਸੇ ਨਾਲ ਝਗੜਾ ਹੋ ਗਿਆ, ਤੁਸੀਂ ਆਖਿਆ ਵੀ ਮੇਰੀ ਆਸ ਹੈ ਬੰਦਾ ਮਰ ਜਾਵੇ, ਆਸ ਰੱਖ ਲਈ ਨਾ ਤੁਸੀਂ, ਚਲੋ ਹੁਣ ਤੁਹਾਡੀ ਆਸ ਪੂਰੀ ਹੋ ਗਈ, ਉਹ ਮਰ ਗਿਆ। ਕਿਸੇ ਨਾਲ ਤੁਸੀਂ ਝਗੜੇ ਸੀ, ਉਹਨੇ ਆਸ ਰੱਖ ਲਈ, ਤੁਸੀਂ ਵੀ ਮਰ ਗਏ ਫਿਰ, ਜੇ ਆਸਾਂ ਖੁਆਇਸ਼ਾਂ ਇੱਦਾਂ ਪੂਰੀਆਂ ਹੋਣ ਲੱਗ ਪਈਆਂ। ਤੋ ਜੇ ਸਾਰਾ ਕੁਝ, ਹੁਣ ਕਿਸੇ ਦੀ ਆਸ ਹੈ ਮੈਨੂੰ ਕੰਮ ਨਾ ਕਰਨਾ ਪਵੇ ਤੇ ਡਾਲਰ ਮਿਲੀ ਜਾਣ, ਆਸ ਹੀ ਹੈ ਕਿ ਇੱਦਾਂ ਸੰਸਾਰ ਚੱਲ ਪਵੇਗਾ, ਕਿ ਦੁਨੀਆ ਚੱਲ ਪਵੇਗੀ ਇੱਦਾਂ? ਇੱਕ ਮਿੰਟ ਲਈ ਇਮੈਜਿਨ ਕਰਕੇ ਵੇਖੋ, ਇਸ ਗੱਲ ਨੂੰ ਸੋਚ ਕੇ ਵੇਖੋ, ਦੁਨੀਆ ਦੇ ਹਾਲਾਤ ਕਿੱਦਾਂ ਦੇ ਹੋਣਗੇ? ਬਹੁਤ ਕੁਝ ਕੁਦਰਤ ਵਿੱਚ ਹੈ ਜਿਹੜਾ ਸਾਡੀਆਂ ਆਸਾਂ ਤੇ ਖੁਆਇਸ਼ਾਂ ਦਾ ਮੁਤਾਜ ਨਹੀਂ ਹੈਗਾ। ਉਹ ਨਹੀਂ, ਕੁਦਰਤ ਨਹੀਂ ਸੋਚਦੀ ਤੇਰੀ ਕੀ ਆਸ ਹੈ, ਉਹ ਨਹੀਂ ਸੋਚਦੀ ਤੇਰੀ ਕੀ ਖੁਆਇਸ਼ ਹੈ। ਤੋ ਜੇ ਕਿਤੇ ਬਿਲਕੁਲ ਸਾਡੀਆਂ ਖੁਆਇਸ਼ਾਂ ਦੇ ਮੁਤਾਬਕ ਸਾਰਾ ਸੰਸਾਰ ਚੱਲੇਗਾ, ਸੰਸਾਰ 10ਵੇਂ ਦਿਨ ਤਬਾਹ ਹੋ ਜਾਵੇਗਾ, ਖਤਮ ਹੋ ਜਾਵੇਗਾ। ਇੱਕ ਬਜ਼ੁਰਗ ਹੈ, ਉਹਦੀ 100-150 ਸਾਲ ਆਰਜ਼ਾ ਹੋ ਗਈ, ਉਹ ਕਹਿੰਦਾ ਅਜੇ ਮੈਂ ਹੋਰ ਜੀਣਾ। ਅੱਛਾ, ਪਿੱਛੇ ਉਹਦਾ ਪੁੱਤ ਵੀ ਬੁੱਢਾ ਹੋ ਗਿਆ, ਪਿੱਛੇ ਪੋਤਰਾ ਵੀ ਬੁੱਢਾ ਹੋ ਗਿਆ, ਅੱਗੇ ਪੜਪੋਤਰਾ ਵੀ ਬੁੱਢਾ ਹੋ ਰਿਹਾ। ਜੇ ਇਸ ਤਰੀਕੇ ਨਾਲ ਸੰਸਾਰ ਦਾ ਜਿਹੜਾ ਇਹ ਪੂਰਾ ਦ੍ਰਿਸ਼ ਹੈ ਕਿੱਦਾਂ ਦਾ ਹੋਵੇਗਾ? ਜੇ ਰੁੱਖਾਂ ਦੇ ਉੱਤੇ ਆਏ ਹੋਏ ਪੱਤੇ ਕਦੀ ਝੜਨੀ ਨਾ, ਖੁਆਇਸ਼ ਹੋਵੇ ਵੀ ਨਵੇਂ ਉੱਗੀ ਜਾਣ ਪੁਰਾਣੇ ਝੜਨ ਨਾ, ਤੇ ਉਹ ਰੁੱਖ ਕਿੱਦਾਂ ਦਾ ਹੋਵੇਗਾ? ਤੋ ਅਸੀਂ ਜੇ ਗੱਲਾਂ ਨੂੰ ਸਮਝੀਏ, ਵਿਚਾਰੀਏ, ਥੋੜਾ ਜਿਹਾ ਚਿੰਤਨ ਕਰੀਏ, ਤੇ ਗੁਰੂ ਨੇ ਆਖਿਆ ਇਹ ਆਸਾਂ ਤੈਨੂੰ, ਇਹ ਖੁਆਇਸ਼ਾਂ ਤੈਨੂੰ ਦੁਖੀ ਕਰਦੀਆਂ ਨੇ, ਇਹਨਾਂ ਖੁਆਇਸ਼ਾਂ ਤੋਂ ਉੱਪਰ ਉੱਠ, ਗੁਰੂ ਦੀ ਮੱਤ ਲੈ, ਗੁਰੂ ਦਾ ਗਿਆਨ ਲੈ। ਤੋ ਬਾਬਾ ਜੀ ਨੇ ਬੜਾ ਪਿਆਰਾ ਬਚਨ ਰੱਖਿਆ, ਆਸ ਅਨ ਤਿਆਗੋ ਤਰੰਗ ਸੰਤ ਜਨਾ ਕੀ ਧੂਰ, ਮਨ ਮੰਗ ਆਪ ਛੋੜ ਬੇਨਤੀ ਕਰੋ, ਆਪਣੇ ਆਪੇ ਨੂੰ ਛੱਡ ਬੇਨਤੀ ਕਰਿਆ ਕਰ, ਸਾਧ ਸੰਗ ਅਗਨ ਸਾਗਰ ਤਰੋ। ਹੁਣ ਅੱਗੇ ਪੰਕਤੀ ਆਉਂਦੀ ਹੈ, ਇੱਥੇ ਕਰਨਾ ਕੀ ਆਪਾਂ? ਆਖਿਆ ਹਰ ਧਨ ਕੇ ਭਰ ਲਿਓ ਭੰਡਾਰ, ਰੱਬੀ ਨਾਮ ਦੇ ਧਨ ਦੇ ਭੰਡਾਰੇ ਭਰ, ਗੁਣਾਂ ਦੇ ਭੰਡਾਰੇ ਭਰ ਆਪਣੇ ਅੰਦਰ, ਜੇ ਸਦੀਵੀ ਕਾਲ ਲਈ ਟਿਕਾ ਚਾਹੁਣਾ ਹੈ। ਸਦੀਵੀ ਕਾਲ ਲਈ ਜੇ ਤੂੰ ਸੁੱਖ ਚਾਹੁੰਦਾ ਹੈ, ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਤੋ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਅੱਜ ਗੁਜਰੀ ਰਾਗ ਵਿੱਚ ਵੀ ਇਹੋ ਖਿਆਲ ਦਿੱਤਾ। ਉਹ ਕਹਿੰਦੇ ਨੇ ਮਾਈ ਖਾਟ ਆਇਓ ਘਰ ਪੂਤਾ, ਹੇ ਮਾਂ ਮੈਂ ਖੱਟੀ ਕਰਕੇ ਘਰ ਚ ਆਇਆ। ਜਿਵੇਂ ਇੱਕ ਬੱਚਾ ਬਾਹਰ ਕਮਾਈ ਕਰਨ ਜਾਵੇ ਤੇ ਉਹ ਆਪਣੀ ਮਾਂ ਜਾਂ ਪਿਤਾ ਨੂੰ ਆਣ ਕੇ ਆਖੇ ਮਾਂ ਅੱਜ ਮੈਂ ਇੰਨਾ ਡਾਲਰ ਕਮਾ ਕੇ ਲਿਆਇਆ, ਮਾਂ ਖੁਸ਼ ਹੋਵੇਗੀ, ਸ਼ੁਕਰ ਹੈ ਮੇਰਾ ਪੁੱਤ ਕਮਾਈ ਕਰਨ ਲੱਗਾ। ਇਸੇ ਤਰੀਕੇ ਨਾਲ ਅਸੀਂ ਗੁਰੂ ਦੇ ਦਰ ਦੇ ਉੱਤੋਂ ਗੁਣਾ ਵਰਚਿਊ ਨੂੰ ਕਮਾ ਕੇ ਆਪਣੇ ਨਿੱਜੀ ਘਰ ਚ ਟਿਕਣਾ, ਇਹਨੂੰ ਕਹਿੰਦੇ ਨੇ ਕਮਾਈ ਕਰਨੀ। ਮਾਈ ਖਾਟ ਆਇਓ ਘਰ ਪੂਤਾ, ਹਰ ਧਨ ਚਲਤੇ। ਹੁਣ ਮੈਂ ਖੱਟਿਆ ਕੀ ਹੈ? ਖੱਟਿਆ ਹੈ ਰੱਬ ਦਾ ਨਾਮ ਧਨ, ਗੁਰੂ ਦਾ ਧਨ, ਗੁਰੂ ਦਾ ਉਪਦੇਸ਼। ਹਰ ਧਨ ਚਲਤੇ, ਹਰ ਧਨ ਬਹਿਸੇ, ਹਰ ਧਨ ਜਾਗਤ ਸੋਤਾ। ਉੱਠਦਿਆਂ, ਬਹਿੰਦਿਆਂ, ਸੁੱਤਿਆਂ, ਜਾਗਦਿਆਂ ਮੈਂ ਗੁਰੂ ਦੇ ਗੁਣਾਂ ਨੂੰ ਚੇਤੇ ਰੱਖਦਾ, ਆਹ ਧਨ ਖੱਟਿਆ ਮੈਂ। ਹੁਣ ਜਦੋਂ ਇਹ ਧਨ ਖੱਟ ਲਿਆ, ਫਿਰ ਬਾਬਾ ਜੀ ਨੇ ਆਖਿਆ ਹਰ ਧਨ ਜਾਪ। ਜਾਪ ਦਾ ਮਤਲਬ ਸਮਝਦੇ, ਜਿਵੇਂ ਦੇਵੀ ਪੂਜਾ ਲਈ ਜਿਹੜੇ ਮੰਤਰਾਂ ਦਾ ਜਾਪ ਕਰਦੇ ਹੁੰਦੇ ਸੀ। ਆਖਿਆ ਮੇਰੇ ਲਈ ਗੁਰੂ ਦਾ ਗਿਆਨ ਹੀ ਜਾਪ ਹੈ, ਮੈਂ ਹੋਰ ਕੋਈ ਜਾਪ ਨਹੀਂ ਕਰਦਾ, ਮੈਂ ਕੋਈ ਖਾਸ ਮੰਤਰ ਨਹੀਂ ਪੜ੍ਹਦਾ। ਹੁਣ ਹਰ ਧਨ ਜਾਪ, ਹਰ ਧਨ ਤਾਪ। ਤਾਪ ਦਾ ਮਤਲਬ ਕੀ ਹੁੰਦਾ? ਇੱਕ ਤੇ ਹੁੰਦਾ ਤਾਪ ਬੁਖਾਰ ਹੋ ਗਿਆ, ਇੱਕ ਤਾਪ ਦਾ ਅਰਥ ਹੁੰਦਾ ਸਾਧ ਸੰਗਤ ਜਿਵੇਂ ਤਪ ਕਰਨੇ, ਕਠਿਨ ਤਪ। ਤੁਸੀਂ ਵੇਖੋ ਕਈ ਲੋਕ ਪਾਣੀਆਂ ਚ ਖਲੋਤੇ ਹੁੰਦੇ ਨੇ, ਕੋਈ ਅੱਗ ਬਾਲ ਕੇ ਤੇ ਉਹਦੇ ਅੱਗੇ ਬੈਠਾ ਹੋਇਆ, ਬੜੇ ਇਹੋ ਜਿਹੇ ਖੇਖਣ ਦੁਨੀਆ ਧਰਮ ਦੇ ਨਾਂ ਉੱਤੇ ਕਰਦੀ ਹੈ, ਕੋਈ ਭੁੱਖਾ ਰਹਿ ਰਿਹਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਹਿੰਦੇ ਨੇ? ਤਾਪ, ਜਾਣੀ ਕਿ ਤਪ ਕਰਨੇ। ਮਹਾਰਾਜ ਕਹਿੰਦੇ ਨੇ ਮੇਰੇ ਲਈ ਰੱਬ ਦਾ ਨਾਮ, ਉਹਦੇ ਗੁਣਾਂ ਨੂੰ ਚੇਤੇ ਕਰਨਾ ਹੀ ਤਪ ਹੈ, ਮੈਂ ਹੋਰ ਕੋਈ ਤਪ ਨਹੀਂ ਕਰਦਾ। ਮੈਂ ਕਿਸੇ ਦਿਨ ਭੁੱਖਾ ਨਹੀਂ ਰਹਿੰਦਾ, ਮੈਂ ਕੋਈ ਵਰਤ ਨਹੀਂ ਰੱਖਦਾ, ਮੈਂ ਕੋਈ ਪਾਣੀਆਂ 'ਚ ਨਹੀਂ ਵਹਿੰਦਾ, ਮੈਂ ਕੋਈ ਨੰਗੇ ਪੈਰੀ ਨਹੀਂ ਚੱਲਦਾ ਸਿਆਲਾਂ ਵਿੱਚ ਵੀ, ਮੈਂ ਬੜਾ ਤਪ ਕਰ ਰਿਹਾ। ਹੁਣ ਸਿਆਲ ਆਉਣਾ, ਠੰਡ ਆਉਣੀ ਹੈ, ਤੇ ਕਈ ਸੱਜਣ ਜਿਹੜੇ ਨੇ ਉਹ ਨੰਗੇ ਪੈਰੀ ਚੱਲਣ ਨੂੰ ਬੜੀ ਤਕੜੀ ਗੱਲ ਮੰਨਦੇ ਨੇ, ਭਾਵੇਂ ਬਿਮਾਰ ਹੋ ਕੇ ਮੁੜ ਕੇ ਸਾਰੇ ਟੱਬਰ ਨੂੰ ਵਖਤ ਪਾਈ ਛੱਡਣ, ਉਹਨਾਂ ਨੂੰ ਇਹ ਲੱਗਦਾ ਵੀ ਇਹੋ ਹੀ ਰੱਬ ਦੀ ਭਗਤੀ ਹੈ, ਇਹ ਭਗਤੀ ਨਹੀਂ ਹੈਗੀ। ਇਹ ਵੇਖੋ ਸਿੱਖੀ ਦੇ ਵਿੱਚ ਵੀ ਇਹ ਚੀਜ਼ਾਂ ਬੜੀਆਂ ਜੁੜ ਗਈਆਂ। ਆ ਕਈ ਵਾਰ ਬਾਹਰ ਹੀ ਲੋਕ ਬਹਿਸ ਪੈਂਦੇ ਨੇ, ਤੇ ਮੈਂ ਕਹਿੰਦਾ ਹੁੰਦਾ ਫਿਰ ਤੁਸੀਂ ਸਵੇਰੇ ਆਸਾ ਕੀ ਵਾਰ ਵਾਲਿਆਂ ਨੂੰ ਹਟਾ ਦਿਓ ਕੀਰਤਨ ਕਰਨ, ਉੱਥੇ ਤੇ ਲਿਖਿਆ ਇਹ ਮਹਾਰਾਜ ਨੇ ਬਾਣੀ ਵਿੱਚ ਵੀ ਪੱਗ ਉੱਪੇ ਤਾਣਾ ਆਪਣਾ ਕੀ ਆ ਕਮਾਣਾ। ਨਾ ਅਸੀਂ ਕਦੀ ਬਾਣੀ ਦੇ ਅਰਥ ਪੜ੍ਹੇ, ਨਾ ਅਸੀਂ ਬਾਣੀ ਦੇ ਕਦੀ ਅਰਥਾਂ ਨੂੰ ਸਮਝਿਆ, ਬਸ ਅਸੀਂ ਇੱਦਾਂ ਦੀਆਂ ਘੁਣਤਰਾਂ ਜੀਆਂ ਕੱਢੀ ਫਿਰਦੇ ਹਾਂ ਵੀ ਫਲਾਨਾ ਬੰਦਾ ਤੇ ਨੰਗੇ ਪੈਰੀ ਚੱਲਦਾ, ਉਹਨੇ ਚਪਲਾਂ ਪਾ ਲਈਆਂ, ਫਿਰ ਕੀ ਹੋ ਗਿਆ? ਹਾਂ ਠੀਕ ਹੈ, ਇੱਕ ਤਰੀਕਾ ਹੈ ਵੀ ਆਪਾਂ ਇੱਥੇ ਬੈਠੇ ਹਾਂ ਤੇ ਪੈਰ ਜਾਂ ਜੋ ਅਸੀਂ ਪਹਿਨੇ ਉਹ ਸਾਫ਼ ਸੁਥਰਾ ਹੋਵੇ, ਉਹ ਠੀਕ ਹੈ ਉਨੀ ਕੁ ਗੱਲ, ਪਰ ਕਿੰਨੇ ਆਖਿਆ ਵੀ ਨੰਗੇ ਰਿਹਾ ਰੱਬ ਖੁਸ਼ ਹੁੰਦਾ? ਨੰਗੇ ਰਿਹਾ ਕੋਈ ਤਪੱਸਿਆ ਤੇ ਭਗਤੀ ਹੁੰਦੀ ਹੈ? ਹੁਣ ਪੱਗ ਉੱਪੇ ਤਾਣਾ ਆਪਣਾ ਕੀ ਆ ਕਮਾਣਾ, ਮਹਾਰਾਜ ਕਹਿੰਦੇ ਨੇ ਨੰਗੇ ਪੈਰੀ ਤੁਰਿਆ ਫਿਰਦਾ ਠੰਡਾਂ ਦੇ ਵਿੱਚ ਤੇ ਆਪਣਾ ਕੀਤਾ ਕਮਾ ਰਿਹਾ, ਇਹਦੇ ਨਾਲ ਰੱਬ ਨੂੰ ਕੋਈ ਨੀ ਫਰਕ ਪੈਂਦਾ, ਜੋੜੇ ਪਾ ਲਾ, ਜਰਾਬਾਂ ਪਾ ਲਾ, ਪੈਰਾਂ ਨੂੰ ਢੱਕ ਲਾ, ਕੋਈ ਗੱਲ ਨੀ, ਫਿਰ ਕੀ ਉਹ ਚੱਲਿਆ? ਤੋ ਇਹ ਵੀ ਅਸੀਂ ਕੀ ਬਣਾ ਦਿੱਤੀ, ਕਈ ਵੰਨ ਸਵੰਨੀਆਂ ਚੀਜ਼ਾਂ ਅਸੀਂ ਬਣਾ ਦਿੱਤੀਆਂ, ਵੰਨ ਸਵੰਨੀਆਂ ਚੀਜ਼ਾਂ ਵੀ ਸਾਰਾ ਕੰਮ ਅਸੀਂ ਭਾਵੇਂ ਗੁਰਦੁਆਰੇ ਸਥਾਪਿਤ ਕਰ ਲਏ ਪਰ ਕੰਮ ਅੰਦਰ ਮੰਦਰਾਂ ਵਾਲੀ ਚੱਲ ਰਹੇ ਨੇ। ਹੁਣ ਪੱਗ ਉੱਪੇ ਤਾਣਾ ਜਿਹੜਾ ਆਸਾ ਕੀ ਵਾਰ ਵਿੱਚ ਰਾਗੀ ਸਿੰਘ ਪੜ੍ਹਦੇ ਨੇ, ਤੁਸੀਂ ਜਾ ਕੇ ਉਹਦੇ ਅਰਥ ਪੜ੍ਹਿਓ, ਇਹ ਸਲੋਕ ਹੈ ਗੁਰੂ ਨਾਨਕ ਸਾਹਿਬ ਦਾ। ਉਹਦੇ ਵਿੱਚ ਮਹਾਰਾਜ ਨੇ ਸਾਰਾ ਜ਼ਿਕਰ ਕੀਤਾ ਵੀ ਆਲਮਲ ਖਾਈ ਸਿਰ ਸ਼ਾਈ ਪਾਈ, ਮੂਰਖ ਅੰਧਾ ਪਤ ਗਵਾਈ, ਵਿਣ ਨਾਵੇ ਕਿਸ ਥਾਏ ਨਾ ਪਾਈ। ਸਤਿਗੁਰ ਨੇ ਉੱਥੇ ਕਿਹਾ ਪੱਗ ਉੱਪੇ ਤਾਣਾ ਆਪਣਾ ਕੀ ਆ ਕਮਾਣਾ, ਵੀ ਭਾਈ ਤੂੰ ਜੇ ਪੈਰਾਂ ਤੋਂ ਨੰਗਾ ਚੱਲ ਰਿਹਾ ਤੇ ਆਪਣਾ ਕੀਤਾ ਕਮਾ ਰਿਹਾ, ਜੇ ਤੂੰ ਭੁੱਖਾ ਰਹਿ ਰਿਹਾ ਨਾ ਰੱਬ ਨੂੰ ਖੁਸ਼ ਕਰਨ ਲਈ ਤੇ ਆਪਣਾ ਕੀਤਾ ਕਮਾ ਰਿਹਾ, ਇਹਦੇ ਨਾਲ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ। ਜਿਸ ਦਿਨ ਬੱਚੇ ਦਾ ਜਨਮ ਹੋਇਆ ਸੀ ਰੱਬ ਨੇ ਮਾਂ ਦੇ ਅਸਥਨਾਂ ਵਿੱਚ ਦੁੱਧ ਪਹਿਲਾਂ ਦਿੱਤਾ ਸੀ, ਰੱਬ ਨਹੀਂ ਚਾਹੁੰਦਾ ਵੀ ਮੇਰੀ ਔਲਾਦ ਭੁੱਖੀ ਰਹੇ, ਤੂੰ ਭੁੱਖਾ ਰਹਿ ਕੇ ਤੇ ਰੱਬ ਨੂੰ ਕਿਹੜਾ ਖੁਸ਼ ਕਰਨ ਤੁਰਿਆ ਹੋਇਆ, ਸਮਝੇ ਬੇਨਤੀ ਨੂੰ? ਵੇਖੋ ਆਸ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਹੀ ਫਿਰ ਕਰ ਲਓ। ਬਾਰ ਵਿਵਸਥਾ ਤੁਜੈ ਪਿਆਰੈ ਦੂਧ। ਬਾਰ ਵਿਵਸਥਾ ਕਿਹੜੀ ਹੁੰਦੀ ਹੈ? ਬਾਲਕ ਵਾਲੀ, ਬੱਚੇ ਵਾਲੀ। ਜਦੋਂ ਬੱਚਾ ਬੋਰਨ ਹੋਇਆ ਤੇ ਮਾਂ ਦੀਆਂ ਛਾਤੀਆਂ ਦੇ ਵਿੱਚ ਹਰ ਬੱਚੇ ਲਈ ਰੱਬ ਨੇ ਦੁੱਧ ਦਾ ਪ੍ਰਬੰਧ ਕਰ ਦਿੱਤਾ, ਪਹਿਲਾਂ ਪ੍ਰਬੰਧ ਕੀਤਾ। ਅਸੀਂ ਧਰਤੀ ਤੇ ਜੰਮੇ ਬਾਅਦ ਵਿੱਚ, ਪਰ ਧਰਤੀ ਤੇ ਖਾਣ ਵਾਲਾ ਰਿਜ਼ਕ ਰੱਬ ਨੇ ਪਹਿਲਾਂ ਪੈਦਾ ਕੀਤਾ ਹੋਇਆ। ਤੇ ਕੋਈ ਉਸੇ ਰਿਜ਼ਕ ਨੂੰ ਛੱਡ ਕੇ ਇਹ ਗੱਲ ਆਖੇ ਵੀ ਮੈਂ ਤੇ ਰੱਬ ਦੀ ਭਗਤੀ ਕਰ ਰਿਹਾ ਹਾਂ, ਇਹ ਕਿੱਡੀ ਕੁ ਵਾਜਬ ਗੱਲ ਹੈ। ਰੱਬ ਤੇ ਨਹੀਂ ਚਾਹੁੰਦਾ ਵੀ ਤੁਸੀਂ ਕੋਈ ਛੱਡੋ। ਬਾਬੇ ਨੇ ਆਖਿਆ ਅੰਨ ਨਾ ਖਾਏ ਦੇਹੀ ਦੁੱਖ ਦੀਜੈ। ਆਖਿਆ ਅੰਨ ਨਹੀਂ ਖਾਂਦਾ ਆਪਦੇ ਸਰੀਰ ਨੂੰ ਦੁੱਖ ਦੇ ਰਿਹਾ, ਸਾਨੂੰ ਕੀ ਫਰਕ ਪੈਂਦਾ? ਤੋ ਇਹ ਕੋਈ ਭਗਤੀ ਨਹੀਂ। ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਹਰ ਧਨ ਜਾਪ, ਹਰ ਧਨ ਤਾਪ, ਹਰੀ ਦਾ ਧਨ ਹੀ ਮੇਰਾ ਜਾਪ ਹੈ, ਹਰੀ ਦਾ ਧਨ ਹੀ ਮੇਰੇ ਲਈ ਤਪ ਹੈ। ਹਰੀ ਦਾ ਧਨ, ਰੱਬ ਦਾ ਨਾਮ ਧਨ ਹੀ ਮੇਰੇ ਲਈ ਤਪ ਹੈ। ਵੇਖੋ ਸਾਧ ਸੰਗਤ, ਸਭ ਤੋਂ ਔਖਾ ਤਪ ਹੁੰਦਾ ਹੈ ਆਪਣੇ ਆਪ ਨੂੰ ਸਵਾਰਨਾ, ਇਹ ਕੋਈ ਸੌਖਾ ਤਪ ਨਹੀਂ ਹੈ। ਹਰ ਧਨ ਤਾਪ, ਹਰ ਧਨ ਭੋਜਨ ਪਾਇਆ, ਰੱਬੀ ਨਾਮ ਧਨ ਹੀ ਮੇਰਾ ਅਸਲੀ ਭੋਜਨ ਹੈ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਭੋਜਨ ਹੈ। ਨਿਮਖ ਨਾ ਵਿਸਰੋ ਮਨ ਤੇ, ਹਰ ਹਰ ਸਾਧ ਸੰਗਤ ਮੈਂ ਪਾਇਆ। ਇਹ ਧਨ ਮਿਲਦਾ ਕਿੱਥੋਂ ਹੈ? ਸਾਧ ਸੰਗਤ ਦੇ ਵਿੱਚੋਂ, ਇੱਥੋਂ ਮਿਲਣਾ ਹੈ ਗੁਰੂ ਦੇ ਗਿਆਨ ਦਾ ਧਨ। ਅਗਲਾ ਬੋਲ ਹੈ ਹਰ ਧਨ ਇਸ਼ਨਾਨ, ਮੇਰੇ ਲਈ ਰੱਬ ਦੇ ਨਾਮ ਦਾ ਧਨ ਹੀ ਇਸ਼ਨਾਨ ਹੈ। ਮੈਂ ਲੋਕਾਂ ਵਾਂਗੂ ਜਾ ਕੇ ਤੀਰਥਾਂ ਤੇ ਨਹੀਂ ਨਹਾਉਂਦਾ ਫਿਰਦਾ, ਮੈਂ ਨਹੀਂ ਇਹ ਕੰਮ ਕਰਦਾ। ਹਰ ਧਨ ਇਸ਼ਨਾਨ, ਹਰ ਧਨ ਗਿਆਨ, ਮੈਨੂੰ ਕਿਸੇ ਫੋਕੇ ਗਿਆਨ ਦੀ ਲੋੜ ਨਹੀਂ, ਮੇਰੇ ਲਈ ਗੁਰੂ ਦੀ ਵਿਚਾਰ ਦਾ ਗਿਆਨ ਹੀ ਸਭ ਤੋਂ ਸ੍ਰੇਸ਼ਟ ਹੈ। ਹਰ ਧਨ ਗਿਆਨ, ਹਰ ਸੰਗ ਲਾਏ ਧਿਆਨਾ, ਹਰ ਧਨ ਤੁਲਹਾ, ਹਰ ਧਨ ਬੇੜੀ, ਹਰ ਹਰ ਤਾਰ ਪਰਾਨਾ। ਮਹਾਰਾਜ ਨੇ ਆਖਿਆ ਬੇੜੀ ਤੁਲਹਾ, ਜਿਹੜਾ ਲੱਕੜਾਂ ਬੰਨ ਕੇ ਨਦੀ ਪਾਰ ਕਰਨ ਲਈ ਬਣਾਉਂਦੇ ਨੇ ਗੱਠਾ ਜਿਹਾ ਲੱਕੜਾਂ ਦਾ, ਆਖਿਆ ਮੇਰੇ ਲਈ ਉਹ ਰੱਬ ਦਾ ਨਾਮ ਧਨ ਹੀ ਸੰਸਾਰ ਤੋਂ ਪਾਰ ਉਤਰਨ ਲਈ ਤੁਲਹਾ ਹੈ, ਬੇੜੀ ਹੈ। ਅਗਲੇ ਬਚਨ ਵਿੱਚ ਮਹਾਰਾਜ ਫਰਮਾਉਂਦੇ ਨੇ ਹਰ ਧਨ ਮੇਰੀ ਚਿੰਤ ਵਿਸਾਰੀ, ਮੇਰੇ ਅੰਦਰ ਦੀ ਚਿੰਤਾ ਨੂੰ ਗੁਰੂ ਦਾ ਗਿਆਨ ਹੀ ਦੂਰ ਕਰੇਗਾ। ਗੁਰੂ ਦਾ ਗਿਆਨ, ਹਰ ਧਨ ਮੇਰੀ ਚਿੰਤ ਵਿਸਾਰੀ, ਹਰ ਧਨ ਲਾਇਆ ਧੋਖਾ, ਤੇ ਜਿਹੜੀ ਮਾਇਆ ਮੈਨੂੰ ਛਲਾਵੇ ਦੇ ਰਹੀ ਹੈ, ਧੋਖੇ ਦੇ ਰਹੀ ਹੈ, ਇਹ ਵੀ ਗੁਰੂ ਦਾ ਗਿਆਨ ਧਨ ਹੀ ਦੂਰ ਕਰੇਗਾ। ਹਰ ਧਨ ਤੇ ਮੈਂ ਨਵਨਿਧ ਪਾਈ, ਹਾਥ ਚੜਿਓ ਹਰ ਥੋਕਾ, ਥੋਕ ਦੇ ਭਾ ਮੈਨੂੰ ਇਹ ਮਾਲ ਗੁਰੂ ਤੋਂ ਮਿਲ ਗਿਆ। ਅਗਲਾ ਅਖੀਰਲਾ ਬਚਨ ਹੈ, ਆਖਿਆ ਖਾਵੋ ਖਰਚੋ ਤੋਟ ਨਾ ਆਵੇ, ਹਲਤ ਪਲਤ ਕਹਿ ਸੰਗੇ। ਵੇਖੋ ਜਿਸ ਦਿਨ ਨਦੀਆਂ ਸੁੱਕ ਗਈਆਂ ਨਾ, ਦੁਨੀਆਂ ਦੇ ਬਹੁਤੇ ਧਰਮੀਆਂ ਦਾ ਧਰਮ ਖਤਮ ਹੋ ਜਾਣਾ, ਸੰਕਟ ਚ ਆ ਜਾਣਾ, ਕਿਉਂਕਿ ਜਿਹੜੇ ਨਦੀਆਂ ਚ ਨਹਾ ਕੇ ਪਾਪ ਦੂਰ ਕਰਦੇ ਸੀ ਕਿੱਥੇ ਨਹਾਉਣਗੇ ਵਿਚਾਰੇ ਫਿਰ, ਕਿੰਨੀਆਂ ਕਿੰਨੀਆਂ ਨਦੀਆਂ ਸੁੱਕ ਗਈਆਂ। ਪਰ ਗੁਰੂ ਦੇ ਗਿਆਨ ਦੀ ਨਦੀ ਐਸੀ ਹੈ ਰਹਿੰਦੀ, ਦੁਨੀਆਂ ਤੱਕ ਕਦੀ ਨਹੀਂ ਸੁੱਕੇਗੀ, ਇਹ ਨਹੀਂ ਸੁੱਕਣੀ, ਇਹ ਹਮੇਸ਼ਾ, ਇਹ ਗੰਗਾ ਗਿਆਨ ਦੀ ਹਮੇਸ਼ਾ ਹੀ ਵਹਿੰਦੀ ਰਹਿਣੀ ਹੈ। ਲਾਦ ਖਜ਼ਾਨਾ ਗੁਰ ਨਾਨਕ ਕੋ ਦੀਆ, ਮਨ ਹਰ ਰੰਗ ਰੰਗੇ। ਮਹਾਰਾਜ ਨੇ ਆਖਿਆ ਗੁਰੂ ਨੇ ਕੀ ਕੀਤਾ ਵੀ ਨਾਨਕ ਨੂੰ ਇਹ ਖਜ਼ਾਨਾ ਲੱਦ ਕੇ ਦਿੱਤਾ, ਜਿਹਦੇ ਨਾਲ ਮੈਂ ਹਰੀ ਦੇ ਪਿਆਰ ਵਿੱਚ ਆਪਣੇ ਆਪ ਨੂੰ ਰੰਗ ਲਿਆ। ਤੋ ਸਾਧ ਸੰਗਤ, ਇਹ ਖਜ਼ਾਨਾ ਗੁਰੂ ਦੇ ਸ਼ਬਦ ਰੂਪ ਵਿੱਚ ਸਾਨੂੰ ਵੀ ਮਹਾਰਾਜ ਨੇ ਦਿੱਤਾ ਹੈ। ਤੋ ਇਸ ਖਜ਼ਾਨੇ ਨੂੰ ਕੇਵਲ ਨਮਸਕਾਰ ਨਾ ਕਰੀਏ, ਕੇਵਲ ਨਮਸਕਾਰ, ਇਸ ਖਜ਼ਾਨੇ ਦੀ ਕੇਵਲ ਪ੍ਰਕਰਮਾ ਨਾ ਕਰੀਏ, ਇਸ ਖਜ਼ਾਨੇ ਨੂੰ ਪੜ੍ਹੀਏ, ਇਸ ਖਜ਼ਾਨੇ ਨੂੰ ਵਿਚਾਰੀਏ, ਇਸ ਖਜ਼ਾਨੇ ਨੂੰ ਜੀਵੀਏ। ਪਰ ਸਭ ਤੋਂ ਸੌਖਾ ਤਰੀਕਾ ਹੁੰਦਾ ਹੈ ਵੀ ਅੱਜ ਇਸ ਖਜ਼ਾਨੇ ਨੂੰ ਜਿਹੜਾ ਹੈ ਅਗਲਿਆਂ ਨੇ ਦੂਰ ਕਰ ਦਿੱਤਾ ਵੀ ਇਹਨੂੰ ਖਾਇਓ ਨਾ। ਅਸੀਂ ਇੰਨੇ ਕੰਗਾਲ ਹੋ ਗਏ ਵੀ ਘਰੇ ਖਜ਼ਾਨਾ ਭਰਿਆ ਪਿਆ ਪਰ ਫਿਰ ਵੀ ਆਪਾਂ ਭੁੱਖੇ ਮਰ ਰਹੇ ਹਾਂ, ਪਤਾ ਕਿਉਂ? ਅਗਲੇ ਕਹਿੰਦੇ ਨੇ, ਇੱਦਾਂ ਦੱਸੀ ਜਾਂਦੇ ਨੇ ਵੀ ਆਹ ਮਤਲਬ ਖਜ਼ਾਨੇ ਨੂੰ ਜਪੀ ਜਾਓ, ਖਜ਼ਾਨੇ ਨੂੰ ਜਪੀ ਜਾਓ, ਖਜ਼ਾਨਾ ਖਜ਼ਾਨਾ ਕਰੀ ਜਾਓ ਬੈਠੇ। ਤੋ ਇੱਦਾਂ ਤੇ ਗਰੀਬੀ ਕੰਗਾਲੀ ਨਹੀਂ ਨਾ ਨਿਕਲਣੀ। ਖਜ਼ਾਨਾ ਜਪਿਆ ਨਹੀਂ, ਖਜ਼ਾਨੇ ਨੂੰ ਵਰਤਣਾ ਪੈਣਾ, ਇਹਨੂੰ ਸ਼ਬਦ ਵਿੱਚ ਧਰਨਾ, ਇਹਨੂੰ ਸੁਰਤ ਵਿੱਚ ਧਰਨਾ ਪੈਣਾ ਇਹਦੇ ਸ਼ਬਦ ਨੂੰ, ਤਾਂ ਕੰਗਾਲੀ ਤੇ ਭੁੱਖਮਰੀ ਦੂਰ ਹੋਣੀ ਹੈ। ਤੋ ਹੁਣ ਗੁਰੂ ਕਿਰਪਾ ਕਰੇ ਸਮੇਂ ਦੀ ਸਮਾਪਤੀ ਹੈ। ਆਪ ਸੰਗਤ ਦਾ ਧੰਨਵਾਦ। ਬੋਲਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਸੋਂ ਦੀ, ਆਓ ਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਅੱਜ ਦੇ ਪਾਵਨ ਪਵਿੱਤਰ ਮੁਖਵਾਦ ਦੀ ਕਥਾ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਬਾਣੀ ਕਈ ਵਾਰ ਤੁਹਾਡੇ ਨਾਲ ਭਾਈ ਸਾਹਿਬ ਨੇ ਵੀ ਗੱਲ ਕੀਤੀ ਹੈ, ਪੂਜਾ ਦਾ ਸਾਧਨ ਨਹੀਂ ਹੈ, ਇਹ ਸਮਝਣ ਦਾ ਸਾਧਨ ਹੈ। ਪਰ ਤੁਹਾਡਾ ਕੋਈ ਕਸੂਰ ਨਹੀਂ, ਸਾਡੇ ਵਰਗੇ ਪੁਜਾਰੀਆਂ ਨੇ ਤੁਹਾਨੂੰ ਡਰਾ ਹੀ ਇਹਨਾਂ ਇਹਦੇ ਤੋਂ ਦਿੱਤਾ ਕਿ ਸਿੱਖ ਨਾ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾਉਣੋਂ ਡਰਦਾ। ਸਿੱਖ ਹਰ ਇੱਕ ਚੀਜ਼ ਪੜ੍ਹ ਲੈਂਦਾ, ਹਰ ਇੱਕ ਚੀਜ਼ ਨੂੰ ਵੇਖ ਲੈਂਦਾ, ਅਤੇ ਸਿੱਖ ਗੁਰੂ ਦੀ ਗੋਦ ਵਿੱਚ ਜੇ ਕਹੀਏ ਨਾ ਵੀ ਸੇਵਾ ਕਰ, ਤਾਂ ਕਹਿੰਦਾ ਨਾ ਨਾ ਨਾ ਨਾ ਮੈਂ ਪਾਪੀ ਹਾਂ। ਇਹ ਗੁਰਮੁਖ ਪਿਆਰੋ ਇਹ ਚੀਜ਼ਾਂ ਨਹੀਂ ਸਨ, ਇਹਨਾਂ ਚੀਜ਼ਾਂ ਚੋਂ ਕੱਢਣ ਲਈ ਇਹ ਸਾਨੂੰ ਦਿੱਤਾ ਸੀ। ਪਰ ਜਿੰਨਾ ਵਹਿਮ ਅਤੇ ਭਰਮ ਅਤੇ ਮੈਨ ਮੇਡ ਚੀਜ਼ਾਂ ਜਿਹੜੀਆਂ ਨੇ ਸਾਡੀਆਂ ਮਨੁੱਖ ਨੇ ਬਣਾਈਆਂ ਹੋਈਆਂ, ਉਹਨਾਂ ਨੇ ਸਾਨੂੰ ਇਹਦੇ ਤੋਂ ਦੂਰ ਕਰ ਦਿੱਤਾ। ਅੱਜ ਦੇਖ ਲਓ, ਮਨੁੱਖ ਕਹਿੰਦਾ ਮੈਂ ਰਮਾਲਾ ਚੜ੍ਹਾ ਦਾ, ਮੈਨੂੰ ਪਾਠ ਕਰਨ ਦੀ ਲੋੜ ਨਹੀਂ। ਲੋਕ ਕਹਿੰਦੇ ਨੇ, ਕਹਿੰਦੇ ਤੂੰ ਮੰਗਲਵਾਰ ਨੂੰ ਆਹ ਕਰ ਲਾ, ਤੂੰ ਸ਼ੁੱਕਰਵਾਰ ਨੂੰ ਆਹ, ਸ਼ਨੀਚਰਵਾਰ ਨੂੰ ਫਲਾਣੇ ਥਾਂ 'ਤੇ ਤੇਲ ਚੜ੍ਹਾਇਆ, ਕਹਿੰਦੇ ਬਾਬੇ ਨੇ ਇਹਨਾਂ 'ਚੋਂ ਕੱਢਿਆ। ਪਾਰਥ ਕਹਿੰਦੇ ਤੀਰਥ ਨਾਵਣ ਜਾਊਂ, ਤੀਰਥ ਨਾ ਹੁਣ ਤੀਰਥ ਸ਼ਬਦ ਵਿਚਾਰ ਅੰਤਰ ਗਿਰ। ਬਾਬੇ ਨਾਨਕ ਨੂੰ ਵੀ ਕਿਹਾ ਸੀ ਚੱਲ ਤੀਰਥ ਚੱਲੀਓ, ਕਹਿੰਦੇ ਮੇਰੇ ਵਾਸਤੇ ਤਾਂ ਨਾਮ ਹੀ ਤੀਰਥ ਹੈ। ਇਹ ਨਹੀਂ ਆਪਾਂ ਕਹਿੰਦੇ ਵੀ ਤੁਸੀਂ ਇਹਨਾਂ ਸਥਾਨਾਂ 'ਤੇ ਨਹੀਂ ਜਾਣਾ, ਜਾਣਾ ਇਸ਼ਨਾਨ ਚਲੋ ਕਰਨਾ, ਪਰ ਇਕੱਲੇ ਇਸ਼ਨਾਨ ਨਾਲ ਗੱਲ ਨਹੀਂ ਬਣਨੀ। ਕਿੱਦਾਂ ਸੋਹਣਾ ਸ਼ਬਦ ਆ, ਗੁਰਮੁਖ ਪਿਆਰ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਹੁਣ ਇੱਥੇ ਬੈਠੇ ਵੀ ਕਈ ਵਾਰ ਅਸੀਂ ਹੁੰਦੇ ਹਾਂ, ਮੈਂ ਤਾਂ ਇੱਥੋਂ ਦੀ ਕਈ ਵਾਰ ਉਦਾਹਰਨ ਦੇ ਦਿੰਦਾ, ਆਉਂਦਾ ਤੇ ਮੱਥਾ ਟੇਕਣਾ, ਪ੍ਰਸ਼ਾਦਾ ਸ਼ਾਦਾ ਜੁੱਤੀ ਚੁੱਕ ਕੇ ਲੈ ਜਾਂਦਾ। ਜਾਂਦੇ ਕਦੇ ਤੁਹਾਡੇ ਸਾਹਮਣੇ ਆ, ਕਿੰਨੀਆਂ ਜੁੱਤੀਆਂ ਗਵਾਚਦੇ, ਕਿੰਨੇ ਜੋੜੇ ਗਵਾਚਦੇ। ਜੇ ਇਹ ਗੱਲ ਹੋਵੇ ਸਾਡੇ ਅੰਦਰ ਵੀ ਭਾਈ ਨਹੀਂ, ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ, ਅੱਜ ਕੱਲ੍ਹ ਨਾ ਇਹਦੇ ਤੋਂ ਅਸੀਂ ਕਹਿ ਡਰਦੇ, ਤੇ ਬਾਹਰ ਲਿਖਿਆ ਕੈਮਰਾ ਵੇਖ ਰਿਹਾ, ਜੇ ਚੋਰੀ ਨਾ ਕਰਿਓ। ਸਾਨੂੰ ਕੈਮਰੇ ਲਾਉਣ ਦੀ ਲੋੜ ਕੀ ਹੈ ਗੁਰਮ ਪਿਆਰੇ, ਕਿਉਂਕਿ ਸਾਡਾ ਮਨ ਇਹਦੇ ਨਾਲ ਭਤੀਜਿਆ ਨਹੀਂ ਗਿਆ, ਅਸੀਂ ਇਹਨੂੰ ਪੜ੍ਹਿਆ ਹੀ ਨਹੀਂ। ਅਸੀਂ ਤਾਂ ਇਹਨੂੰ ਸੋਨੇ ਦੀਆਂ ਪਾਲਕੀਆਂ ਲੱਖਾਂ ਦੇ ਰੁਮਾਲਿਆਂ 'ਚ ਢੱਕ ਕੇ ਮੱਥੇ ਟੇਕ ਰਹੇ ਹਾਂ। ਆਪਾਂ ਜੋ ਵੀ ਕਿੰਨੇ ਕਿੰਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਜਾਂ ਨਾਲ ਸਰੂਪ ਰੱਖੇ ਨੇ ਘਰ, ਜਾਂ ਜਿਨ੍ਹਾਂ ਨੇ ਹਾਂਜੀ ਹੁਣ ਸਰੂਪਾਂ ਦਾ ਵੀ ਕਿੰਨਾ ਝਗੜਾ ਪਾ ਬੈਠੇ ਹਾਂ ਅਸੀਂ, ਕਿੰਨਾ ਝਗੜਾ ਪਾ ਬੈਠੇ ਹਾਂ ਅਸੀਂ। ਇਹ ਸਿਰਫ ਅਤੇ ਸਿਰਫ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਡਰਾਇਆ ਜਾ ਰਿਹਾ, ਦੂਰ ਕੀਤਾ ਜਾ ਰਿਹਾ। ਇਹ ਤਾਂ ਜਿਹੜਾ ਇਹ ਘਰ ਘਰ ਬਾਬਾ ਗਾਹ ਵੀ ਹੈ, ਇਹ ਤਾਂ ਘਰ ਘਰ ਗਾਉਣਾ ਚਾਹੀਦਾ ਸੀ। ਇੱਕ ਜਪਾਨੀ ਬੰਦੇ ਨੇ ਇਹ ਗੱਲ ਲਿਖੀ ਸੀ, ਕਹਿੰਦਾ ਮੈਂ ਚਾਹੁੰਦਾ ਕਿ ਨਿੱਕੇ ਨਿੱਕੇ ਪੂਰੇ ਗ੍ਰੰਥ ਸਾਹਿਬ ਹੋਣ ਜਿਹੜੇ ਹਰ ਇੱਕ ਪ੍ਰਾਣੀ ਦੇ ਜੇਬ ਵਿੱਚ ਪਿਆ ਹੋਵੇ, ਅਤੇ ਇਹ ਤਾਂ ਅਧਿਆਤਮਿਕ ਜੀਵਨ ਦਾ ਇੱਕ ਗਿਆਨ ਆ ਜਿਹੜਾ ਹਰ ਇੱਕ ਬੰਦਾ ਇਹਨੂੰ ਪੜ੍ਹੇ। ਉਹ ਜਪਾਨੀ ਜਿਹੜਾ ਇੱਕ ਪ੍ਰੋਫੈਸਰ ਆ ਜਿਹਨੇ ਪੰਜਾਬੀ ਪੜ੍ਹ ਕੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਕੇ ਇਹ ਗੱਲ ਲਿਖੀ ਆ, ਅਤੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਆ, ਸਿੱਖ ਇਹਨੂੰ ਪੜ੍ਹਦੇ ਹੀ ਨਹੀਂ। ਸਿੱਖਾਂ ਨੇ ਤਾਂ ਬਸ ਬੰਦੇ 10-10 ਏਕੜ ਦੇ ਗੁਰਦੁਆਰੇ ਬਣਾ ਕੇ ਬਸ ਇਹੋ ਹੀ ਆ ਵੀ ਪੱਲੇ ਪੱਲੇ ਬਹੁਤ ਬਹੁਤ ਹੋ ਗਿਆ ਨਾ। ਗੁਰਮੁਖ ਪਿਆਰਿਓ, ਜਿੱਦਣ ਤੁਸੀਂ ਇਹਨੂੰ ਪੜ੍ਹ ਲਿਆ ਨਾ, ਉਦੋਂ ਤੁਹਾਨੂੰ ਸਾਰੀ ਮਾਤ ਆ ਜਾਣੀ ਆ ਵੀ ਬਾਬਾ ਕਹਿੰਦਾ ਕੀ ਆ। ਬਾਬਾ ਤਾਂ ਰੋਜ਼ ਕਹਿੰਦਾ ਕਰਮ ਧਰਮ ਪਖੰਡ ਜੋ ਦੀਸ ਹੈ, ਗੱਲਾਂ ਬਹੁਤ ਨੇ ਪਰ ਸਮਾਂ ਨਹੀਂ ਹੁੰਦਾ। ਗੁਰੂ ਕਿਰਪਾ ਕਰੀ ਬਹਿ ਕੇ ਸੁਣਿਆ ਕਰੋ। ਸਭ ਦਾ ਧੰਨਵਾਦ, ਭਾਈ ਸਾਹਿਬ ਦਾ ਧੰਨਵਾਦ। ਆਓ ਹੁਣ ਸਰਵ ਕਰੀਏ ਭਾਈ ਪਰਮਿੰਦਰ ਸਿੰਘ ਦੇ ਜਥੇ ਪਾਸੋਂ ਕੀਰਤਨ। ਮੇਰਾ ਵੀ ਦਿਲ ਕਰਦਾ ਤੁਹਾਡੇ ਨਾਲ ਗੱਲਾਂ ਕਰਾਂ, ਜਿੰਨਾ ਕੁ ਸਮਾਂ ਹੁੰਦਾ ਉਹਦੇ ਮੁਤਾਬਕ ਕਰੀਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਸਤਿਸੰਗ ਜੀ, ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ, ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

पितर बगै काती प्राण वात नानक हुक्म पछाण है।

या रहाउ। जब हम होते तब तुम नाहीं, अब तुम हो हम ना।

जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसा पातशाहियां दी जोत साहिब सच्चे पातशाह धन धन धन सतगुरु श्री गुरु ग्रंथ साहिब महाराज तिन्हां दी पावन पवित्र ते मुकद्दस गोद विच अमृत वेले तो सजे दवाना दियां हाजरियां भर रहे सन्मान योग सत्कार योग सतसंगी जनों सतगुरां ने बड़ी अपार बख्शिश रहमत कीती है। रब्बी बाणी दे कीर्तन मेरे तो पहला गुरु करके रागी सिंह आप जी नूं सरवण करा रहे सन। भाई साहब बाहर जाके गल कर लो, तुहाडा फोन अगे भी वज्जिया, बेनती है तो थोड़ा जा ख्याल जरूर रख्या करिए। आपां लिख के भी लगा होया भी इत्थे सैलफोन आपां बंद रखिए। तो आओ जिथे सतगुरु की पावन बाणी के कीर्तन आप जी ने सरवण किए ने उत्थे लड़ीवार जिहड़ी शब्द की विचार चल रही है उस नाल आपां जुड़न का यतन करिए। मनोबिरतियां नूं एकागर करदे हां फतेह की सांझ पाउणी जी। वाहिगुरू जी का खालसा वाहिगुरू जी की फतेह। पावन शब्द कबीर साहब जी की रचना तो उचारण किया आया राग गौड़ी भगतां की बाणी के सरलेख हेठ। ये कबीर साहब का जिहड़ा है ये इक्कीवां शब्द है। तो धन गुरु ग्रंथ साहब महाराज जी के मुबारक अंक 339 के उत्ते ये शब्द सुभायमान है। कुल जिहड़े शब्द गौड़ी राग विच कबीर साहब के ने 23 शब्द ने, दो शब्द जाने के अजे होर बाकी ने। उस तो बाद कबीर साहब की पावन बाणी है राग गौड़ी पूर्बी दे विच 52 अखरी, वो अगे प्रारंभ हुंदी है। तो आओ जे शब्द का पाठ मैं आप जी दे नाल सांझा कीता है, इस शब्द विच कबीर साहब ने उस अकाल पुरख वाहिगुरु दे लई जिहड़ा शब्द वरत्या है वह है राजा राम। तो यह राजा राम है किहड़ा जिहड़ा सारिआं दे विच रमिया होया है, जिन्हों बाणी ने आख्या है भी को हर समान नहीं राजा, रब दे समान कोई दुनिया उत्ते होर राजा नहीं हैगा। राजा दा अर्थ रज्जिया होया भी हुंदा, दुनिया दे राजे दे आप भुखे ने। दुनिया दे राजे जिहड़े ने उह किसे खास हिस्से उत्ते कुछ समय लई अपनी सत्ता अपनी ताकत विखाउंदे ने ते फिर इउं मिटदे ने जिवें पाणी उत्तों बुलबुला मिटदा है। इदां मिट जांदे ने जिवें कोई किताब कापी उत्ते गलत अखर लिखिया गया होवे ते बंदा उहनूं इरेज कर दिंदा है, मिटा दिंदा है। इदां ही दुनिया दे राजे मिट जांदे ने। तां ही सतगुरु सच्चे पातशाह कहिंदे ने को हर समान नहीं राजा। ये भूपत सब दिवस चार किया, जिहड़े भूपति ने जिहड़े दुनिया दे राजे ने ते चार दिनां दे ने, झूठे करत दिवाजा। तो इन्हां दे जिन्ने दावे ने वह भी झूठे ने, झूठे करत दिवाजा। तो सतसंगत दे विच कोई दो राय नहीं, जिहड़े रब दे भगत होए ने समय समय से, भावें वह भगत कबीर साहब नामदेव जी रविदास जी महाराज वर्गे या भगत सदना जी महाराज सैन जी वर्गे, इन्हां ने समय दे राजयां दी परवाह नहीं कीती। तो जिहड़ी इन्हां दी अपनी विचार सी बड़ी विवाकी दे नाल इन्हां ने जिहड़ी है वह दुनिया दे विच फैलाई है। ते बाणी दा यह अटल विश्वास है जिवें कि इसी शब्द विच महाराज कहिंदे ने जिहड़ा तेरा सेवक है तेरो जन होए, जिहड़ा सच्ची तेरा सेवक बन जांदा ना जी, जिहड़ा सच्ची रब दा सेवक हो जांदा वह फिर डोलदा नहीं है। तेरो जन होए सोए कत डोलै,
ਸੇਵਕ ਹੋਵੇ ਸਹੀ ਤੇ ਸੇਵਕ ਡੋਲ ਜਾਵੇ, ਇਹ ਕਿਵੇਂ ਹੋ ਸਕਦਾ? ਜੇ ਦੁਨੀਆਂ ਦੀ ਸੱਤਾ ਦੇ ਸਾਹਮਣੇ ਕੋਈ ਡੋਲ ਰਿਹਾ ਹੈ ਪਰ ਰੱਬ ਦੀ ਸੱਤਾ ਜਿਹੜੀ ਹੈ ਉਹਨੂੰ ਮੰਨਣ ਵਾਲਾ ਸੇਵਕ ਦੁਨੀਆਂ ਦੇ ਰਾਜਿਆਂ ਦੀ ਸੱਤਾ ਸਾਹਮਣੇ ਡੋਲਦਾ ਨਹੀਂ। ਤੇਰੋ ਜਨ ਹੋਏ ਸੋ ਇਕਤ ਡੋਲੈ ਤੀਨ ਭਵਨ ਪਰ ਸਾਜਾ, ਜਿਹਦਾ ਤਿੰਨਾਂ ਭਵਨਾਂ ਵਿੱਚ ਵਾਸਾ ਹੈ ਨਾ, ਜਿਹਦੀ ਛਤਰ ਛਾਇਆ ਤਿੰਨਾਂ ਭਵਨਾਂ ਵਿੱਚ ਹੈ, ਐਸੇ ਰੱਬ ਦੀ ਉਪਾਸ਼ਨਾ ਕਰਨ ਵਾਲਾ ਜਿਹੜਾ ਸੇਵਕ ਹੈ ਉਹ ਡੋਲਦਾ ਨਹੀਂ, ਉਹ ਵੀ ਨਿਰਭਉ ਹੋ ਜਾਂਦਾ, ਉਹਨੂੰ ਵੀ ਕਿਸੇ ਦਾ ਡਰ ਨਹੀਂ ਰਹਿੰਦਾ। ਤੋ ਭਗਤ ਕਬੀਰ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਉਹ ਵਰਤਿਆ ਰਾਜਾ ਰਾਮ, ਇੱਕ ਰਾਮ ਹੈ। ਜਿਵੇਂ ਆਪਾਂ ਪਿਛਲੇ ਦਿਨੀ ਇਸ ਗੱਲ ਨੂੰ ਵਿਚਾਰਿਆ ਸੀ ਕਿ ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਇੱਕ ਵਿਚਾਰ ਇਹਦੇ ਵਿੱਚ ਇੱਕ ਵਿਚਾਰ ਹੈ, ਭੇਦ ਵਾਲੀ ਗੱਲ ਹੈ। ਸੋਈ ਰਾਮ ਸਭੈ ਕਹੈ ਸੋਈ ਕੌਤਕਾਰ, ਇੱਕ ਤੇ ਉਹ ਹੈ ਜਿਹੜਾ ਰਾਮ ਸਾਰਿਆਂ ਦਾ, ਭਾਵੇਂ ਉਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਇੱਕ ਰਾਮ ਤੇ ਸਾਰਿਆਂ ਦਾ ਹੀ ਹੈ ਜਿਹਨੂੰ ਰਮਿਆ ਹੋਇਆ ਰੱਬ ਕਹਿੰਦੇ ਨੇ। ਤੇ ਇੱਕ ਰਾਮ ਹੈ ਜਿਹੜਾ ਕੇਵਲ ਕੁਝ ਕੁ ਹਿੰਦੂ ਵੀਰਾਂ ਦਾ ਹੈ, ਕੁਝ ਕੁ ਦਾ, ਸਾਰਿਆਂ ਦਾ ਨਹੀਂ, ਸਾਰੇ ਉਹਨੂੰ ਵੀ ਨਹੀਂ ਮੰਨਦੇ। ਆਖਿਆ ਸੋਈ ਰਾਮ ਸਭੈ ਕਹੈ ਸੋਈ ਕੌਤਕਾਰ, ਕੌਤਕਾਰ ਕਹਿੰਦੇ ਨੇ ਜਿਹਦੇ ਨਾਂ ਦੇ ਉੱਤੇ ਕੌਤਕ ਖੇਡੇ ਜਾਂਦੇ ਨੇ, ਜਿਵੇਂ ਰਾਸ ਧਾਰੀਏ ਜਿਹੜੇ ਨੇ ਨਾ, ਉਹ ਦੀਵਾਲੀ ਤੋਂ ਪਹਿਲਾਂ ਜਦੋਂ ਰਾਵਣ ਦਾ ਪੁਤਲਾ ਫੂਕਿਆ ਜਾਂਦਾ ਉਦੋਂ ਰਾਮ ਦਾ ਰੋਲ, ਉਦੋਂ ਸੀਤਾ ਦਾ ਰੋਲ ਕਰਦੇ ਨੇ। ਆਖਿਆ ਇੱਕ ਤੇ ਰਾਮ ਉਹ ਹੈ, ਇੱਕ ਰਾਮ ਸਾਰਿਆਂ ਦਾ ਹੈ। ਤੋ ਬਾਣੀ ਨੇ ਕਿਹੜੇ ਰਾਮ ਦੀ ਗੱਲ ਕੀਤੀ ਹੈ? ਬਾਣੀ ਨੇ, ਗੁਰੂ ਗ੍ਰੰਥ ਸਾਹਿਬ ਨੇ ਦੋਵਾਂ ਹੀ ਰਾਮਾਂ ਦੀ ਗੱਲ ਕੀਤੀ ਹੈ, ਪਰ ਇੱਕ ਰਾਮ ਨੂੰ ਬਾਣੀ ਮੰਨਦੀ ਹੈ ਤੇ ਦੂਜੇ ਰਾਮ ਦੇ ਬਾਰੇ ਬਾਣੀ ਨੇ ਕਿਹਾ ਹੈ ਵੀ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਵੀ ਉਹ ਰਾਮ ਭਗਵਾਨ ਨਹੀਂ ਹੈ, ਉਹ ਰੱਬ ਨਹੀਂ ਹੈ, ਉਹ ਵੀ ਦੁਨੀਆਂ ਉੱਤੇ ਚਲਿਆ ਗਿਆ, ਉਹਦਾ ਪਰਿਵਾਰ ਵੀ ਚਲਿਆ ਗਿਆ, ਰਾਵਣ ਦਾ ਪਰਿਵਾਰ ਵੀ ਚਲਾ ਗਿਆ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੁ ਨਾਨਕ ਥਿਰ ਕਛ ਨਹੀਂ ਸੁਪਨੇ ਜਿਉਂ ਸੰਸਾਰ। ਤੋ ਮਹਾਰਾਜ ਅੱਜ ਬਖਸ਼ਿਸ਼ ਕਰਦੇ ਨੇ ਵੀ ਹੇ ਮੇਰੇ ਰਾਜੇ ਰਾਮ, ਤੂੰ ਤੇ ਨਿਰਭਉ ਹੈ, ਤੈਨੂੰ ਕਿਸੇ ਦਾ ਪੈ ਡਰ ਨਹੀਂ। ਰੱਬੀ ਗੁਣ ਹੀ ਇਹ ਆਪਾਂ ਮੂਲ ਮੰਤਰ ਦੇ ਵਿੱਚ ਪੜ੍ਹਦੇ ਹਾਂ ਸਾਧ ਸੰਗਤ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਅੱਗੇ ਕੀ ਹੈ ਨਿਰਭਉ। ਨਿਰਭਉ ਦਾ ਅਰਥ ਹੈ ਜਿਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ, ਜਿਹਦੇ ਅੰਦਰ ਕਿਸੇ ਦਾ ਕੋਈ ਭੈ ਨਹੀਂ ਹੈ। ਵੇਖੋ ਭੈ ਡਰ ਉੱਥੇ ਪੈਦਾ ਹੁੰਦਾ ਜਿੱਥੇ ਬੰਦਾ ਕਿਸੇ ਦਾ ਕਾਣਾ ਹੋਵੇ। ਰੱਬ ਜਿਹੜਾ ਹੈ ਉਹ ਕਿਸੇ ਤੋਂ ਭੈ ਕਿਉਂ ਰੱਖੇਗਾ? ਜਦੋਂ ਉਤਪਤੀ ਉਹਨੇ ਕੀਤੀ ਹੈ, ਜਦੋਂ ਸਾਰੀ ਪੈਦਾਇਸ਼ ਹੀ ਉਹਦੀ ਹੈ। ਭੈ ਤੇ ਡਰ ਉੱਥੇ ਹੁੰਦਾ ਹੈ ਜਿੱਥੇ ਕੋਈ ਚੀਜ਼ ਤੁਹਾਡੀ ਜ਼ਿੰਦਗੀ ਵਿੱਚੋਂ ਤੁਹਾਨੂੰ ਖੁੱਸ ਜਾਣ ਦਾ ਹੋਵੇ ਵੀ ਫਲਾਨਾ ਆ ਗਿਆ ਤੇ ਉਹਨੇ ਹੁਣ ਮੇਰੀ ਇਹ ਚੀਜ਼ ਜਗ੍ਹਾ ਖੋਹ ਲੈਣੀ ਹੈ, ਉੱਥੇ ਭੈ ਕੰਮ ਕਰਦਾ। ਫਿਰ ਜਿਹੜਾ ਭੈ ਹੈ ਨਾ, ਇਹ ਬੰਦੇ ਨੂੰ ਸਾਜ਼ਿਸ਼ੀ ਵੀ ਬਣਾਉਂਦਾ ਹੈ, ਵੀ ਚੇਤੇ ਰੱਖੋ। ਜਿਹੜਾ ਡਰ ਹੁੰਦਾ ਨਾ, ਜਿੰਨੀ ਸਾਜ਼ਿਸ਼ ਹੁੰਦੀ ਹੈ, ਜਿਵੇਂ ਰਾਜ ਦਰਬਾਰਾਂ ਵਿੱਚ, ਰਾਜ ਮਹਿਲਾਂ ਵਿੱਚ ਸਾਜ਼ਿਸ਼ਾਂ ਹੁੰਦੀਆਂ ਨੇ, ਕਿਉਂ ਹੁੰਦੀਆਂ ਨੇ? ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਫਲਾਨੇ ਹੀ ਰਾਣੀ ਦਾ ਮੁੰਡਾ ਨਾ ਕਿਤੇ ਬਹਿ ਜਾਵੇ, ਕੋਈ ਗਵਾਂਢੀ ਰਾਜੇ ਦਾ ਬੱਚਾ ਨਾ ਆਣ ਕੇ ਕਿਤੇ ਤਖ਼ਤ ਉੱਤੇ ਕਬਜ਼ਾ ਕਰ ਲਵੇ। ਤੋ ਉਹ ਜਿਹੜਾ ਰਾਜਿਆਂ ਦੇ ਮਹਿਲ ਵੀ ਹੁੰਦੇ ਨੇ, ਉਹ ਬੇਸਿਕਲੀ ਸਾਜ਼ਿਸ਼ਾਂ ਦੇ ਘਰ ਹੁੰਦੇ ਨੇ। ਜਿਵੇਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਵੇਖ ਲਓ, ਰਣਜੀਤ ਸਿੰਘ ਦੇ ਵੇਲੇ ਤੋਂ ਜਾਂ ਉਸ ਤੋਂ ਬਾਅਦ ਰਣਜੀਤ ਸਿੰਘ ਦਾ ਦਰਬਾਰ ਇੱਕ ਸਾਜ਼ਿਸ਼ਾਂ ਦਾ ਘਰ ਹੀ ਬਣ ਕੇ ਰਹਿ ਗਿਆ ਨਾ, ਜਿੱਥੇ ਸਾਜ਼ਿਸ਼ ਕਰ ਰਹੇ ਨੇ ਵੀ ਕਿਹੜਾ ਸਾਡੇ ਹਿੱਤ ਵਿੱਚ ਹੈ। ਤੁਸੀਂ ਜਿੰਨੇ ਦੁਨੀਆਂ ਦੇ ਪੋਲੀਟੀਸ਼ੀਅਨ ਵੇਖ ਲਓ, ਜੋ ਕਿ ਸਮੇਂ ਵਿੱਚ ਪਾਰਟੀਆਂ ਦੀ ਹਾਲਤ ਵੇਖ ਲਓ, ਤੁਸੀਂ ਪੰਜਾਬ ਦੇ ਵਿੱਚ ਕੀ ਚੱਲ ਰਿਹਾ, ਇੱਕ ਦੂਜੇ ਦੇ ਖਿਲਾਫ ਕੀ ਚੱਲ ਰਹੀਆਂ ਨੇ ਸਾਜ਼ਿਸ਼ਾਂ ਚੱਲ ਰਹੀਆਂ, ਭਾਵੇਂ ਪਾਰਟੀ ਕੋਈ ਹੋਵੇ। ਇੱਕ ਤਾਂ ਹੁੰਦਾ ਹੈ ਨਾ ਵੀ ਪਾਰਟੀ ਕੋਈ ਦੂਜੀ ਹੈ ਅਤੇ ਉਹ ਸਾਜ਼ਿਸ਼ ਕਰ ਰਹੀ ਹੈ, ਇੱਕੋ ਪਾਰਟੀ ਵਿਦ ਇਨ ਪਾਰਟੀ ਕਈ ਸਾਜ਼ਿਸ਼ਾਂ ਚੱਲਦੀਆਂ ਨੇ। ਉਹਦਾ ਰੀਜ਼ਨ ਇਹ ਹੈ ਵੀ ਜੇ ਸਾਜ਼ਿਸ਼ ਨਹੀਂ ਕਰਾਂਗਾ ਤਾਂ ਉਸ ਤਾਕਤ ਨੂੰ ਕੋਈ ਦੂਜਾ ਹਾਸਲ ਨਾ ਕਰ ਲਵੇ, ਉਹ ਸੱਤਾ ਦੇ ਉੱਤੇ ਕੋਈ ਦੂਜਾ ਨਾ ਕਾਬਜ਼ ਹੋ ਜਾਵੇ। ਹੁਣ ਬੜਾ ਪ੍ਰਸਿੱਧ ਰੌਲਾ ਕਾਂਗਰਸ ਦਾ ਆਪਣਾ ਚੱਲਣ ਡਿਆ, ਚੰਨੀ ਦਾ ਅਤੇ ਰਾਜੇ ਵੜਿੰਗ ਦਾ। ਚਲੋ ਮੇਰਾ ਵਿਸ਼ਾ ਨਹੀਂ ਹੈ, ਹੁਣ ਹੈ ਤਾਂ ਤਾਕਤ ਦੀ ਖੇਡ ਹੈ ਨਾ, ਪਾਰਟੀਆਂ ਦੇ ਆਪਸ ਵਿੱਚ ਚੱਲਦੇ ਨੇ, ਅਕਾਲੀਆਂ ਦਾ ਕਾਂਗਰਸੀਆਂ ਨਾਲ ਚੱਲਦਾ ਹੈ, ਫਿਰ ਦੋਵਾਂ ਦਾ ਆਮ ਆਦਮੀ ਨਾਲ ਚੱਲਦਾ ਹੈ, ਆਮ ਆਦਮੀ ਦਾ ਉਹਨਾਂ ਨਾਲ ਚੱਲਦਾ ਹੈ। ਤੋ ਇਹ ਸੱਤਾ ਨੂੰ ਹਥਿਆਉਣ ਦੇ ਲਈ ਜਿਹੜੇ ਹੱਥ ਕੰਡੇ ਨੇ ਉਹ ਪਾਰਟੀਆਂ, ਜਿਹੜਾ ਵੀ ਬੰਦਾ ਜਿਹੜਾ ਕਿਸੇ ਰੁਤਬੇ ਉੱਤੇ ਬੈਠਾ ਹੈ ਉਹਨੂੰ ਹਮੇਸ਼ਾ ਇਹ ਫਿਕਰ ਰਹਿੰਦਾ ਹੈ ਵੀ ਮੈਂ ਆਪਣੀ ਸੱਤਾ ਨੂੰ ਬਰਕਰਾਰ ਕਿਵੇਂ ਰੱਖਣਾ, ਕਿਉਂਕਿ ਉਹਨੂੰ ਪਤਾ ਹੈ ਵੀ ਜਿਹੜੀ ਕੁਰਸੀ ਉੱਤੇ ਮੈਂ ਬੈਠਾ ਇਹ ਕੁਰਸੀ ਕਿਸੇ ਨਾ ਕਿਸੇ ਦੂਜੇ ਨੇ ਮੇਰੇ ਥੱਲਿਓਂ ਖਿੱਚ ਲੈਣੀ ਹੈ। ਤੋ ਇਹ ਚੱਲਦਾ ਰਹਿੰਦਾ। ਪਰ ਕੀ ਰੱਬ ਨੂੰ ਵੀ ਐਸੀ ਕੋਈ ਸਾਜ਼ਿਸ਼ ਦਾ ਡਰ ਹੈ?
ਉਹ ਨਿਰਭਉ ਤਾਂ ਹੀ ਹੈ ਨਾ ਵੀ ਉਹਨੂੰ ਉਹਨੂੰ ਡਰ ਹੀ ਕੋਈ ਨਹੀਂ ਹੈਗਾ। ਜੇ ਤੇ ਉਹਦੇ ਬਰਾਬਰ ਕੋਈ ਹੋਰ ਤਾਕਤ ਕੰਮ ਕਰਦੀ ਹੋਵੇ ਫਿਰ ਤੇ ਰੱਬ ਨੂੰ ਵੀ ਡਰ ਹੋਵੇ ਵੀ ਫਿਰ ਉਹਨੇ ਨਿਰਭਉ ਥੋੜਾ ਰਹਿਣਾ, ਉਹਨੇ ਵੀ ਡਰ ਵਾਲਾ ਹੋ ਜਾਣਾ। ਤੇ ਮਹਾਰਾਜ ਕਹਿੰਦੇ ਨੇ ਹੇ ਵਾਹਿਗੁਰੂ ਤੂੰ ਤਾਂ ਹੀ ਨਿਰਭਉ ਹੈ ਕਿਉਂਕਿ ਤੇਰੇ ਬਰਾਬਰ ਹੋਰ ਕੋਈ ਨਹੀਂ ਹੈਗਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਤਾਂ ਕਰਕੇ ਜਿਹੜਾ ਰੱਬੀ ਗੁਣ ਹੈ ਨਾ ਜੀ ਉਹਦੀ ਵਡਿਆਈ ਕਰਦੇ ਇਹ ਗੱਲ ਦਰਜ ਕਰਦੇ ਨੇ ਵੀ ਉਹ ਇੱਕ ਪਰਮੇਸ਼ਰ ਜਿਹੜਾ ਹੈ ਉਹ ਨਿਰਭਉ ਹੈ, ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ, ਉਹ ਫੀਅਰਲੈਸ ਹੈ ਕਿਸੇ ਦਾ। ਇਸ ਤੋਂ ਇਲਾਵਾ ਤੁਸੀਂ ਵੇਖੋ ਧਰਮਾਂ ਮਜ਼ਹਬਾਂ ਨੂੰ ਡਰ ਰਹਿੰਦਾ, ਮੁਸਲਮਾਨਾਂ ਨੂੰ ਡਰ ਹੈ, ਹਿੰਦੂਆਂ ਨੂੰ ਡਰ ਹੈ, ਸਾਡੇ ਸਿੱਖਾਂ ਨੂੰ ਵੀ ਕਦੀ ਕਦੀ ਡਰ ਜਾਗ ਪੈਂਦਾ, ਇਹਨਾਂ ਦੇ ਬੜੇ ਡਰ ਰਹਿੰਦੇ ਨੇ। ਗੁਰਦੁਆਰਿਆਂ ਨੂੰ ਡਰ ਹੈ ਵੀ ਸਾਡੀ ਸੰਗਤ ਨਾ ਘੱਟ ਜਾਵੇ, ਦੂਜੇ ਦੀ ਵੱਧ ਨਾ ਜਾਵੇ। ਜਿੱਥੇ ਵੀ ਕੋਈ ਕੰਪੈਰੀਜ਼ਨ ਹੈ, ਜਿੱਥੇ ਵੀ ਕੋਈ ਤੁਲਨਾ ਹੈ, ਜਿੱਥੇ ਵੀ ਕੋਈ ਮੁਕਾਬਲਾ ਹੈ ਉੱਥੇ ਡਰ ਹੈ, ਉਹ ਡਰ ਤੋਂ ਚੀਜ਼ ਰਹਿ ਨਹੀਂ ਸਕਦੀ। ਬੱਚਿਆਂ ਨੂੰ ਆਪਸ ਵਿੱਚ ਡਰ ਹੈ ਕੋਈ ਦੂਜਾ ਬੱਚਾ ਮੁਕਾਬਲੇ ਵਿੱਚ ਅੱਗੇ ਨਾ ਨਿਕਲ ਜਾਵੇ, ਜਿੱਥੇ ਦੋ ਚੀਜ਼ਾਂ ਨੇ ਉੱਥੇ ਡਰ ਸੁਭਾਵਿਕ ਹੈ। ਪਰ ਆਖਿਆ ਰੱਬ ਨੂੰ ਡਰ ਨਹੀਂ ਹੈ ਤੇ ਉਹਦਾ ਕਾਰਨ ਮਹਾਰਾਜ ਬਾਣੀ ਵਿੱਚ ਬਿਆਨਦੇ ਨੇ ਵੀ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ, ਕਿਉਂਕਿ ਰੱਬ ਦੇ ਸਮਾਨ ਨਾ ਅੱਜ ਤਾਈਂ ਕੋਈ ਹੋਇਆ ਹੈ ਤੇ ਨਾ ਕੋਈ ਹੋਵੇਗਾ। ਜਿੰਨੇ ਦੇਵੀ ਦੇਵਤੇ ਜਿਨ੍ਹਾਂ ਨੂੰ ਲੋਕ ਭਗਵਾਨ ਜਾਂ ਰੱਬ ਕਹਿ ਕੇ ਕਈ ਵਾਰ ਪੂਜਣ ਲੱਗ ਪੈਂਦੇ ਨੇ, ਇਹਨਾਂ ਨੂੰ ਵੀ ਡਰ ਸਤਾਉਂਦਾ ਰਹਿੰਦਾ। ਕਦੀ ਇੰਦਰ ਨੂੰ ਡਰ ਸਤਾਉਂਦਾ ਹੈ ਵੀ ਮੇਰਾ ਸਿੰਘਾਸਨ ਕੋਈ ਦੂਜਾ ਨਾ ਖੋਹ ਲਵੇ, ਕਦੀ ਕਿਸੇ ਨੂੰ ਡਰ ਸਤਾਉਂਦਾ ਹੈ ਵੀ ਫਲਾਨਾ ਨਾ ਖੋਹ ਲਵੇ। ਧਰਮਾਂ ਮਜ਼ਹਬਾਂ ਵਾਲਿਆਂ ਨੂੰ ਇਹ ਲੱਗਦਾ ਰਹਿੰਦਾ ਵੀ ਫਲਾਨਿਆਂ ਦੀ ਗਿਣਤੀ ਨਾ ਵੱਧ ਜਾਵੇ, ਉਹਨਾਂ ਦੀ ਨਾ ਘੱਟ ਜਾਵੇ। ਕਿੰਨੇ ਤਰ੍ਹਾਂ ਦੇ ਡਰ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ ਦੁਨੀਆਂ ਵਿੱਚ। ਤੋ ਮਹਾਰਾਜ ਨੇ ਆਖਿਆ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਨਿਰਭਉ ਹੈ, ਕਿਉਂਕਿ ਜਿਹੜਾ ਨਿਰਭਉ ਹੋਵੇਗਾ ਨਾ ਜੀ ਉਹੋ ਹੀ ਸਾਡੇ ਅੰਦਰ ਦੇ ਸਹਿਮ ਦੂਰ ਕਰੇਗਾ, ਡਰ ਉਹਨੇ ਹੀ ਦੂਰ ਕਰਨੇ ਜਿਹੜਾ ਆਪ ਨਿਰਭਉ ਹੈ। ਜਿਹੜਾ ਆਪ ਕਿਸੇ ਨਾ ਕਿਸੇ ਡਰ ਦੇ ਅਧੀਨ ਹੈ ਉਹ ਤੁਹਾਡੇ ਅੰਦਰ ਦੇ ਸਹਿਮ ਨਹੀਂ ਕੱਢ ਸਕਦਾ। ਜੇ ਤੁਸੀਂ ਕਿਸੇ ਨੂੰ ਆਖੋ ਨਾ ਵੀ ਮੈਨੂੰ ਮੇਰੇ ਭਰਾ ਤੋਂ ਖਤਰਾ ਹੈ, ਕਿਸੇ ਦੇਹਧਾਰੀ ਨੂੰ ਜਾ ਕੇ ਕਹੋ ਤੇ ਉਹ ਆਖੇਗਾ ਮੈਨੂੰ ਵੀ ਮੇਰੇ ਭਰਾ ਤੋਂ ਖਤਰਾ ਹੈ। ਤੁਸੀਂ ਉਹਨੂੰ ਪੁੱਛੋ ਕਿਵੇਂ, ਉਹ ਆਖੇਗਾ ਤੈਨੂੰ ਕਿਵੇਂ ਖਤਰਾ, ਆਪਾਂ ਆਖਾਂਗੇ ਉਹਨੇ ਜ਼ਮੀਨ ਵਿੱਚੋਂ ਹਿੱਸਾ ਵੱਧ ਲੈ ਜਾਣਾ, ਮੈਨੂੰ ਖਤਰਾ ਇਸ ਤੋਂ ਆਉਂਦਾ ਹੈ। ਉਹ ਆਖੇਗਾ ਵੀ ਮੇਰਾ ਭਰਾ ਮੇਰੇ ਡੇਰੇ 'ਚੋਂ ਹਿੱਸਾ ਲੈਣ ਨੂੰ ਫਿਰਦਾ, ਮੈਨੂੰ ਵੀ ਖਤਰਾ ਹੈ। ਬੜੀਆਂ ਲੜਾਈਆਂ ਕਈ ਵਾਰ ਬਾਬਿਆਂ ਦੀਆਂ ਵੀ ਆਪਸ ਵਿੱਚ ਚੱਲਦੀਆਂ ਨੇ ਨਾ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਇੱਕੋ ਅਕਾਲ ਪੁਰਖ ਵਾਹਿਗੁਰੂ ਨਿਰਭਉ ਹੈ, ਤੇ ਜਿਹੜਾ ਉਹਨੂੰ ਧਿਆਉਂਦਾ ਹੈ ਨਾ, ਜਿਹੜਾ ਉਸ ਨਿਰਭਉ ਵਾਹਿਗੁਰੂ ਨੂੰ ਧਿਆਉਂਦਾ ਹੈ ਉਹਦੇ ਜੀਵਨ ਵਿੱਚੋਂ ਵੀ ਡਰ ਖਤਮ ਹੋ ਜਾਂਦਾ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ, ਜਿਨ੍ਹਾਂ ਨੇ ਨਿਰਭਉ ਪਰਮੇਸ਼ਰ ਵਾਹਿਗੁਰੂ ਨੂੰ ਧਿਆ ਲਿਆ ਉਹਨਾਂ ਦੇ ਜੀਵਨ ਦੇ ਸਾਰੇ ਡਰ ਜਿਹੜੇ ਨੇ ਉਹ ਖਤਮ ਹੋ ਗਏ, ਉਹਨਾਂ ਨੂੰ ਡਰ ਕੋਈ ਨਹੀਂ ਰਹਿੰਦਾ। ਜਿਹਦਾ ਭਰੋਸਾ ਇਹ ਇਕੱਲਾ ਤੇ ਇੱਕ ਵਾਹਿਗੁਰੂ ਦੇ ਉੱਤੇ ਆ ਗਿਆ, ਇੱਕ ਰਾਮ ਉੱਤੇ ਆ ਗਿਆ, ਉਹਨੂੰ ਫਿਰ ਹੁਣ ਕਿਸੇ ਦਾ ਡਰ ਕਾਹਦਾ ਹੈ। ਤੋ ਗੁਰਬਾਣੀ ਸਾਨੂੰ ਜਿਹੜੀ ਹੈ ਨਾ ਉਹ ਨਿਰਭਉ ਵੀ ਕਰਦੀ ਹੈ। ਇੱਥੇ ਇੱਕ ਖਿਆਲ ਰੱਖਣ ਦੀ ਲੋੜ ਹੈ, ਡਰ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਸਾਧ ਸੰਗਤ ਜੀ। ਇੱਕ ਡਰ ਹੁੰਦਾ ਹੈ ਜਿਹਦੇ ਵਿੱਚ ਪਵਿੱਤਰਤਾ ਹੁੰਦੀ ਹੈ, ਇੱਕ ਡਰ ਹੁੰਦਾ ਹੈ ਜਿਹੜਾ ਅਪਵਿੱਤਰ ਡਰ ਹੁੰਦਾ। ਮਤਲਬ ਇੱਦਾਂ ਸਮਝ ਲਓ ਵੀ ਇੱਕ ਡਰ ਹੁੰਦਾ ਮੈਲ ਤੋਂ ਰਹਿਤ ਤੇ ਇੱਕ ਡਰ ਹੁੰਦਾ ਮੈਲ ਵਾਲਾ। ਮੈਲ ਵਾਲਾ ਡਰ ਕਿਹੜਾ ਹੁੰਦਾ, ਦੁਨੀਆਂ ਦਾ ਜਿੰਨਾ ਡਰ ਹੈ ਚਾਹੇ ਮਾਂ ਪਿਓ ਦਾ ਬੱਚਿਆਂ ਲਈ ਹੋਵੇ ਬਹੁਤੀ ਵਾਰ ਮੈਲ ਵਾਲਾ ਹੁੰਦਾ, ਉਹਦੇ ਵਿੱਚ ਨਿਰਮਲਤਾ ਨਹੀਂ ਹੁੰਦੀ। ਪਤਾ ਕਿਉਂ? ਬੱਚਾ ਇਸੇ ਕਰਕੇ ਅਪਰਾਧ ਨਹੀਂ ਕਰਦਾ ਵੀ ਬਾਪੂ ਦਾ ਡੰਡਾ ਕਾਇਮ ਹੈ, ਅਦਰਵਾਈਜ਼ ਜੇ ਡੰਡਾ ਕਾਇਮ ਨਾ ਹੋਵੇ ਤਾਂ ਉਹ ਕੀ ਕਰੇ, ਅਪਰਾਧ ਕਰੇ। ਤੇ ਇੱਕ ਬੱਚਾ ਜਿਹੜਾ ਹੈ ਉਹ ਵੀ ਅਪਰਾਧ ਨਹੀਂ ਕਰਦਾ, ਉਹ ਵੀ ਆਪਣੇ ਪਿਓ ਤੋਂ ਡਰਦਾ ਹੈ ਜਾਂ ਮਾਂ ਪਿਓ ਪਰਿਵਾਰ ਤੋਂ ਡਰਦਾ ਹੈ, ਪਰ ਉਹਨੂੰ ਏਦਾਂ ਨਹੀਂ ਹੈ ਵੀ ਇਹਨਾਂ ਨੇ ਮੈਨੂੰ ਕੁੱਟਣਾ ਮਾਰਨਾ, ਉਹ ਏਦਾਂ ਨਹੀਂ ਡਰਦਾ। ਉਹਦੇ ਅੰਦਰ ਬੜਾ ਪਵਿੱਤਰਤਾ ਵਾਲਾ ਡਰ ਹੈ ਕਿ ਨਹੀਂ ਇਹ ਕੰਮ ਚੰਗਾ ਨਹੀਂ ਹੈਗਾ। ਤੋ ਦੋ ਤਰ੍ਹਾਂ ਦੇ ਡਰ ਹੋ ਗਏ ਨਾ। ਅਸੀਂ ਸਕੂਲ ਵਿੱਚ ਜਾਈਏ ਤੇ ਟੀਚਰ ਸਾਹਮਣੇ ਖਲੋਤਾ ਪੜ੍ਹਾ ਰਿਹਾ ਸਾਨੂੰ, ਤੇ ਬੱਚੇ ਉਹਦੀ ਕਲਾਸ ਅਟੈਂਡ ਕਰਕੇ ਤੇ ਕੁਝ ਸਿੱਖ ਰਹੇ ਨੇ ਉਹਦੇ ਕੋਲੋਂ, ਤੇ ਬੜੀ ਰਿਸਪੈਕਟ ਨਾਲ ਉਹਨੂੰ ਬੋਲ ਰਹੇ ਨੇ, ਉਹਦੇ ਭਾਅ ਵਿੱਚ ਨੇ, ਉਹਦੇ ਡਰ ਵਿੱਚ ਨੇ। ਤੇ ਜੇ ਉਦਾਂ ਬੱਚੇ ਕਹਿਣ ਵੀ ਆਓ ਟੀਚਰ ਸਾਹਿਬ ਤੁਹਾਡੇ ਨਾਲ ਕੁਸ਼ਤੀ ਕਰੀਏ, ਤੇ ਫਿਰ ਹੋ ਸਕਦਾ ਹੈ ਵੀ ਉਹ ਤਾਕਤਵਰ ਇੰਨੇ ਨੇ ਵੀ ਟੀਚਰ ਨੂੰ ਵੀ ਢਾਹ ਕੱਢਣ ਸਰੀਰਕ ਤਾਕਤ ਵਿੱਚ। ਹੁਣ ਇੱਕ ਆਮ ਬੰਦਾ ਕਹਿੰਦਾ ਜੀ ਮੈਂ ਕਿਸੇ ਤੋਂ ਨਹੀਂ ਡਰਦਾ, ਇੱਕ ਤੇ ਹੈ ਵੀ ਜਿਹੜਾ ਕਹਿੰਦਾ ਮੈਂ ਕਿਸੇ ਤੋਂ ਨਹੀਂ ਡਰਦਾ ਐਵੇਂ ਲੋਕਾਂ ਨਾਲ ਲੜਦਾ ਫਿਰਦਾ, ਐਵੇਂ ਝਗੜੇ ਕਰਦਾ ਫਿਰਦਾ। ਇੱਕ ਇਹ ਹੈ ਵੀ ਮੈਨੂੰ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦਾ ਡਰ ਭੈ ਭਾਵ ਜਿਹੜਾ ਹੈ ਉਹ ਨਹੀਂ ਹੈਗਾ,
ਪਰ ਮੇਰਾ ਇਹ ਡਰ ਮਲੀਨ ਨਹੀਂ ਹੈਗਾ, ਮੈਲਾ ਨਹੀਂ ਹੈਗਾ, ਇਹ ਡਰ ਨਿਰਮਲ ਹੈ, ਇਹ ਪਵਿੱਤਰ ਡਰ ਹੈ। ਇਹਦੇ ਵਿੱਚ ਮੈਂ ਇੱਕ ਅੰਡਰਸਟੈਂਡਿੰਗ ਨੂੰ ਰੱਖਦਾ, ਇਹ ਉਹ ਡਰ ਹੈ। ਤੋ ਦੋ ਡਰ ਨੇ, ਇੱਕ ਡਰ ਬਾਰੇ ਬਾਬੇ ਨੇ ਆਖਿਆ, ਹੁਣ ਤੀਜਾ ਡਰ ਇੱਕ ਹੋਰ ਵੀ ਹੈਗਾ ਜੀ, ਉਹ ਪਤਾ ਕਿਹੜਾ ਹੈ? ਉਹਦੇ ਬਾਰੇ ਮਹਾਰਾਜ ਦੀ ਬਾਣੀ ਨੇ ਆਖਿਆ, ਸੋ ਡਰੇ ਜੇ ਪਾਪ ਕਮਾਵਦਾ ਧਰਮੀ ਵਿਗਸੇਤ। ਇੱਕ ਡਰ ਹੈ ਜਿਹੜਾ ਸਾਡੇ ਪਾਪਾਂ ਤੋਂ ਸਾਨੂੰ ਕਮਾਉਂਦਾ, ਵੀ ਮੈਂ ਉਹ ਗੁਨਾਹ ਕਰ ਰਿਹਾ, ਮੈਂ ਮਾੜਾ ਕੰਮ ਕਰ ਰਿਹਾ, ਇੱਕ ਉਹ ਵੀ ਡਰ। ਤੋ ਤਿੰਨ ਤਰ੍ਹਾਂ ਦੇ ਡਰ ਹੋ ਗਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਵੀ ਤੁਸੀਂ ਨਾ ਰੱਬੀ ਭੈ ਨੂੰ ਜੀਵਨ ਵਿੱਚ ਧਾਰਨ ਕਰਨਾ, ਰੱਬੀ ਡਰ ਨੂੰ। ਕਿੱਦਾਂ? ਇਹਨੂੰ ਸੌਖੇ ਤਰੀਕੇ ਨਾਲ ਇੱਕ ਐਗਜ਼ਾਮਪਲ ਰਾਹੀਂ ਸਮਝੋ। ਇੱਕ ਘੁਮਿਆਰ ਨੇ ਭਾਂਡੇ ਬਣਾਉਣੇ ਨੇ, ਉਹ ਭਾਂਡੇ ਨੂੰ ਹੱਥਾਂ ਨਾਲ ਸ਼ੇਪ ਦਿੰਦਾ ਅਤੇ ਜਿੱਥੇ ਜਿੱਥੇ ਲੋੜ ਪੈਂਦੀ ਉੱਥੇ ਉੱਥੇ ਉਹਨੂੰ ਥਾਪੜਦਾ, ਇੱਦਾਂ ਕਰਕੇ ਉੱਥੇ ਉੱਤੇ ਟਕੋਰ ਮਾਰਦਾ, ਸੱਟ ਮਾਰਦਾ ਉਹਦੇ ਉੱਤੇ। ਹੁਣ ਸੱਟ ਕਿਉਂ ਮਾਰ ਰਿਹਾ? ਉਹ ਸੱਟ ਮਾਰ ਰਿਹਾ ਹੈ ਉਹਨੂੰ ਸਵਾਰਨ ਦੇ ਲਈ, ਤੋੜਨ ਲਈ ਨਹੀਂ। ਸਮਝੇ? ਬੜੇ ਪਿਆਰ ਨਾਲ ਉਹ ਸੱਟਾਂ ਮਾਰ ਰਿਹਾ। ਅੱਜ ਜਦੋਂ ਕੋਈ ਵੀਰ ਲੁਹਾਰ ਦਾ ਕੰਮ ਕਰਦਾ, ਕੋਈ ਸੁਨਿਆਰ ਦਾ ਕੰਮ ਕਰਦਾ ਏ, ਤੇ ਗਹਿਣੇ ਘੜਦਾ ਹੋਇਆ ਜਿਹੜਾ ਸੁਨਿਆਰ ਹੈ ਉਹ ਵੀ ਸੱਟਾਂ ਮਾਰਦਾ, ਲੋਹੇ ਨੂੰ ਲੁਹਾਰ ਵੀ ਸੱਟ ਮਾਰਦਾ, ਪਰ ਉਹਨੂੰ ਪਤਾ ਹੈ ਵੀ ਕਿੱਦਾਂ ਮਾਰਨੀ ਹੈ, ਕਿਹੜੇ ਤਰੀਕੇ ਨਾਲ ਮਾਰਨੀ ਹੈ। ਜੋ ਮਾਰੀ ਤੇ ਉਹਨੇ ਵੀ ਸੱਟ ਹੀ ਹੈ। ਡਾਕਟਰ ਨੇ ਵੈਪਨ ਕੱਢੇ, ਡਾਕਟਰ ਨੇ ਕਿਸੇ ਦਾ ਪੇਟ ਚੀਰ ਦਿੱਤਾ ਓਪਰੇਟ ਕਰਨ ਦੇ ਲਈ, ਇੱਕ ਪਾਸੇ ਕਿਸੇ ਗੁੰਡੇ ਨੇ ਵੈਪਨ ਕੱਢ ਲਏ, ਉਹਨੇ ਵੀ ਕਿਸੇ ਦਾ ਪੇਟ ਚੀਰਿਆ, ਪਰ ਦੋਵਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਤੋ ਸੱਟਾਂ ਵੱਜਦੀਆਂ ਨੇ, ਡਾਕਟਰ ਅਸੀਂ ਦੰਦ ਚੈੱਕ ਕਰਾਉਣ ਜਾਈਏ ਤੇ ਡਾਕਟਰ ਥੌੜੀ ਲੈ ਕੇ ਦੰਦ ਨੂੰ ਵੀ ਟਕੋਰ ਇੱਦਾਂ ਲਾਉਂਦਾ ਥੋੜ੍ਹੀ ਥੋੜ੍ਹੀ, ਵੀ ਜੇ ਇਹਦੇ ਅੰਦਰ ਕੋਈ ਚੀਜ਼ ਫਸੀ ਹੈ ਉਹਨੂੰ ਕੱਢਣ ਦੇ ਲਈ। ਉਹ ਵੀ ਆਪਣੇ ਜਿਹੜੇ ਵੈਪਨ ਨੇ, ਜਿਹੜੇ ਉਹਦੇ ਜੋ ਵੀ ਜਿਹਦੇ ਨਾਲ ਸਫਾਈ ਹੁੰਦੀ ਹੈ ਉਹ ਵਰਤਦਾ, ਉਹ ਵੀ ਆਪਾਂ ਨੂੰ ਤਕਲੀਫ ਦਿੰਦਾ, ਪਰ ਉਹਦੀ ਜਿਹੜੀ ਤਕਲੀਫ ਹੈ ਉਹ ਸਾਨੂੰ ਸਵਾਰਦੀ ਹੈ। ਡਾਕਟਰ ਦੀ ਦਿੱਤੀ ਹੋਈ ਤਕਲੀਫ ਨੇ ਤੁਹਾਨੂੰ ਜੀਵਨ ਦੇ ਦਿੱਤਾ, ਜ਼ਿੰਦਗੀ ਦੇ ਦਿੱਤੀ। ਘੁਮਿਆਰ ਦੀ ਭਾਂਡੇ ਨੂੰ ਦਿੱਤੀ ਹੋਈ ਤਕਲੀਫ ਨੇ ਉਹਨੇ ਕੀ ਕੀਤਾ ਵੀ ਉਸ ਭਾਂਡੇ ਨੂੰ ਇੱਕ ਨਵਾਂ ਰੂਪ ਦੇ ਦਿੱਤਾ, ਉਸ ਭਾਂਡੇ ਦਾ ਮੁੱਲ ਜ਼ਿਆਦਾ ਪਵਾ ਦਿੱਤਾ, ਨਹੀਂ ਤਾਂ ਉਹਨੇ ਮਿੱਟੀ ਰਹਿ ਕੇ ਉਹਦਾ ਮੁੱਲ ਕੋਈ ਨਹੀਂ ਸੀ ਰਹਿਣਾ, ਫਰਕ ਪੈ ਗਿਆ ਨਾ। ਤੋ ਇੱਕ ਡਰ ਜਿਹੜਾ ਹੈ ਉਹ ਬੜਾ ਚੰਗਾ ਹੁੰਦਾ। ਤੁਸੀਂ ਆਪਣੇ ਟੀਚਰ ਦਾ ਰੱਖੋ, ਮਾਂ ਪਿਓ ਦਾ ਰੱਖੋ, ਗੁਰੂ ਦਾ ਰੱਖੋ, ਉਹਨੂੰ ਕਹਿੰਦੇ ਨੇ ਨਿਰਮਲ ਪਾਓ। ਤੇ ਦੂਜਾ ਡਰ ਕਿਹੜਾ ਹੁੰਦਾ ਹੈ? ਦੂਜਾ ਡਰ ਹੈ ਜਿਹਦੇ ਅੰਦਰ ਮਲੀਨਤਾ ਆ ਜਾਂਦੀ, ਮੈਲ ਵਾਲਾ ਡਰ ਹੁੰਦਾ ਵੀ ਬੰਦਾ ਅਪਰਾਧ ਵੀ ਕਮਾਈ ਜਾ ਰਿਹਾ, ਨਾਲ ਕਹਿੰਦਾ ਨਹੀਂ ਮੈਂ ਤੇ ਰੱਬ ਤੋਂ ਡਰਦਾ ਵੀ ਹਾਂ, ਅਪਰਾਧ ਵੀ ਨਾਲ ਕਮਾ ਰਿਹਾ, ਅਪਰਾਧਾਂ ਤੇ ਕੋਈ ਵਿਰਾਮ ਨਹੀਂ ਲਾ ਰਿਹਾ, ਉੱਦਾਂ ਵਿਖਾਵੇ ਦਾ ਡਰ ਉਹ ਆਪਣਾ ਸ਼ੋ ਕਰ ਰਿਹਾ ਵੀ ਮੈਂ ਤੇ ਬੜਾ ਡਰਦਾ ਜੀ ਰੱਬ ਕੋਲੋਂ, ਰੱਬ ਸੱਚਾ ਹੈ। ਨਹੀਂ, ਅਸੀਂ ਉਸ ਨਿਰਮਲ ਭਾਉ ਦੇ ਵਿੱਚ ਰਹਿਣਾ ਹੈ। ਇਹਨੂੰ ਮਹਾਰਾਜ ਦੀ ਬਾਣੀ ਦੇ ਵਿੱਚ ਇੱਦਾਂ ਪੜ੍ਹੋ, ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਨਾ, ਉੱਥੇ ਮਹਾਰਾਜ ਕਹਿੰਦੇ ਨੇ ਜਤ ਪਹਾਰਾ ਧੀਰਜ ਸੁਨਿਆਰ ਐਰਣ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪ ਤਾਓ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿੰਨ ਕਾਰ। ਹੁਣ ਇੱਥੇ ਵੀ ਖੇਡ ਐਸੀ ਹੈ ਵੀ ਇੱਥੇ ਵੇਦ ਹਥਿਆਰ ਬਣ ਗਿਆ, ਵੇਦ ਗਿਆਨ, ਗਿਆਨ ਦੇ ਹਥੌਰੇ ਨਾਲ ਮੈਂ ਆਪਣੀ ਸੁਰਤ ਉੱਤੇ ਸੱਟਾਂ ਮਾਰਦਾ, ਪੋਲੀਆਂ ਪੋਲੀਆਂ ਇਹਨੂੰ ਸਵਾਰਦਾ ਰਹਿੰਦਾ। ਤੋ ਮਹਾਰਾਜ ਨੇ ਬਾਣੀ ਦੇ ਵਿੱਚ ਇਸ ਡਰ ਨੂੰ ਬੜਾ ਉੱਤਮ ਡਰ ਮੰਨਿਆ। ਜਦੋਂ ਤੁਸੀਂ ਨਾ ਲਾਵਾਂ ਦਾ ਪਾਠ ਪੜ੍ਹਦੇ ਹੋ ਤੇ ਲਾਵਾਂ ਦੇ ਪਾਠ ਪੜ੍ਹਦਿਆਂ ਜਿਹੜੀ ਦੂਜੀ ਲਾਂ ਪੜ੍ਹੀ ਜਾਂਦੀ ਹੈ, ਦੂਜੀ ਲਾਂ, ਉੱਥੇ ਵੀ ਮਹਾਰਾਜ ਨੇ ਡਰ ਦੀ ਗੱਲ ਕੀਤੀ। ਆਖਿਆ ਡਰ ਹੋਣਾ ਬੜਾ ਜ਼ਰੂਰੀ ਹੈ। ਡਰ ਦਾ ਮਤਲਬ ਹੈ ਰਿਸਪੈਕਟ, ਇੱਜ਼ਤ ਜਿਹਨੂੰ ਆਪਾਂ ਕਹਿੰਦੇ, ਇਹ ਵੀ ਡਰ ਹੀ ਹੁੰਦਾ। ਮਹਾਰਾਜ ਪਤੀ ਪਤਨੀ ਨੂੰ ਵੀ ਇਹ ਗੱਲ ਸਮਝਾਉਂਦੇ ਨੇ, ਆਖਿਆ ਖਿਆਲ ਕਰੋ ਹਰ ਦੂਜੜੀ ਲਾਮ, ਦੂਜੀ ਲਾਂ, ਚਾਰ ਲਾਵਾਂ ਹੁੰਦੀਆਂ ਨੇ, ਤੋ ਦੂਜੀ ਲਾਂ ਦੇ ਵਿੱਚ ਮਹਾਰਾਜ ਉਪਦੇਸ਼ ਦਿੰਦੇ ਨੇ, ਹਰ ਦੂਜਲੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਆਖਿਆ ਦੂਜੀ ਲਾਂ ਮੇਰੀ ਗੁਰੂ ਨਾਲ ਕੀ ਹੋਈ ਵੀ ਮੈਂ ਆਪਣੇ ਗੁਰੂ ਦੇ ਨਾਲ ਉਸ ਸੱਚੇ ਸਤਿਗੁਰ ਪੁਰਖ ਜਿਹੜਾ ਹਰ ਇੱਕ ਥਾਂ ਤੇ ਵਸੇ ਉਹਦੇ ਨਾਲ ਮਿਲਾਪ ਕਰ ਲਿਆ ਮੈਂ। ਹਰ ਦੂਜੜੀ ਲਾਮ ਸਤਿਗੁਰ ਸੱਚਾ ਗੁਰੂ ਪੁਰਖ, ਪੁਰਖ ਕਹਿੰਦੇ ਨੇ ਜਿਹੜਾ ਹਰ ਥਾਂ ਉੱਤੇ ਵਸਿਆ ਹੋਇਆ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਅਗਲੀ ਪੰਕਤੀ ਹੈ ਜੀ, ਨਿਰਭਉ ਭੈ ਮਨ ਹੋਏ। ਹੁਣ ਮੈਂ ਕੀ ਹੋ ਗਿਆ? ਨਿਰਭਉ ਹੋ ਗਿਆ, ਹੁਣ ਮੈਨੂੰ ਕਿਸੇ ਦਾ ਡਰ ਨਹੀਂ ਰਹਿ ਗਿਆ। ਅੱਛਾ, ਕਮਾਲ ਦੀ ਗੱਲ ਵੇਖੋ, ਅਗਲਾ ਫਿਰ ਸ਼ਬਦ ਭੈ ਹੀ ਹੈ, ਭੈ ਦਾ ਅਰਥ ਫਿਰ ਡਰ ਹੁੰਦਾ। ਆਖਿਆ ਹੁਣ ਮੈਂ ਰੱਬੀ ਭੈ ਵਿੱਚ ਆ ਗਿਆ, ਇਸ ਕਰਕੇ ਮੈਨੂੰ ਹੋਰ ਕਿਸੇ ਚੀਜ਼ ਦਾ ਡਰ ਨਹੀਂ ਰਿਹਾ।
मैं रब दे भै विच आ गया, हुण मैं निर्भउ हो गया। जिन्ना चिर असी रब्बी भै दे विच नहीं ना आउंदे, उन्ना चिर असी सदा डरदे रहांगे। सानू दुनिया के डर सदा सताउंदे रहणगे। जिद्दन तुसीं रब दे भै विच आ गए, फिर दुनिया का कोई डर तुहानू सतावेगा नहीं। वह चाहे मौत का होवे, चाहे साडियां आसां का होवे, ख्वाहिशां का होवे, चाहे सानू यह होवे भी हाए मैनू आह चीज़ की प्राप्ति नहीं हुई। जे तुसीं रब दे भै विच आ गए, दुनिया का कोई डर तुहानू सतावेगा नहीं। फिर तुहानू यह नहीं होवेगा किसी ने नज़र ला दित्ती, कोई मैनू बिल्ली रस्ता कट गई तो बड़ा डर लगन डिया, मैनू कुछ भी नहीं। बाबे ने आख्या हर दूजड़ी लाम सतगुरु पुरख मिलाया बलराम जीओ निरभउ। हुण मैं निरभउ हो गया, क्यों? भै मन होए हौमै मैल गवाया बलराम जीओ। मेरे अंदर दी जिहड़ी मैं मेरी सी ना, हौमे दी मैल सी, उह गवाच गई। हुण मैं रब दे भै विच आ गया। जदों हौमे दी मैल गवाची, मैं निरभउ हो गया, मैं रब्बी भै विच आ गया, अंदर ऐन धुप के चिट्टा हो गया जदों रब दे भै विच आ गया। मतलब इदां कह लो भी रब घमियार ने अपने इदा मार मार के ना सट्टा ते मैनू ऐन चंगी तरह मेरी एक घाड़त घड़ दित्ती उहने। रब्बी जिवें पत्थर नू घड़न वाला, उहदे उत्ते थौड़े छैणियां नाल वार करके उहदियां अखां बणाउंदा, उहदे हथ पैर बणाउंदा, पत्थर दे उत्ते सट्टा मारदा। मेरे रब ने भी मेरे उत्ते सट्टा मार मार के मेरी सुरत उत्ते ते मैनू एक कीमती बना दित्ता। इहनूं कहिंदे ने रब दी भै भावनी विच रहिणा। तो निर्मल भौ पाया हर गुण गाया, महाराज ने आख्या हुण मैं निर्मल भौ की प्राप्ति कर ली। निर्मल भौ किहड़ा हो गया? वह डर जिहदे विच मैल नहीं हैगी, वह डर। निर्मल भौ पाया हर गुण गाया, हर वेखै राम हदूरे, हर आत्म राम पसारिया स्वामी सर्ब रहा भरपूरे। महाराज कहिंदे अंतर बाहर हर प्रभ एको, मिल हर जन मंगल गाए, जन नानक दूजी लाम चलाई अनहद शब्द बजाए। तो निर्मल भौ की महाराज ने गल की। तो सतगुरु इत्थे भी अज बख्शिश करते ने। महाराज बाबा कबीर साहब कहिंदे ने राजा राम तू ऐसा निरभउ, हे राजे राम वाहिगुरु तू निरभउ है, सारिआं दा मालक है ते तू समरथ है, तू किसे तो डरदा नहीं, तेरा सुभाव बड़ा अनोखा है। तरन तारन राम राया, हे राम राजे, हे मेरे मालक प्रभु, तू सारिआं नूं तारदा है, पार उतारदा है। अगला बचन है, जब हम होते तब तुम नाही। अच्छा, जिन्ना चिर मेरे अंदर मैं हुंदी है, हौमे हुंदी है, उन्ना चिर तू नहीं हुंदा। वेखो जिथे हौमे है उत्थे रब नहीं, ते जिथे रब है उत्थे हौमे नहीं। इन्हां दोवां चीज़ां दा आपस विच बड़ा विरोध जे। हुण गल इत्थे भी महाराज ने स्पष्ट की, जिहड़ी लावां दी बाणी विच महाराज ने आख्या सी ना भी निर्मल भौ पाया हर गुण गाया, जां इह आख्या भी निरभउ भै मन होए हौमे मैल गवाया, इत्थे भी महाराज इहो गल ही कर रहे ने। आख्या जब हम होते, जदों मैं हाँ, जदों मेरे अंदर मैं मेरी इह हंकार है, तब तुम नाही, फिर तू नहीं हो सकदा। कोई बंदा है, किसी बंदे बारे आप कही भी बंदे दे जीवन में हौमे भी है पर उसका रब का प्यारा है, ये गल झूठी है, ये धोखा है। तुसी दुध ते कांजी नूं इको जगह टिका नहीं सकते, कहो भी इस भांडे विच पाई मैं दुध भी पाया ते कांजी भी पाई है, नहीं इदां नहीं हो सकता। तो दो चीजा कट्ठिया थोड़ा रह सकदियां। इसे तरीके महाराज ने कहा हौमे नावे नाल विरोध है, हौमे दा ते रब दे नाम दा आपस विच टकराव है। मान लो ये वो दो तलवारां ने जिहड़ियां एक म्यान विच रह नहीं सकदियां। जिस मनुख दी जिंदगी विच मैं मेरी दा भाव है, उत्थे रब कदी नहीं जिंदा। जिहड़ा मैं बहुत करे ना, समझो उत्थे रब नहीं, ते जिथे रब आ गया उत्थे मैं मेरी ते मुक्की जांदी है। उत्थे ते बंदा यह गाउंदा भी मेरा मुझ मैं किश नहीं, जो किश है सो तेरा। उत्थे फिर बंदा पढ़दा भी कबीर तू तू करता तू हुआ मुझ मैं रहा ना हूं, जब आपा परका मिट गया जद देखूं तत तू। हुण अपने पराए दी ते पछाण ही नहीं ना रही, केड़ा अपना ते केड़ा बगाना, हुण ते मैनूं तू ही दिस रहा वाहिगुरु, हुण ते तू ही है। तो सतगुरु ने आखा जब हम होते तब तुम नाही, जदों हम है उदों तुम नहीं।
अब तुम हो, हुण तू ही है, हम नाही, हुण हम नहीं हैगी, हुण मैं मेरी नहीं हैगी। अगे सतगुरु कहिंदे ने अब हम तुम एक पए हैं, हुण मैं ते तू इको ही हो गए। इहनू सौखी एग्जाम्पल ना समझ लो, पहला मैं इदां सी जिवें समुंदर दे उत्ते उठी हुई तरंग, ते मैं कह रही सी मैं ही हाँ, पर समझ लगी नहीं ये तरंग किन्ना क चिर रहेगी, इन्हें पानी दे विच समा जाना। हुण इदां हो गया भी पहला एक समुंदर दे विचों कुजा पानी दा वखरा भरिया, वह कहिंदा मैं ही समुंदर हाँ, उहनू ये नहीं सी पता भोले नू भी समुंदर बहुत वड्डा, ते उहदे नाल एक होण लई की करना पैना भी उस कुजे नू अपना आप छड्डणा पैना। जदों कुजे ने अपना आप छड्डिया ते उह कीदे विच जाके मिल गया, समुंदर जाके मिल गया, समुंदर दा रूप हो गया। हुण इको ही हो गया, बूंद जिहड़ी है उह समुंदर बन जांदी है, पर कदी बूंद नू किसे ने समुंदर किया? बूंद समुंदर दे विच जाके डिग पई ते उहदा ही रूप हो गई। तुसी पुछो बूंद किथे है, आपां आखां गया समुंदर च है। इदां ही हुण मैं ते रब इको ही हो गए, हुण भेद कोई नहीं रहा, फर्क कोई नहीं रहा। पहला मैं अपनी हस्ती बनाई फिरदा सी, एक सतगुरु की बाणी ने उदाहरणा कुछ दित्तियां ने इहदे बारे। महाराज कहिंदे जिवें ना गहने किसी ने बना ले, ते हर गहना कहिंदा भी मैं ही हाँ, जिन्ना चिर गहना सी उन्ना चिर मैं करदा सी। ते जदों एक सियाणे सुनियार दे कोल गया, उहने सारे गहने चाहे उह नक दे सी, लत्तां दे सी, हत्थां दे सी, कन्नां दे सी, सिर उत्ते पाउण वाले सी, उहने सारे एक कुठारी विच पाए, सारे पिघल गए ते सोने दा रूप हो गए। तो महाराज सतगुरु सच्चे पातशाह कहिंदे ने जिन्ना चिर बंदे दे अंदर मैं मेरी है, उन्ना चिर वह रब नूं जाण नहीं सकदा। जदों मैं मेरी मुकदी है फिर बंदा रब दा रूप हो जांदा। तो बाबे ने बख्शिश की, जब हम होते तब तुम नाही, अब तुम हो हम नाही, अब हम तुम एक पए हैं, हुण मैं ते तू इको ही हो गए। एक है देखत मन पतियाही, महाराज कहिंदे ने हुण तेनू वेख के साडा मन मन गया। मन पतियाही दा अर्थ हुंदा मन मन गया तेरे विच। अगला वचन है, जब बुद्ध होती, जदों तक मेरी अपनी अकल सी, अपनी हौमें दी अकल सी, जब बुद्ध होती तब बल कैसा, जदों तक मेरिया अपनिया चलाकियां ते सियाणपां बुद्धि च चलदियां सी, जदों तक मेरी अपनी मत सी, उदों तक अंदर कोई आत्मक ताकत नहीं सी, उन्ना चिर तक मैं बलवान नहीं सी, तकड़ा नहीं सी, क्योंकि मेरिया अपनिया सियाणपां सन, अपनिया चलाकियां सन। जब बुद्ध होती तब बल कैसा, बल केड़ा? आत्मक बल जिहनूं कहिंदे, अंदर दा बल, ताकत, अपनी सियाणप सी ना मेरी। हुण मेरी अपनी बुद्ध खत्म हो गई, हुण मेरी अपनी अकल कोई काम नहीं करदी। हुण जिहड़ी अकल है वह यह है कि गुर की मत तू ले आने, भगत बिना बो डूबे। आ जिहड़ी सियाणप सी मेरी अपनी बुद्धि सी, अपनी अकल सी, हुण कि धारण कर ली। माई खाट आयो कर पूता, अज का पावन हुक्मनामा। तो सतगुर ने आख्या गुर की मत, मन की मत त्यागो हर जन, यह बात कठैनी, यह बड़ी औखी खेड़ है। अपने मन की मत का त्याग करना सब तो औखी खेड़ हुंदी है। वीर जी बाहर जाके गल्लां कर लो, तुसी बाहर जाके बेनती है, क्योंकि फिर बाकियां नूं डिस्टर्बेंस हो रही है ना, बच्चियां नूं आपां ही समझाउणा भी बहना इत्थे किद्दां। तो सतगुर ने आख्या जब बुद्ध होती तब बल कैसा, अब बुद्ध बल ना खटाई। आख्या हुण ना ते मैनूं अपनी बुद्धि दा मान रहा कि मैं बड़ा सियाणा, सहज सियाणपा लख होए तां इक ना चलै नाल, ए मन चंचला चतुराई किने ना पाया, रे जन मन माधो स्यों लाई है, चतुराई ना चतुर पुज पाई है। महाराज ने आख्या हे सेवक अपनी सुरत नूं गुरु दे ज्ञान विच जोड़,
ਆਪਣੀਆਂ ਚਲਾਕੀਆਂ ਨਾਲ ਕਿਸੇ ਨੇ ਕੁਝ ਵੀ ਪ੍ਰਾਪਤ ਨਹੀਂ ਕੀਤਾ ਆਪਣੀ ਸਿਆਣਪ ਨਾਲ। ਤੋ ਸਤਿਗੁਰ ਨੇ ਆਖਿਆ ਹੁਣ ਦੋ ਚੀਜ਼ਾਂ ਹੋਰ ਖਤਮ ਹੋ ਗਈਆਂ, ਬੁੱਧੀ ਵੀ ਖਤਮ ਹੋ ਗਈ ਤੇ ਜਿਹੜੀ ਮੈਂ ਆਪਣੀ ਤਾਕਤ ਵਰਤ ਰਿਹਾ ਸੀ ਨਾ, ਆਪਣੀ ਤਾਕਤ ਧਰਮ ਲਈ ਵੀ ਬੰਦਾ ਆਪਣੀ ਤਾਕਤ ਵਰਤਦਾ ਧਰਮ ਲਈ ਵੀ, ਉਹਨੂੰ ਲੱਗਦਾ ਮੇਰੀ ਤਾਕਤ ਹੀ ਕੰਮ ਆ ਜਾਵੇਗੀ, ਚਾਹੇ ਉਹ ਪੈਸੇ ਦੀ ਹੋਵੇ, ਤਾਕਤ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ, ਵੀ ਇਹਦੇ ਨਾਲ ਮੈਂ ਧਰਮ ਨੂੰ ਖਰੀਦ ਵੀ ਲਵਾਂਗਾ। ਨਹੀਂ, ਇਹ ਨਹੀਂ ਖਰੀਦਿਆ ਜਾਣਾ। ਤੁਸੀਂ ਬਹੁਤ ਕੁਝ ਧਰਮ ਦੇ ਚਿੰਨ ਪੈਸੇ ਨਾਲ ਖਰੀਦ ਸਕਦੇ ਹੋ, ਧਰਮ ਨਹੀਂ ਖਰੀਦ ਸਕਦੇ, ਬਹੁਤ ਕੁਝ ਹੈ। ਜਿਹੜਾ ਚੀਜ਼, ਜਿਹੜਾ ਸਮਾਜ ਨੇ ਕੁਝ ਧਰਮ ਦਾ ਮਟੀਰੀਅਲ ਬਣਾਇਆ ਹੈ ਨਾ, ਤੁਸੀਂ ਉਹਨੂੰ ਪੈਸੇ ਨਾਲ ਖਰੀਦ ਸਕਦੇ ਹੋ, ਬਾਏ ਕਰ ਸਕਦੇ ਹੋ, ਪਰ ਇਹ ਨਹੀਂ ਹੋ ਸਕਦਾ ਤੁਸੀਂ ਧਰਮ ਵੀ ਖਰੀਦ ਲਓ। ਮੈਂ ਤਾਂ ਕਹਿੰਦਾ ਹੁੰਦਾ ਵੀ ਕੋਈ ਆਪਣੇ ਘਰ ਵਿੱਚ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁੰਦਰ ਜਿਹੜਾ ਹੈ ਉਹ ਸਥਾਨ ਤਿਆਰ ਕਰ ਸਕਦਾ, ਪੈਸੇ ਦੇ ਬਲ ਨਾਲ ਬੜੀ ਸੁੰਦਰ ਪਾਲਕੀ, ਬੜੇ ਮਹਿੰਗੇ ਚੰਦੋਏ, ਬੜੇ ਮਹਿੰਗੇ ਰੁਮਾਲੇ ਲਾ ਸਕਦਾ, $2-2.5 ਲੱਖ ਵੀ ਲਾ ਦੇਵੇ, ਕੋਈ ਫਰਕ ਨਹੀਂ ਪੈਂਦਾ, ਪਰ ਧਰਮ ਨਹੀਂ ਖਰੀਦ ਸਕਦਾ। ਧਰਮ ਕਮਾਉਣਾ ਪੈਂਦਾ ਉਹਨੂੰ, ਜੀਵਨ ਉਹਦੀ ਕਮਾਈ ਕਰਨੀ ਪੈਣੀ ਹੈ, ਉਹਨੂੰ ਖਰੀਦਿਆ ਨਹੀਂ ਜਾ ਸਕਦਾ। ਕਿੰਨੀਆਂ ਚੀਜ਼ਾਂ ਨੇ, ਤੁਸੀਂ ਮੰਦਰਾਂ ਵਿੱਚ ਆਰਤੀ ਕਰਨ ਜਾਓ, ਤੁਸੀਂ ਥਾਲੀਆਂ ਖਰੀਦ ਸਕਦੇ ਹੋ, ਮੂਰਤੀਆਂ ਖਰੀਦ ਸਕਦੇ ਹੋ, ਵਿਕਦੀਆਂ ਨੇ, ਲੁਧਿਆਣੇ ਬਥੇਰੀਆਂ ਵਿਕਦੀਆਂ ਨੇ, ਤੁਸੀਂ ਕੋਈ ਹੋਰ ਭਾਂਡੇ ਖਰੀਦ ਸਕਦੇ ਹੋ, ਘਿਓ ਖਰੀਦ ਸਕਦੇ ਹੋ, ਹਰ ਚੀਜ਼ ਜਿਹੜੀ ਧਰਮ ਨਾਲ ਜੋੜ ਕੇ ਤੁਹਾਨੂੰ ਦਿੱਤੀ ਗਈ ਤੁਸੀਂ ਬਾਜ਼ਾਰੋਂ ਖਰੀਦ ਸਕਦੇ ਹੋ, ਪਰ ਧਰਮ ਨੂੰ ਕਮਾਉਣਾ ਪੈਣਾ, ਉਹਨੂੰ ਖਰੀਦਿਆ ਨਹੀਂ ਜਾ ਸਕਦਾ। ਖਰੀਦਣ ਬੈਠਾ ਸੀ ਮਲਕ ਭਾਗੋ, ਖਰੀਦਣ ਹੀ ਬੈਠਾ ਸੀ ਨਾ, ਪਰ ਖਰੀਦ ਲਿਆ ਉਹਨੇ, ਤੇ ਭਾਈ ਲਾ ਲਓ ਐਨ ਰੜੇ ਮੈਦਾਨ ਬੈਠਾ ਸੀ, ਕੱਖ ਨਹੀਂ ਸੀ ਹੈਗਾ ਉਸ ਗਰੀਬ ਦੀ ਕੁੱਲੀ ਦੇ ਵਿੱਚ, ਉਹਨੇ ਕੋਈ ਪੈਸੇ ਦੇ ਜ਼ੋਰ ਨਾਲ ਖਰੀਦਿਆ ਥੋੜ੍ਹਾ, ਉਹਨੇ ਕਮਾ ਲਿਆ। ਤੋ ਹਰ ਚੀਜ਼ ਖਰੀਦੀ ਜਾਣ ਵਾਲੀ ਨਹੀਂ ਹੁੰਦੀ। ਬੰਦੇ ਨੂੰ ਲੱਗਦਾ ਅੱਜ ਦੇ ਦੌਰ ਦੇ ਵਿੱਚ, ਵੈਸੇ ਸਾਡੀ ਪ੍ਰੋਬਲਮ ਇਹ ਵੀ ਹੈ, ਬੰਦਾ ਕਹਿੰਦਾ ਕੋਈ ਗੱਲ ਨਹੀਂ, ਜਿੱਥੇ ਮੈਂ ਬਹੁਤ ਕੁਝ ਖਰੀਦਦਾ, ਬਾਜ਼ਾਰੋਂ ਬੈੱਡ ਖਰੀਦਦਾ, ਚਾਦਰਾਂ ਖਰੀਦਦਾ, ਰੋਟੀ ਪਾਣੀ ਖਾਣ ਪਾਣ ਸਭ ਕੁਝ ਖਰੀਦਦਾ, ਮੈਂ ਧਰਮ ਹੀ ਖਰੀਦ ਲਵਾਂਗਾ, ਕੀ ਫਰਕ ਪੈਂਦਾ। ਚਾਰ ਭਾਈ ਨੇ, ਪੰਜ ਭਾਈ ਲੈ ਆਵਾਂਗੇ ਵੀਕਐਂਡ ਦੇ ਉੱਤੇ ਖੰਡ ਪੜ ਖਰਾ ਕੇ, ਅਤੇ ਆਪਣਾ ਜਿਹੜਾ ਹੈ ਉਹ ਖਰੀਦ ਲਵਾਂਗੇ, ਕੀ ਫਰਕ ਪੈਂਦਾ। ਨਹੀਂ, ਇੱਦਾਂ ਨਹੀਂ ਗੱਲ ਬਣਨੀ, ਇੱਦਾਂ ਨਹੀਂ ਬਣਨੀ। ਤੋ ਇਸ ਚੀਜ਼ ਦੀ ਕਮਾਈ ਕਰਨੀ ਪੈਣੀ ਹੈ, ਇਹਨੂੰ ਕਮਾਉਣਾ ਪੈਂਦਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਹੁਣ ਮੇਰਾ ਜਿਹੜਾ ਬੁੱਧ ਹੈ, ਹੁਣ ਜਿਹੜੀ ਮੇਰੀ ਤਾਕਤ ਹੈ, ਹੁਣ ਮੇਰੇ ਇੱਕ ਤੁਸੀਂ ਸੇਵਾਦਾਰਾਂ ਦੇ ਹੱਥੋਂ ਵੜਾ, ਤੁਸੀਂ ਜਬ ਬੁੱਧ ਹੋਤੀ ਤਬ ਬਲ ਕੈਸਾ, ਅਬ ਬੁੱਧ ਬਲ ਨਾ ਖਟਾਈ। ਹੁਣ ਸਾਨੂੰ ਮਹਾਰਾਜ ਕਹਿੰਦੇ ਨੇ ਹੁਣ ਕੋਈ ਤਾਕਤ ਜਿਹੜੀ ਹੈ ਉਹ ਮੇਰੀ ਨਹੀਂ ਰਹੀ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਹਰ ਦਾ ਮਤਲਬ ਹੁੰਦਾ ਖਿੱਚ ਲੈਣੀ, ਜਿਵੇਂ ਆਪਾਂ ਕਹਿੰਦੇ ਉਹ ਫਿਲਮਾਂ ਜੀਆਂ ਦੇ ਵਿੱਚ ਕਈ ਵਾਰ ਹੁੰਦਾ ਸੀ ਵੀ ਫਲਾਨੇ ਬੰਦੇ ਨੇ ਇੱਦਾਂ ਕੀਤਾ ਤੇ ਅਗਲੇ ਦੀ ਸਾਰੀ ਤਾਕਤ ਖਿੱਚ ਲਈ। ਤੋ ਉਹ ਵੈਸੇ ਤੇ ਸਾਰੇ ਨਾਟਕ ਦੇ ਨੇ ਜਿਹੜੇ ਬਣੇ ਨੇ, ਪਰ ਅਸਲ ਵਿੱਚ ਗੱਲ ਕੀ ਹੈ ਵੀ ਜਿਹੜੀ ਮੇਰੀ ਆਪਣੀ ਬੁੱਧੀ ਸੀ ਨਾ, ਉਹ ਗੁਰੂ ਦਾ ਗਿਆਨ ਜਦੋਂ ਪ੍ਰਗਟ ਹੋਇਆ ਉਹਨੇ ਉਹ ਬੁੱਧ ਖਿੱਚ ਲਈ, ਮੇਰੀ ਉਹ ਤਾਕਤ ਖਿੱਚ ਲਈ, ਹੁਣ ਮੇਰੀ ਤਾਕਤ ਨਹੀਂ ਰਹੀ ਕੋਈ। ਆਖਿਆ ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ, ਹੁਣ ਮੇਰੀ ਬੁੱਧ ਬਦਲ ਗਈ, ਬੁੱਧੀ ਬਦਲ ਗਈ, ਸਿੱਧ ਪਾਈ ਤੇ ਹੁਣ ਮੈਂ ਸਿੱਧੀਆਂ ਪਾ ਲਈਆਂ, ਹੁਣ ਜੀਵਨ ਸਿੱਧਾ ਹੋ ਗਿਆ। ਕਿਉਂਕਿ ਜਿਹੜੀ ਅੰਦਰ ਦੀ ਬੁੱਧੀ ਸੀ ਉਹਦੇ ਵਿੱਚ ਤਬਦੀਲੀ ਆ ਗਈ। ਆਪਾਂ ਜਿੰਨੇ ਇੱਥੇ ਬੈਠੇ ਹਾਂ ਨਾ ਜੀ, ਜੇ ਆਪਾਂ ਦੁੱਖ ਸੁੱਖ ਭੋਗਦੇ ਹਾਂ ਤੇ ਆਪਣੀ ਬੁੱਧੀ ਕਰਕੇ ਭੋਗਦੇ ਹਾਂ, ਤੁਸੀਂ ਦੱਸੋ ਇਸ ਤੋਂ ਇਲਾਵਾ ਹੋਰ ਸਾਡੇ ਵਿੱਚ ਕੀ ਫਰਕ ਹੈ। ਮੰਨ ਲਓ ਇੱਕ ਮਿੰਟ ਲਈ ਇਮੈਜਿਨ ਕਰ ਲਓ ਵੀ ਜੇ ਸਾਇੰਸ ਇੰਨੀ ਡਿਵੈਲਪ ਹੋ ਜਾਵੇ ਵੀ ਮੇਰਾ ਪੂਰੇ ਦਾ ਪੂਰਾ ਦਿਮਾਗ ਕੱਢ ਕੇ ਤੁਹਾਡੇ ਅੰਦਰ ਪਾ ਜਾਵੇ ਤੇ ਤੁਹਾਡਾ ਵੀ ਸੋਚਣ ਦਾ ਤਰੀਕਾ ਉਹ ਹੋ ਜਾਵੇਗਾ ਜੋ ਕਦੀ ਮੇਰਾ ਸੀ, ਇੱਦਾਂ ਹੀ ਹੋਵੇਗਾ ਨਾ। ਮਤਲਬ ਚਿੱਪ ਹੀ ਹੈ, ਇੱਕ ਚਿੱਪ ਜਿਹੜੀ ਹੈ ਉਹ ਇੱਕ ਫੋਨ ਦੇ ਵਿੱਚ ਗਈ ਤੇ ਉਦਾਂ ਬੋਲਣ ਲੱਗ ਪਈ, ਦੂਜੇ ਫੋਨ 'ਚ ਵੀ ਗਈ ਤੇ ਉਹ ਉਦਾਂ ਬੋਲਣ ਲੱਗ ਪਈ। ਮੰਨ ਲਓ ਜੇ ਇਹਨੂੰ ਇੱਦਾਂ ਹੋਵੇ ਵੀ ਮੇਰੀ ਜਿਹੜੀ ਬੁੱਧੀ ਹੈ, ਫਿਰ ਹੋ ਸਕਦਾ ਵੀ ਤੁਸੀਂ ਬੈਠੇ ਇੱਥੇ ਕਥਾ ਕਰੋ ਤੇ ਮੈਂ ਤੁਹਾਨੂੰ ਬੈਠਾ ਸੁਣਾ, ਇੰਨਾ ਹੀ ਫਰਕ ਪਵੇਗਾ ਨਾ। ਬਾਡੀ ਤੇ ਉਹੀ ਹੈ ਸਾਡੀ, ਸਰੀਰ ਤੇ ਸਾਰਿਆਂ ਦਾ ਉਹੋ ਹੈ, ਆਪਾਂ ਸਾਰੇ ਵੱਖਰੇ ਕਿਉਂ ਹਾਂ, ਵੱਖਰੇ ਹਾਂ ਆਪਣੀ ਬੁੱਧੀ ਕਰਕੇ। ਜੇ ਅਸੀਂ ਦੁੱਖ ਤੇ ਸੁੱਖ ਭੋਗ ਰਹੇ ਹਾਂ ਕਿਹਦਾ ਕਰਕੇ ਭੋਗ ਰਹੇ ਹਾਂ, ਆਪਣੀ ਬੁੱਧੀ ਕਰਕੇ ਭੋਗ ਰਹੇ ਹਾਂ, ਤੇ ਜੇ ਅਸੀਂ ਗੁਰੂ ਦੀ ਮੱਤ ਲੈ ਕੇ ਆਪਣੀ ਬੁੱਧੀ ਨੂੰ ਚੇਂਜ ਕਰ ਲਿਆ ਤੇ ਫਿਰ ਅਸੀਂ ਵੀ ਸੌਖੇ ਹੋ ਜਾਵਾਂਗੇ। ਤੋ ਗੁਰੂ ਕੀ ਦਿੰਦਾ ਹੈ, ਗੁਰੂ ਸਾਨੂੰ ਬੁੱਧ ਦਿੰਦਾ ਹੈ, ਮੱਤ ਦਿੰਦਾ ਹੈ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਗੁਰੂ ਨੇ ਮੇਰੀ ਉਹ ਬੁੱਧੀ ਬਦਲ ਦਿੱਤੀ ਹੈ, ਹੁਣ ਬੁੱਧੀ ਮੇਰੀ ਸਿਆਣੀ ਆ ਗਈ। ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈ ਹੈ ਬੁਰੀ। ਆਖਿਆ ਪਹਿਲੀ ਜਿਹੜੀ ਬੁੱਧੀ ਸੀ ਉਹ ਬੜੀ ਕਰੂਪ ਸੀ, ਕੁਜਾਤ ਸੀ, ਕੁਲੱਖਣੀ ਸੀ, ਹਰ ਜਗ੍ਹਾ ਸਹੁਰੇ ਪਿੱਕੇ ਹਰ ਥਾਂ ਤੇ ਬੁਰੀ। ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈ ਹੈ ਬੁਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜ ਉਧਰ ਧਰੀ। ਹੁਣ ਵਾਲੀ ਜਿਹੜੀ ਉਹ ਬੜੀ ਸਿਆਣੀ ਹੈ,
ਤੋ ਗੁਰੂ ਕਿਰਪਾ ਕਰੇ। ਅਸੀਂ ਜਦੋਂ ਪੰਜਾਂ ਪਿਆਰਿਆਂ ਦੀ ਵੀ ਗੱਲ ਕਰਦੇ ਹਾਂ, ਗੁਰੂ ਸਾਹਿਬ ਦੀ ਵੀ ਗੱਲ ਕਰਦੇ ਹਾਂ, ਉਹਨਾਂ ਦੇ ਸੀਸ ਨਹੀਂ ਸਨ ਬਦਲੇ, ਮਹਾਰਾਜ ਨੇ ਉਹਨਾਂ ਦੀ ਬੁੱਧੀ ਬਦਲੀ ਸੀ। ਤੋ ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਭਾਈ ਪਰਮਜੀਤ ਸਿੰਘ ਹੋਣਾ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸਿੰਘ ਜੀਓ, ਸਾਰੀਆਂ ਗੁਰਸੰਗਤਾਂ ਧੰਤਾਂ ਦੇ ਯੋਗ ਹੋ ਜੋ ਪਾਵਨ ਦੁਆਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾਂ ਕਰ ਰਹੇ ਹੋ। ਸਾਡੇ ਤੋਂ ਪਹਿਲਾਂ ਰਾਗੀ ਜੱਥੇ ਪਾਸੋਂ ਆਪ ਗੁਰਸੰਗਤਾਂ ਨੇ ਲਾਹੀ ਬਾਣੀ ਦੇ ਕੀਰਤਨ ਸਰਵਣ ਕਰੇ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੀ ਸੇਵਾ ਗੁਰ ਇਤਿਹਾਸ ਰਾਹੀਂ ਕਰਨੀ ਹੈ। ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਹੈ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਗੁਰੂ ਸਾਹਿਬ ਸਭ ਦੀਆਂ ਸੇਵਾਵਾਂ ਤੇ ਭਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵੀਰਾਂ ਨੇ ਇੱਕ ਕਾਵ ਰਚਨਾ ਬੋਲੀ, ਉਹ 'ਚ ਸਤਰਾਂ ਆਈਆਂ ਸੀ, ਸਾਧ ਹੋ ਕੇ ਜੇ ਮਨ ਨੂੰ ਸਾਧਿਆ ਨਾ ਐਵੇਂ ਜੱਟਾਂ ਵਧਾਉਣ ਦਾ ਕੀ ਫਾਇਦਾ। ਮੇਰੇ ਇੱਕ ਗੱਲ ਚੇਤੇ ਆਈ, ਪਾਕਿਸਤਾਨ ਦੇ ਵਿੱਚ ਸਿਆਲਕੋਟ ਸ਼ਹਿਰ ਜਿੱਥੋਂ ਰਾਜਾ ਸਲਵਾਨ ਹੋਇਆ, ਉੱਥੇ ਇੱਕ ਪੀਰ ਹਮਜਾ ਗੌਂਸ ਹੋਇਆ ਗੁਰੂ ਨਾਨਕ ਮਹਾਰਾਜ ਜੀ ਵੇਲੇ। ਪੀਰ ਹਮਜਾ ਗੌਂਸ ਉਹ ਦੁਆ ਬੇਨਤੀ ਕਰਦਾ ਅਕਾਲ ਪੁਰਖ ਨੂੰ, ਜੇ ਕੋਈ ਉਹ ਤੋਂ ਕੋਈ ਵਸਤੂ ਮੰਗਦਾ, ਕੋਈ ਆਪਦਾ ਦੁੱਖ ਲੈ ਕੇ ਆਉਂਦਾ ਦੂਰ ਕਰਦਾ। ਇੱਕ ਉਸ ਇਲਾਕੇ ਦਾ ਗੀਗਾ ਸੇਠ ਹੋਇਆ, ਸੇਠ ਤੇ ਸਠਾਣੀ ਘਰਾਣਾ ਚੰਗਾ ਹੈ, ਉਹਨਾਂ ਦੇ ਘਰੇ ਔਲਾਦ ਨਹੀਂ ਹੈ, ਦੋਵੇਂ ਜਾਣੇ ਉਹ ਹਮਜਾ ਗੌਂਸ ਪੀਰ ਕੋਲੇ ਆਉਂਦੇ ਹੈ, ਉਹਨੂੰ ਅਰਜੋਈ ਜੋਦੜੀ ਕਰਦੇ ਹੈ ਵੀ ਸਾਰਾ ਕੁਝ ਸਾਡੇ ਕੋਲੇ ਹੈ ਪਰ ਬੱਚਾ ਨਹੀਂ ਹੈ। ਉਹ ਹਮਜਾ ਗੌਂਸ ਪੀਰ ਕਹਿੰਦਾ ਬੱਚੇ ਤਾਂ ਤੁਹਾਨੂੰ ਦੇ ਦੇਣੇ ਦੋ, ਪਰ ਪਹਿਲਾ ਬੱਚਾ ਤੁਹਾਨੂੰ ਸਾਡੇ ਡੇਰੇ ਤੇ ਛੱਡਣਾ ਪੈਣਾ, ਦੂਸਰਾ ਤੁਸੀਂ ਰੱਖ ਲਿਓ। ਉਹ ਕਹਿੰਦੇ ਠੀਕ ਹੈ ਜੀ। ਜਦੋਂ ਕਿਰਪਾ ਹੋਈ ਹੈ, ਬੱਚਾ ਉਹਨਾਂ ਦੇ ਹੋ ਗਿਆ, ਬੱਚਾ ਹੋ ਗਿਆ, ਖੁਸ਼ੀਆਂ ਹੋਈਆਂ ਹਨ ਔਰ ਧੰਨਵਾਦ ਵੀ ਕਰਕੇ ਆਏ ਹੈ। ਉਹ ਪੀਰ ਹਮਜਾ ਗੌਂਸ ਨੂੰ ਕਹਿੰਦੇ ਜੀ ਥੋੜਾ ਸਮਾਂ ਠਹਿਰ ਜੋ, ਅਸੀਂ ਲਾਡ ਲੜਾ ਲਈਏ ਬੱਚੇ ਨਾ, ਫਿਰ ਤੁਹਾਡੇ ਡੇਰੇ ਛੱਡ ਦਾਂਗੇ। ਉਹ ਕਹਿੰਦੇ ਜੀ ਠੀਕ ਹੈ। ਹੁਣ ਬੱਚਾ ਵੱਡਾ ਹੋ ਰਿਹਾ, ਇਹ ਮਾਪੇ ਪੁੱਤਰ ਮੋਹ ਵਿੱਚ ਫਸ ਗਏ ਤੇ ਉਹ ਪੀਰ ਹਮਜਾ ਗੌਂਸ ਦੇ ਬਚਨ ਨੂੰ ਵਸਾ ਰਹੇ ਹੈ। ਬੱਚਾ ਤਾਂ ਵੱਡਾ ਹੋ ਰਿਹਾ ਹੈ, ਉਹ ਮੋਹ ਪੈ ਗਿਆ ਬੱਚੇ ਦੇ ਨਾਲ। ਉਹ ਕਹਿੰਦੇ ਵੀ ਆਪਾਂ ਛੱਡਣਾ ਹੀ ਨਹੀਂ ਹੈ, ਉਹਨਾਂ ਨੂੰ ਕਿਹੜਾ ਕੋਈ ਘੱਟ ਹੈ, ਜੇ ਦੂਜਾ ਬੱਚਾ ਹੋਇਆ ਆਪਾਂ ਉਹ ਦੇ ਦਾਂਗੇ। ਸੰਤਾਂ ਨੇ ਪੀਰ ਹਮਜਾ ਗੌਂਸ ਨੇ ਚੇਲੇ ਭੇਜੇ ਵੀ ਜਾਓ ਕਹੋ ਜਾ ਕੇ ਗੀਗੇ ਸੇਠ ਨੂੰ ਵੀ ਬੱਚਾ ਦਿਓ। ਉਹਨਾਂ ਨੇ ਜਵਾਬ ਦੇਤਾ ਜੀ ਅਸੀਂ ਧਨ ਦੌਲਤ ਦੇ ਦਿੰਦੇ ਹਾਂ, ਅਸੀਂ ਬੱਚਾ ਨਹੀਂ ਦੇਣਾ ਹੈ। ਦੋ ਵਾਰੀ ਭੇਜੇ, ਫਿਰ ਉਹ ਹੰਕਾਰ ਗਿਆ ਪੀਰ ਹਮਜਾ ਗੌਂਸ। ਉਹ ਕਹਿੰਦਾ ਮੇਰੇ ਬਚਨਾਂ ਦੀ ਹੁਕਮ ਅਦੂਲੀ ਕਰੀ ਆ, ਮੇਰਾ ਬਚਨ ਨਹੀਂ ਮੰਨਿਆ, ਇਉਂ ਤਾਂ ਸਾਰੇ ਲੋਕ ਹੀ ਐਂ ਕਰਨਗੇ, ਦਾਤਾਂ ਲੈ ਜਾਣਗੇ, ਔਰ ਜਿਹੜੀ ਮੈਂ ਗੱਲ ਕਹੂੰ ਉਹ ਮੰਨਣੀ ਨਹੀਂ ਹੈ। ਉਹ ਕਹਿੰਦਾ ਫਿਰ ਇਉਂ ਕਰਦਾ ਮੈਂ। ਹੁਣ ਗਲਤੀ ਤਾਂ ਇੱਕ ਦੀ ਹੈ, ਬਚਨ ਇੱਕ ਨੇ ਨਹੀਂ ਮੰਨਿਆ, ਹੁਣ ਸਜ਼ਾ ਸਭ ਨੂੰ ਦੇ ਰਿਹਾ ਹੈ। ਉਹ ਕਹਿੰਦਾ ਮੈਂ ਭੋਰੇ ਵਿੱਚ ਬੈਠ ਕੇ ਜਪ ਤਪ ਕਰੂੰਗਾ, 40ਵੇਂ ਦਿਨ ਸਿਆਲਕੋਟ ਸ਼ਹਿਰ ਗਰਕ ਹੋਜੂ, ਸਭ ਮਰਨਗੇ, ਸਭ ਖਤਮ ਹੋ ਜਾਣਗੇ। ਐਂ ਉਹ ਬੈਠਾ ਭੋਰੇ ਦੇ ਵਿੱਚ ਬਹਿ ਗਿਆ ਹੈ, ਨੇਤਰ ਬੰਦ ਕਰਕੇ ਉਹ ਬੰਦਗੀ ਕਰਨ ਲੱਗ ਗਿਆ, ਸਿਆਲਕੋਟ ਸ਼ਹਿਰ ਨੂੰ ਗਰਕ ਕਰਨ ਵਾਸਤੇ ਵੀ ਗੀਗਾ ਸੇਠ ਤੇ ਸਠਾਣੀ ਨੇ ਮੇਰੀ ਗੱਲ ਮੰਨੀ ਨਹੀਂ ਹੈ, ਬੱਚਾ ਸੰਤਾਂ ਨੇ ਡੇਰੇ ਤੇ ਨਹੀਂ ਚੜਾਇਆ। ਉਹ 38 ਦਿਨ ਹੋ ਗਏ ਸੀ, 2 ਦਿਨ ਰਹਿੰਦੇ ਆ ਉੱਥੇ, ਗੁਰੂ ਨਾਨਕ ਮਹਾਰਾਜ ਪਹੁੰਚ ਗਏ ਹੈ। ਹੁਣ ਜੇ ਕੋਈ ਡਾਕਟਰ ਕਿਸੇ ਨੂੰ ਕਹਿ ਦੇਵੇ ਬਈ ਤੂੰ ਮਹੀਨਾ ਜਾਂ ਹਫ਼ਤਾ ਏ, ਉਹਦੇ ਕੋਲੇ ਚਾਹੇ 36 ਪ੍ਰਕਾਰ ਦੇ ਭੋਜਨ ਰੱਖ ਦਿਓ, ਚਾਹੇ ਧਨ ਦੌਲਤਾਂ ਦੇ ਢੇਰ ਲਾ ਦਿਓ, ਉਹਨੂੰ ਚੰਗਾ ਨਹੀਂ ਲੱਗਣਾ ਹੈ। ਸਿਆਲਕੋਟ ਦੇ ਸ਼ਹਿਰ ਨੂੰ, ਵਾਸੀਆਂ ਨੂੰ ਕਿੱਥੋਂ ਕੋਈ ਚੰਗਾ ਲੱਗੇ, ਕਿ 2 ਦਿਨ ਰਹਿ ਗਏ, ਮੌਤ ਆ, ਸਭ ਮਰਾਂਗੇ, ਗਲਤੀ ਇੱਕ ਦੀ ਹੈ, ਖਮਿਆਜਾ ਸਭ ਨੂੰ ਭੁਗਤਣਾ ਪੈਣਾ ਹੈ। ਉਹ ਫਰਿਆਦ ਕਰੋ ਦੁਨੀਆਂ ਦੇ ਮਾਲ ਗੁਰੂ ਨਾਨਕ ਮਹਾਰਾਜ ਨੂੰ, ਬੜੀ ਤਾਰੀਫ ਸੁਣੀ ਆ ਉਹਨਾਂ ਦੀ ਕਿ ਉਹ ਦਿਲ ਦੀ ਸੁਣਦੇ ਹੈ, ਹਿਰਦੇ ਚੋਂ ਫਰਿਆਦ ਕਰੋ। ਸਿਆਲਕੋਟ ਸ਼ਹਿਰ ਵਾਸੀਆਂ ਨੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀ, ਗੁਰੂ ਨਾਨਕ ਮਹਾਰਾਜ ਬਾਲਾ ਤੇ ਮਰਦਾਨਾ ਸਮੇਤ ਸਿਆਲਕੋਟ ਸ਼ਹਿਰ ਦੇ ਬਾਹਰ ਬਾਹਰ ਬੈਠੇ, ਇੱਕ ਬਰੋਟੇ ਥੱਲੇ ਡੇਰਾ ਲਾਇਆ ਉੱਥੇ ਮਹਾਰਾਜ ਨੇ। ਮਹਾਰਾਜ ਮਰਦਾਨੇ ਨੂੰ ਕਹਿੰਦੇ, ਮਰਦਾਨੇ ਜਾ ਦੇਖ ਕੇ ਆ ਸ਼ਹਿਰ ਦੇ ਵਿੱਚ ਇਹ ਗਮਗੀਨ ਕਿਉਂ ਹੈ, ਕੋਈ ਆਵਾਜ਼ ਨਹੀਂ ਆ ਰਹੀ, ਕੋਈ ਸ਼ੋਰ ਸ਼ਰਾਬਾ ਨਹੀਂ ਪੈ ਰਿਹਾ ਗਿਆ, ਕੋਈ ਰੌਲਾ ਰੱਪਾ ਨਹੀਂ ਪੈ ਰਿਹਾ, ਜਾ ਕੇ ਪਤਾ ਲੈ। ਮਰਦਾਨਾ ਆਉਂਦਾ ਇਹ ਸ਼ਹਿਰ ਵਾਲੇ ਪਾਸੇ ਜਿੱਥੇ ਲੋਕ ਵਸਦੇ ਹੁੰਦੇ ਹੈ, ਦੇਖਦਾ ਇਹ ਸਾਰਿਆਂ ਦੇ ਚਿਹਰੇ ਮਰਝਾਏ ਪਏ ਹੈ, ਕਿਸੇ ਦੇ ਗ੍ਰਹਿ ਵੇਖੇ ਕੋਈ ਅੱਗ ਨਹੀਂ ਬਲ ਰਹੀ, ਕੋਈ ਭੋਜਨ ਪਦਾਰਥ ਨਹੀਂ ਬਣ ਰਿਹਾ, ਗਮਾਂ ਦੇ ਸਮੁੰਦਰਾਂ ਵਿੱਚ ਡੁੱਬੇ ਬੈਠੇ ਹੈ। ਇੱਕ ਗ੍ਰਹਿ ਵੇਖੇ ਗਿਆ ਮਰਦਾਨਾ, ਕਹਿੰਦਾ ਤੁਹਾਨੂੰ ਕੀ ਹੋਇਆ, ਕੀ ਗੱਲ ਹੈ ਤੁਹਾਨੂੰ?
ਉਹ ਘਰ ਵਾਲਿਆਂ ਨੇ ਸਾਰੀ ਗੱਲ ਦੱਸੀ ਜੀ, ਬਸ 2 ਦਿਨ ਰਹਿ ਗਏ, ਪਰਸੋਂ ਨੂੰ ਸਾਡੀ ਮੌਤ ਆ, ਇਹ ਸਹਿਰ ਗਰਕ ਹੋ ਜਾਣਾ। ਹਮਜਾ ਗੌਂਸ ਪੀਰ ਬੈਠਾ ਭੋਰੇ ਵਿੱਚ, ਉਹ ਕਹਿੰਦਾ ਭੋਲਿਓ ਤੁਹਾਨੂੰ ਕੁਝ ਨਹੀਂ ਹੋ ਸਕਦਾ, ਤੁਹਾਡੀ ਰਾਖੀ ਵਾਸਤੇ, ਤੁਹਾਡੀ ਸਹਾਇਤਾ ਵਾਸਤੇ ਖੁਦਾ ਆਇਆ, ਖੁਦ ਰੱਬ ਆਇਆ, ਗੁਰੂ ਨਾਨਕ ਮਹਾਰਾਜ ਬੈਠੇ, ਆ ਜਾਓ ਮੇਰੇ ਨਾਲ, ਆ ਜਾਓ ਜਿੰਨੇ ਕਹਿ ਸਕਦੇ ਹੋ, ਫਰਿਆਦ ਕਰੋ ਆ ਕੇ, ਮਾਲਕ ਆ ਗਏ ਹੈ, ਸੱਚੀ ਸਰਕਾਰ ਆ ਗਈ ਹੈ। ਸਿਆਲਕੋਟ ਸ਼ਹਿਰ ਵਾਸੀ ਸਾਰੇ ਜਾਣੇ ਆ ਗਏ, ਨਾਲ ਮਰਦਾਨਾ ਹੈ, ਗੁਰੂ ਨਾਨਕ ਮਹਾਰਾਜ ਬੈਠੇ ਹੈ, ਫਰਿਆਦੀ ਫਰਿਆਦ ਲੈ ਕੇ ਰੱਬ ਦੇ ਕੋਲੇ ਆਏ। ਹੁਣ ਤਾਂ ਜਾਣੀ ਜਾਣ, ਗੁਰੂ ਨਾਨਕ ਮਹਾਰਾਜ ਕਹਿੰਦੇ ਦੱਸੋ ਵੀ ਕੀ ਦੁੱਖ ਆ ਤੁਹਾਨੂੰ, ਕੀ ਗੱਲ ਚਿਹਰੇ ਮਰਝਾਏ ਪਏ ਹੈ। ਉਹ ਕਹਿੰਦੇ ਜੀ ਗੱਲ ਇਉਂ ਹੈ, ਆ ਸੇਠ ਤੇ ਸਠਾਣੀ ਬੈਠੇ ਹੈ, ਉਹ ਪੀਰ ਹਮਜਾ ਗੌਂਸ ਨੇ ਬਚਨ ਦਿੱਤਾ ਸੀਗਾ, ਬਚਨ ਪੂਰਾ ਵੀ ਹੋਇਆ, ਇਹਨਾਂ ਦੇ ਬੱਚਾ ਹੋ ਗਿਆ, ਇਹ ਪੁੱਤਰਮੋਹ ਵਿੱਚ ਫਸ ਗਏ ਹੈ। ਉਹ ਕਹਿੰਦੇ ਸੀ ਪਹਿਲਾ ਬੱਚਾ ਡੇਰੇ ਦੇ ਦਿਓ, ਦੂਜਾ ਬੱਚਾ ਤੁਹਾਡੇ ਹੋਊਗਾ, ਜਦ ਹੁਕਮ ਅਦੂਲੀ ਹੋਊਗੀ ਦੂਜਾ ਬੱਚਾ ਤਾਂ ਕਿੱਥੋਂ ਹੋਣਾ ਹੈ, ਆ ਪਹਿਲੇ ਬੱਚੇ ਨਹੀਂ ਸਾਰਿਆਂ ਨੂੰ ਵਿਪਤਾ ਦੇ ਵਿੱਚ ਪਾਤਾ ਏ। ਉਹ ਕਹਿੰਦਾ ਮੇਰਾ ਹੁਕਮ ਨਹੀਂ ਮੰਨਿਆ, ਮੇਰੇ ਹੁਕਮਾਂ ਦੀ ਹੁਕਮ ਅਦੂਲੀ ਹੋਈ ਹੈ। ਉਹ ਭੋਰੇ ਵਿੱਚ ਬੈਠਾ ਤਪ ਕਰੀ ਜਾਂਦਾ ਏ, ਪਰਸੋਂ ਨੂੰ ਸ਼ਹਿਰ ਗਰਕ ਹੋ ਜਾਣਾ। ਗੁਰੂ ਸਾਹਿਬ ਕਹਿੰਦੇ ਕੁਛ ਨਹੀਂ ਹੁੰਦਾ ਤੁਹਾਨੂੰ, ਤੁਸੀਂ ਫਰਿਆਦ ਕਰੀ ਅਸੀਂ ਆਏ ਹਾਂ। ਮਹਾਰਾਜ 49ਵੇਂ ਦਿਨ, ਅਗਲੇ ਦਿਨ 40ਵਾਂ ਸੀ, 49ਵੇਂ ਦਿਨ ਗੁਰੂ ਸਾਹਿਬ ਭੋਰੇ ਦੇ ਅੰਦਰ ਚਲੇ ਗਏ, ਜਿੱਥੇ ਤਪ ਕਰਦਾ ਹਮਜਾ ਗੌਸ ਹੰਕਾਰਿਆ ਹੋਇਆ, ਉਹਨੂੰ ਹੰਕਾਰ ਹੋ ਗਿਆ ਹੈ ਵੀ ਮੇਰਾ ਬਚਨ ਨਹੀਂ ਮੰਨਿਆ ਇਹਨਾਂ ਨੇ। ਜਦ ਗੁਰੂ ਸਾਹਿਬ ਭੋਰੇ ਦੇ ਅੰਦਰ ਵੜ ਗਏ ਹੈ ਤੇ ਨੇਤਰ ਖੋਲੇ ਹੈ, ਰੱਬ ਸਾਹਮਣੇ ਹੈ, ਕਹਿੰਦਾ ਕੌਣ ਹੋ ਤੁਸੀਂ? ਗੁਰੂ ਨਾਨਕ ਮਹਾਰਾਜ ਕਹਿੰਦੇ ਪਛਾਣ, ਤੂੰ ਸੰਤ ਹੈ, ਤੂੰ ਫਕੀਰ ਹੈ, ਤੂੰ ਪੀਰ ਹੈ, ਲੋਕਾਂ ਨੂੰ ਬਾਣੀ ਪਾਈ ਫਿਰਦਾ ਏ। ਉਹ ਜਿਹੜੇ ਰੱਬ ਦੇ ਪਿਆਰੇ ਸੰਤ ਰਿਸ਼ੀ ਮੁਨੀ ਮਹਾਤਮਾ ਹੁੰਦੇ ਆ, ਤਾਂ ਦੁੱਖਾਂ ਦੀ ਦਾਰੂ ਬਣਦੇ ਆ ਲੋਕਾਂ ਦੇ, ਗਰੀਬਾਂ ਦੇ ਮਸੀਹਾ ਬਣਦੇ ਹੈ, ਤਾਂ ਤੂੰ ਤਾਂ ਆਹ ਸਾਰਾ ਸ਼ਹਿਰ ਗਰਕ ਕਰਨ ਲੱਗਿਆ ਸੀ, ਖਤਮ ਕਰਨ ਲੱਗਿਆ ਸੀ, ਗਲਤੀ ਇੱਕ ਦੀ ਸਜ਼ਾ ਸਭ ਨੂੰ ਦੇ ਰਿਹਾ ਏ। ਗੁਰੂ ਨਾਨਕ ਮਹਾਰਾਜ ਕਹਿੰਦੇ ਆ ਜੇ ਦੁਨੀਆਂ ਅੰਨੀ ਹੈ, ਤੂੰ ਤਾਂ ਨਹੀਂ ਅੰਨਾ, ਤੈਨੂੰ ਤਾਂ ਦਿਸਦਾ ਨਾ, ਫੇਰ ਕੀ ਹੋ ਗਿਆ ਸੀ? ਤੂੰ ਕਿਰਪਾ ਕਰਤੀ ਆ, ਪੁੱਤ ਦੇਤਾ ਏ, ਤੈਨੂੰ ਕੀ ਘਾਟੇ ਸੀਗੇ? ਤੂੰ ਦੂਸਰਾ ਬੱਚਾ ਲੈ ਲੈਂਦਾ। ਉਹਨਾਂ ਨੂੰ ਕਹਿੰਦੇ ਦੂਸਰਾ ਬੱਚਾ ਦੇ ਜਿਓ, ਤੇ ਪਹਿਲੇ ਤੂੰ ਵੀ ਤਾਂ ਹਿੰਡ ਕੀਤੀ ਨਾ, ਜਦੋਂ ਪਕਾਈ ਵੀ ਪਹਿਲਾ ਬੱਚਾ।

ਬਣ ਗਿਆ, ਹਰੇਕ ਨਾ ਫਕੀਰ ਬਣ ਗਿਆ। ਕਿੰਨੀ ਦੁਨੀਆ ਹੈ, ਸਾਰੇ ਸੰਤ ਬਣ ਜਾਣਗੇ। ਮਹਾਰਾਜ ਕਹਿੰਦੇ, ਗੁਰੂ ਨਾਨਕ ਮਹਾਰਾਜ ਕਹਿੰਦੇ, ਹਉਂਜਾ ਗੌਂਸ ਪੀਰ ਨੂੰ, ਕਹਿੰਦੇ ਸਾਰੇ ਸੰਤ ਬਣ ਜਾਣ। ਫਿਰ ਤਾਂ ਵਿਰਲੇ ਆਉਂਦੇ ਆ, ਉਹਦੇ ਆਸ਼ਕ ਅਕਾਲ ਪੁਰਖ ਵਾਹਿਗੁਰੂ ਜੋਤਾਂ ਭੇਜਦਾ, ਡਿਊਟੀਆਂ ਲੱਗਦੀਆਂ, ਦਰਗਾਹੀ ਡਿਊਟੀਆਂ, ਇਹ ਦਰਗਾਹੀ ਡਿਊਟੀਆਂ ਲੱਗਦੀਆਂ। ਤੇ ਤੇਰੀ ਜਿਹੜੀ ਡਿਊਟੀ ਲੱਗੀ ਉਹ ਤੂੰ ਗਲਤ ਇਸਤੇਮਾਲ ਕਰ ਰਹੇ। ਗੁਰੂ ਸਾਹਿਬ ਨੇ ਉਹਦੇ ਨਾ ਨੇਤਰ ਖੋਲਤੇ, ਉਹ ਕਹਿੰਦਾ ਮਹਾਰਾਜ ਗਲਤੀ ਹੋ ਗਈ ਹੈ, ਉਹ ਚਰਨਾਂ ਦਾ ਭੋਰਾ ਬਣ ਗਿਆ। ਹਮਜਾ ਗੌਂਸ ਪੀਰ ਨੂੰ ਵੀ ਗੁਰੂ ਸਾਹਿਬ ਨੇ ਮਾਰਗ ਦਿਖਾਇਆ ਵੀ ਜਿਹੜੀ ਤੈਨੂੰ ਬੰਦਗੀ ਤੂੰ ਕਰਦਾ ਹੈ ਉਹ ਚੰਗੇ ਪਾਸੇ ਲਾ, ਕਿਸੇ ਦਾ ਭਲਾ ਕਰ, ਕਿਉਂਕਿ ਸੰਤ ਮਹਾਂਪੁਰਸ਼ ਤਾਂ ਲੋਕਾਂ ਦਾ ਭਲਾ ਕਰਨ ਵਾਸਤੇ ਆਉਂਦੇ ਹੈ। ਸੋ ਐਂ ਗਿਆਨ ਕਰਾਇਆ। ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਪਿਆਰੇ ਖਾਲਸਾ ਜੀ, ਮੀਰੀ ਪੀਰ ਦੇ ਮਾਲਕ ਉਹਨਾਂ ਦੇ ਪਿਆਰਾ ਸਿੱਖ ਸੇਠ ਕਰੋੜੀ ਉਹਦੇ ਘੋੜੇ ਖੋਲੇ, ਜਾਲਮਾਂ ਨੇ ਲਾਹੌਰ ਦੇ ਕਿਲੇ ਵਿੱਚ ਬੰਦ ਹੈ ਤੇ ਸੇਠ ਕਰੋੜੀ ਤੇ ਸੰਗਤ ਭਾਈ ਰੂਪੇ ਪਹੁੰਚਦੇ ਹਨ। ਮਹਾਰਾਜ ਉੱਥੇ ਬੈਠੇ ਹਨ, ਦੀਵਾਨ ਸਜੇ ਹੈ, ਸਾਰੀ ਵਿਥਿਆ ਦੱਸਦੀ ਹੈ ਵੀ ਸਾਡੇ ਨਾਲ ਐਂ ਵਾਪਰਿਆ ਏ, ਐਂ ਕੀਤਾ, ਤੁਹਾਨੂੰ ਝੂਠੀ ਸਰਕਾਰ ਕਿਹਾ। ਅਸੀਂ ਤਾਂ ਕਿਹਾ ਵੀ ਸਾਡੀ ਸੱਚੀ ਸਰਕਾਰ ਹੈ, ਉਹਨਾਂ ਨੇ ਝੂਠਾ ਕਿਹਾ। ਉਹ ਕਹਿੰਦੇ ਜੇ ਤੇਰਾ ਗੁਰੂ ਸੱਚਾ ਹੋਇਆ ਲਾਹੌਰ ਦੇ ਕਿਲੇ ਚੋਂ ਘੋੜੇ ਲੈ ਜਾਓ, ਡਿਊਟੀ ਲਾਓ, ਤੁਹਾਡੇ ਕੋਲ ਤਾਂ ਬਹੁਤ ਸਿੱਖ ਬੈਠੇ ਹਨ ਬਹਾਦਰ ਮਹਾਰਾਜ, ਤੁਸੀਂ ਦੋ ਜੰਗਾਂ ਵੀ ਲੜੀਆਂ, ਅੱਗੇ ਤੁਹਾਡੀ ਜਿੱਤ ਹੋਈ ਹੈ, ਤੁਹਾਨੂੰ ਕੋਈ ਹਰਾਉਣ ਵਾਲਾ ਜੰਮਿਆ ਹੀ ਨਹੀਂ ਹੈ। ਸਲੋਤ ਕਰਦੇ ਆ ਗੁਰੂ ਸਾਹਿਬ ਦੀ। ਮਹਾਰਾਜ ਕਹਿੰਦੇ ਆ ਸੇਠ, ਉਹ ਸਿੱਖਾ ਘੋੜੇ ਤੇਰੇ ਆ ਗਏ ਤੇ ਤੇਰੇ ਘੋੜੇ ਆ ਜਾਣਗੇ। ਉਹ ਸ਼ਾਂਤ ਹੋ ਕੇ ਬਹਿ ਗਿਆ। ਹੁਣ ਗੁਰੂ ਸਾਹਿਬ ਡਿਊਟੀ ਲਾਉਂਦੇ ਆ ਬਹਾਦਰ ਬਿਧੀ ਚੰਦ ਦੀ। ਬਿਧੀ ਚੰਦ ਨੂੰ ਕਹਿੰਦੇ, ਬਿਧੀ ਚੰਦਾ ਤੂੰ ਘੋੜੇ ਲਿਆ ਸਕਦਾ? ਉਹ ਕਹਿੰਦਾ ਮਹਾਰਾਜ ਤੁਸੀਂ ਮੇਰੇ ਤੇ ਕਿਰਪਾ ਕਰਿਓ, ਮਹਾਰਾਜ ਤੁਸੀਂ ਮੈਨੂੰ ਨਵਾਜਿਆ ਤੇ ਸਾਜਿਆ ਏ, ਤੁਹਾਡੀ ਕਿਰਪਾ ਨਾਲ ਮੈਂ ਜਾਊਂਗਾ। ਜਿਹੜੀ ਕਹਿੰਦੇ ਉਹ ਪਗਾ ਦਿੰਦੇ, ਫੜਾ ਫੋਕੀਆਂ ਸੂਰਮੇ ਮਾਰ ਦੇਣਾ, ਕੌਮੀ ਮੰਦਿਰ ਦੀ ਕਰ ਬੁਨਿਆਦ ਪੱਕੀ, ਨਿਰੇ ਰੇਤ ਦੇ ਮਹਿਲ ਪਸਾਰ ਦੇਣਾ, ਮਿਲੇ ਚੈਨ ਨਾ ਤੜਫਦੀ ਆਤਮਾ ਨੂੰ, ਕਰਜ਼ਾ ਜਦੋਂ ਤੱਕ ਸਿਰੋਂ ਉਤਾਰ ਦੇਣਾ, ਚਰਨ ਸਿਰਾਂ ਦੀ ਬਾਜੀ ਲਾ ਦਿੰਦੇ, ਬਾਜੀ ਅਣਖ ਦੀ ਸੂਰਮੇ ਹਾਰ ਦੇਣਾ। ਉਹ ਕਹਿੰਦਾ ਮਹਾਰਾਜ ਸੂਰਮ ਗਤੀ ਮੇਰੇ ਤੁਸੀਂ ਭਰੀ ਹੈ, ਬਹਾਦਰ ਮੈਨੂੰ ਤੁਸੀਂ ਬਣਾਇਆ। ਬਹਾਦਰੀ ਦਾ ਖਿਤਾਬ ਗੁਰੂਆਂ ਨੇ ਦਿੱਤਾ ਦੋ ਸਿੱਖਾਂ ਨੂੰ, ਇੱਕ ਤਾਂ ਬਾਬਾ ਬੰਦਾ ਸਿੰਘ ਬਹਾਦਰ, ਇੱਕ ਬਹਾਦਰ ਬਿਧੀ ਚੰਦ। ਇੱਕ ਕੋਈ ਬੁਲਾਰਾ ਕੰਪੈਰੀਜ਼ਨ ਕਰ ਰਿਹਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ, ਮੈਂ ਉਹ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਸਾਡੇ ਤਾਂ ਗੁਰੂ ਰੱਬ ਹੈ, ਆਪਾਂ ਉਹਨਾਂ ਨਾਲ ਕਿਵੇਂ ਕੰਪੈਰੀਜ਼ਨ ਕਰ ਦਾਂਗੇ, ਬਰਾਬਰਤਾ ਜਾਂ ਮੇਲ ਕਿਵੇਂ ਕਰਾ ਦਾਂਗੇ। ਇਹ ਦੋਹਾਂ ਨੂੰ ਗੁਰੂਆਂ ਨੇ ਬਹਾਦਰੀ ਦਾ ਖਿਤਾਬ ਦਿੱਤਾ ਹੈ, ਬਹਾਦਰ ਬਾਬਾ ਬਿਧੀ ਚੰਦ। ਗੱਲ 'ਚ ਪੱਲੂ ਪਾ ਕੇ ਸੱਚੇ ਪਾਤਸ਼ਾਹ ਤੁਸੀਂ ਮੇਰੇ ਤੇ ਕਿਰਪਾ ਕਰਿਓ, ਮੈਂ ਲੈ ਕੇ ਆਊਂਗਾ ਤੁਹਾਡੀ ਕਿਰਪਾ ਦੇ ਨਾਲ। ਸੁਣੋ ਕਾਵਿ ਰਚਨਾ, ਇੱਕ ਢਾਡੀ ਕਲਾ ਦੀ ਸੁੰਦਰ ਵੰਨਗੀ। ਆਪ ਗੁਰ ਸੰਗਤਨ ਚੰਨ 'ਚ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ ਹੂਰ, ਪਰ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ, ਦਾਸ ਗੁਰਪ੍ਰੀਤ ਸਿੰਘ ਬਦਨੀਵਾਲ ਢਾਡੀ ਜਿੱਥੇ ਇੱਕ ਬੇਨਤੀ।

ਉਹ ਕਹਿੰਦਾ ਮਹਾਰਾਜ ਮੇਰੇ ਤੁਸੀਂ ਅੰਗ ਸੰਗ ਰਹੋ, ਮੈਂ ਸਣੇ ਬਾਦਸ਼ਾਹ ਘੋੜਿਆਂ ਦੇ ਨਾਲ ਲਿਆਊਂਗਾ, ਬਾਦਸ਼ਾਹ ਨੂੰ ਵੀ ਚੱਕ ਲਿਆਊਂਗਾ, ਆਪਣੇ ਤਾਂ ਘੋੜੇ ਕੀ ਜਾਲਮਾਂ ਦੇ ਘੋੜੇ ਵੀ ਲਿਆਊਂਗਾ। ਅੰਗ ਸੰਗ ਜੇ ਦਾਸ ਦੇ ਰਹੇ ਦਾਤਾ, ਮੂੰਹ ਕਹੇ ਹੋਏ ਬੋਲ ਪਗਾ ਦਿਆਂਗਾ, ਕਿਆਮਤ ਤੱਕ ਨਾ ਭੁੱਲ ਸਕੂ ਜਿਹੜਾ, ਐਸਾ ਵੈਰੀ ਨੂੰ ਸਬਕ ਸਿਖਾ ਦਿਆਂਗਾ। ਘੋੜੇ ਲਿਆਉਣ ਦੀ ਗੱਲ ਕਿਹੜੀ, ਤਾਰੇ ਅੰਬਰ ਦੇ ਤੋੜ ਕੇ ਲਿਆ ਦਿਆਂਗਾ, ਦੁਨੀਆਂ ਰਾਤਾਂ ਨੂੰ ਤਾਰੇ ਦੇਖਦੀ ਹੈ, ਤਾਰੇ ਮੁਗਲਾਂ ਨੂੰ ਦਿਨੇ ਦਿਖਾ ਦਿਆਂਗਾ। ਮਹਾਰਾਜ ਦਿਨੇ ਤਾਰੇ ਦਿਖਾਉਂਗਾ ਮੁਗਲਾਂ ਨੂੰ, ਜਿਹੜੇ ਗੁਰੂ ਦੀ ਪ੍ਰੇਮ ਭੇਟਾ ਨੂੰ ਖੋ ਕੇ ਕਿਲੇ ਵਿੱਚ ਬੰਦ ਕਰੀ ਬੈਠੇ ਹੈ ਔਰ ਆਪਦਾ ਹੱਕ ਜਮਾਈ ਬੈਠੇ ਹੈ ਕਿ ਸਾਡੇ ਇਹ, ਔਰ ਝੂਠੀ ਸਰਕਾਰ ਨੂੰ ਸੱਚੀ ਸਰਕਾਰ ਸਮਝੀ ਬੈਠੇ ਹੈ। ਮਹਾਰਾਜ ਤੁਸੀਂ ਕਿਰਪਾ ਕਰੋ। ਗੁਰੂ ਸਾਹਿਬ ਨੇ ਥਾਪੜਾ ਲਾ ਕੇ ਬਹਾਦਰ ਬਿਧੀ ਚੰਦ ਨੂੰ ਤੋਰਿਆ, ਕਹਿੰਦੇ ਜਾ ਘੋੜੇ ਗੁਲਵਾਗ ਤੇ ਦਲਵਾਗ ਲੈ ਕੇ ਆ। ਹੁਣ ਬਹਾਦਰ ਬਿਧੀ ਚੰਦ ਗੁਰੂ ਸਾਹਿਬ ਤੋਂ ਕਿਰਪਾ ਆਗਿਆ ਲੈ ਕੇ, ਆਸ਼ੀਰਵਾਦ ਲੈ ਕੇ ਘੋੜੇ ਤੇ ਅਸਵਾਰ ਹੋ ਕੇ ਲਾਹੌਰ ਪਹੁੰਚਿਆ। ਗੁਰੂ ਦਾ ਸਿੱਖ ਆ ਉੱਥੇ ਭਾਈ ਜਿਉਣਾ ਸਿੱਖ, ਭਾਈ ਜਿਉਣੇ ਦੇ ਗ੍ਰਹਿ ਵਿਖੇ ਜਾਂਦਾ, ਉਹ ਤੋਂ ਸਾਰੀ ਜਾਣਕਾਰੀ ਲੈਂਦਾ ਹੈ। ਉਹ ਜਾਣਦਾ ਸੀ, ਕਹਿੰਦਾ ਮੈਂ ਬਹਾਦਰ, ਮੈਂ ਬਿਧੀ ਚੰਦ ਹੈ, ਗੁਰੂ ਦੇ ਘੋੜੇ ਜਾਲਮਾਂ ਨੇ ਖੋਹੇ, ਘੋੜੇ ਹੈ ਕਿੱਥੇ ਹੈ? ਉਹ ਜਿਉਣਾ ਸਿੱਖ ਕਹਿੰਦਾ ਭਾਈ ਜਿਹੜੇ ਘੋੜੇ ਖੋਹੇ ਤਾਂ ਹੈ, ਉਹ ਕਿਲੇ ਦੇ ਅੰਦਰ ਬੰਦ ਹੈ ਤਵੇਲੇ ਦੇ ਵਿੱਚ, ਤੇ ਕਹਿੰਦਾ ਸਕੀਮ ਬੰਤ ਬਣਾਈਏ। ਫਿਰ ਕਹਿੰਦਾ ਬੰਤ ਬਣਾਉਣ ਵਾਸਤੇ ਮੈਂ, ਮੇਰੇ ਤੇ ਕਿਰਪਾ ਕਰੀ ਗੁਰੂ ਨੇ। ਉਹ ਕਹਿੰਦਾ ਸਾਰੀ ਜਾਣਕਾਰੀ ਲੈਂਦਾ ਜਿਉਣਾ ਸਿੱਖ, ਕਹਿੰਦਾ ਨਾ ਕਿਲੇ ਦੇ ਸਾਹਮਣੇ ਜਿਹੜਾ ਮੇਨ ਗੇਟ ਹੈ ਉਹਦੇ ਸਾਹਮਣੇ ਨਾ ਕੁਝ ਦੂਰੀ ਤੇ ਇੱਕ ਘਾਹ ਮੰਡੀ ਲੱਗਦੀ ਹੈ, ਘਾਹ ਮੰਡੀ, ਉੱਥੇ ਸ਼ਾਮ ਨੂੰ ਸੈਂਕੜੇ ਘਾਹ ਹੀ ਆਉਂਦੇ ਹੈ। ਸ਼ਾਮ ਦੇ 4 ਵਜੇ ਦੇ ਲਗਭਗ ਕਿਲੇ ਦਾ ਗੇਟ ਖੁੱਲਦਾ, ਦਰੋਗਾ ਸੌਂਦੇ ਖਾਂ ਕਿਲੇ ਚੋਂ ਬਾਹਰ ਆਉਂ ਜਾਏ ਕਰਮਚਾਰੀ ਨਾਲ ਲੈ ਕੇ ਨੌਕਰਾਂ ਨੂੰ, ਜਿਹਦਾ ਘਾਹ ਵਧੀਆ ਹੁੰਦਾ ਉਸ ਘਾਹ ਨੂੰ ਕਿਲੇ ਦੇ ਅੰਦਰ ਲੈ ਜਾਂਦੇ ਆ। ਘੋੜੇ ਤਾਂ ਹੋਰ ਵੀ ਬਹੁਤ ਹਨ, ਹੋਰ ਵੀ ਮਾਲ ਡੰਗਰ ਹਨ ਅੰਦਰ, ਸਾਰਿਆਂ ਵਾਸਤੇ ਚਾਰਾ ਚਾਹੀਦਾ ਹੁੰਦਾ ਹੈ, ਵੀ ਜਿਹਦਾ ਘਾਹ ਵਧੀਆ ਹੁੰਦਾ ਉਹ ਪਛਾਣ ਕੇ ਦੇਖ ਕੇ ਉਸ ਘਾਹ ਨੂੰ ਕਿਲੇ ਦੇ ਅੰਦਰ ਲੈ ਜਾਂਦੇ ਆ। ਬਸ ਇੱਥੋਂ ਹੀ ਪਕੜ ਕਰ ਲਈ ਹੈ ਬਿਧੀ ਚੰਦ ਨੇ। ਉਹ ਜਿਉਣੇ ਸਿੱਖ ਨੂੰ ਕਹਿੰਦਾ 2-3 ਚੀਜ਼ਾਂ ਮੈਨੂੰ ਚਾਹੀਦੀਆਂ, ਉਹ ਦੇ ਦੇ, ਮੈਂ ਤੇਰਾ ਬੜਾ ਆਸਾਨਮੰਦ ਰਹੂੰਗਾ। ਜਿਉਣਾ ਸਿੱਖ ਕਹਿੰਦਾ ਏ ਆਸਾਨਮੰਦ ਕਾਹਦੀ ਗੱਲ ਹੈ ਕਿ ਗੁਰੂ ਦਾ ਸਿੱਖ ਹੀ ਦੂਜੇ ਸਿੱਖ ਦੇ ਕਾਰਜ ਕੰਮ ਆਉਂਦਾ ਹੈ, ਤੂੰ ਮੇਰੇ ਗੁਰੂ ਦਾ ਸਿੱਖ ਹੈ, ਗੁਰੂ ਦੇ ਦਰਸ਼ਨ ਕਰਕੇ ਆਇਆ ਏ, ਵੱਡੇ ਭਾਗ ਹੈ ਤੁਸੀਂ ਜੀ ਗੁਰੂ ਦੇ ਕੋਲੇ ਰਹਿੰਦੇ ਹੋ, ਹਰ ਪਲ ਹਰ ਸਮਾਂ ਹਰ ਘੜੀ ਗੁਰੂ ਦੇ ਦਰਸ਼ਨ ਕਰਦੇ ਹੋ, ਉਹਨਾਂ ਦੇ ਚਰਨਾਂ ਮੁਬਾਰਕ ਚਾਹਨਾ ਚਾਹੇ ਕਿ ਸਮਾਂ ਬਤੀਤ ਕਰਦੇ ਹੋ, ਤੁਹਾਨੂੰ ਤਾਂ ਗੁਰੂ ਸਾਹਿਬ ਨੇ ਸ਼ਿੰਗਾਰਿਆ ਹੋਇਆ ਇਹ ਆਪਣੇ ਚਾਹਨਾ 'ਚ ਰੱਖ ਰਹੇ ਹੈ। ਉਹ ਕਹਿੰਦਾ ਫਿਰ ਕੀ ਚਾਹੀਦਾ ਏ? ਬਿਧੀ ਚੰਦ ਕਹਿੰਦਾ ਜਿਉਣੇ ਸਿੱਖ ਨੂੰ, ਉਹ ਕਹਿੰਦਾ ਇੱਕ ਤਾਂ ਮੈਨੂੰ ਖੁਰਪਾ ਚਾਹੀਦਾ ਏ, ਜਿਹਨੂੰ ਰੰਬਾ ਕਹਿ ਦਿੰਦੇ, ਖੁਰਪਾ ਚਾਹੀਦਾ, ਮੈਂ ਘਾਹ ਖੋਤੂੰਗਾ, ਇੱਕ ਪੱਲੀ ਚਾਹੀਦੀ ਹੈ, ਇੱਕ ਪੁਰਾਣਾ ਜਿਹਾ ਮੈਨੂੰ ਕੱਪੜਾ ਦੇ ਦੇ, ਮੈਂ ਸਿਰ 'ਤੇ ਮੜਾਸਾ ਮਾਰ ਲਵਾਂ ਅਤੇ ਪੁਰਾਣੇ ਜਿਹੇ ਵਸਤਰ ਪਾ ਲਵਾਂ, ਭੇਸ ਬਟਾ ਲਿਆ। ਗੁਰੂ ਨੂੰ ਖੁਸ਼ ਕਰਨ ਦੀ ਖਾਤਰ ਬਿਧੀ ਚੰਦ ਘਾਹ ਹੀ ਬਣ ਜਾਂਦਾ ਏ, ਖੁਰਪਾ ਨਾਲ ਲੈ ਕੇ ਪੱਲੀ ਲੈ ਕੇ ਰਾਵੀ ਦੇ ਘਾਟ ਤੇ ਜਾਂਦਾ, ਉੱਥੇ ਭਲਾ ਇਸ਼ਨਾਨ ਕਰਦਾ। 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਯਾਦ ਕਰਦਾ, ਕਹਿੰਦੇ ਸੱਚੇ ਪਾਤਸ਼ਾਹ ਮੈਂ ਤੁਹਾਡੀ ਛੰਨ ਵਿੱਚ ਆਇਆ ਸੀ, ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ, ਹੁਣ ਤੁਹਾਡੇ ਸਾਹਿਬਜ਼ਾਦੇ ਸਾਡੇ ਗੁਰੂ 6ਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦੇ ਮੁਬਾਰਕ ਚਾਨਾਂ 'ਚ ਰਹਿ ਕੇ ਮੈਂ ਜ਼ਿੰਦਗੀ ਬਤੀਤ ਕਰ ਰਿਹਾ, ਆਹ ਮੇਰੀ ਡਿਊਟੀ ਲਾਈ ਹੈ, ਜਾਲਮਾਂ ਨੇ ਘੋੜੇ ਖੋਹੇ ਹੈ, ਆਹ ਕਿਲੇ ਦੇ ਵਿੱਚ ਬੰਦ ਹੈ, ਮੈਂ ਕਿਲੇ ਘੋੜੇ ਲੈ ਕੇ ਜਾਣੇ ਆ, ਅੰਗ ਸੰਗ ਮੇਰੀ ਸਹਾਇਤਾ ਕਰਿਓ, ਐਂ ਗੁਰੂ ਨੂੰ ਅਰਦਾਸ ਕਰਦੀ ਹੈ। ਜਿਹੜਾ ਵੀ ਸਿੱਖ ਗੁਰੂ ਦੇ ਮੁਬਾਰਕ ਚਾਨਾਂ 'ਚ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕਰਦਾ, ਦੇਖੋ ਹੁਣ ਆਪਣੇ ਗੁਰੂ ਹੈ, ਦਸਾਂ ਪਾਸ਼ੇ ਇਲਾਹੀ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਸੇ ਦੀ ਕੋਈ ਅਰਦਾਸ ਆ, ਕਿਸੇ ਦੀ ਕੋਈ ਅਰਦਾਸ, ਆਪਾਂ ਗੁਰੂ ਦੇ ਦਰ ਤੇ ਅਰਦਾਸਾਂ ਕਰਕੇ ਗੁਰੂ ਤੋਂ ਝੋਲੀਆਂ ਭਰਾਉਣ ਵਾਸਤੇ ਆਉਂਦੇ ਹਾਂ, ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ ਹੈ। ਗੁਰਬਾਣੀ ਕਹਿੰਦੀ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਜੇ ਸਾਡਾ ਸ਼ਰਧਾ ਵਿਸ਼ਵਾਸ ਪੱਕਾ ਹੈ ਗੁਰੂ ਤੋਂ, ਤੇ ਸਾਨੂੰ ਸਾਰੇ ਪਦਾਰਥ ਗੁਰੂ ਸਾਹਿਬ ਬਖਸ਼ਿਸ਼ ਕਰਦਾ ਹੈ। ਸੋ ਪਿਆਰੇ ਖਾਲਸਾ ਜੀ,
ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ, ਕਹਿੰਦੇ ਤੀਰਥ ਨਾਤਿਆਂ ਏਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਅਨੇਕ ਫਲ, ਕਹਿਤ ਕਬੀਰ ਪੁਕਾਰ। ਕਹਿੰਦੇ ਤੀਰਥ ਹੈ, ਹੁਣ ਦੇਖੋ ਗੁਰਬਾਣੀ ਕਹਿੰਦੀ ਅੱਠ ਸੱਠ ਤੀਰਥ ਜਾਂ ਸਾਧ ਭਗਤਰ ਹੈ, ਤਹਿ ਬਕੁੰਠ ਜਹਿ ਨਾਮ ਉਚਰ। ਪਹਿਲਾਂ ਸਾਡੇ ਗੁਰੂਆਂ ਨੇ ਮੁਬਾਰਕ ਚੰਨ ਪਾਏ, ਫਿਰ ਤੀਰਥ ਬਣੇ ਹੈ। ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਇੱਕ ਫਲ ਮਿਲਦਾ। ਸੋ ਪਿਆਰੇ ਖਾ, ਜਿਹਨਾਂ ਨੂੰ ਪੂਰਨ ਸੰਤ ਮਿਲ ਜਾਣ, ਸੰਤ ਹੋਵੇ ਸਿਰੇ ਵਾਲਾ, ਧਰਮ ਅਰਥ ਕਾਮ ਮੋਕਸ਼, ਇਹ ਚਾਰ ਪਦਾਰਥ ਮਿਲਦੇ ਆ ਸੰਤਾਂ ਦਾ ਸੰਗ ਕਰਕੇ। ਗੁਰਬਾਣੀ ਥਾਂ ਥਾਂ ਤੇ ਸੰਤਾਂ ਦੀ ਉਸਤਤ ਹੈ। ਪਰ ਜਿਹਨਾਂ ਨੂੰ ਪੂਰੇ ਗੁਰੂ ਮਿਲ ਜਾਣ, ਅਨੇਕਾਂ ਹੀ ਫਲ ਮਿਲਦੇ ਆ। ਜਿਸ ਤਰ੍ਹਾਂ ਇੱਕ ਬਾਪ ਇੱਕ ਪਿਤਾ ਆਪਣੀ ਸੰਤਾਨ ਤੋਂ ਆਪਣੀ ਬੱਚਿਆਂ ਤੋਂ ਕੁਝ ਲੁਕੋ ਕੇ ਨਹੀਂ ਰੱਖਦਾ, ਉਹ ਕਹੂਗਾ ਜੋ ਮੇਰਾ ਤੁਹਾਡਾ ਹੀ ਹੈ, ਉਹ ਬੱਚਿਆਂ ਨੂੰ ਦੇ ਦਿੰਦਾ ਹੈ, ਬਣ ਦਿੰਦਾ ਬਰਾਬਰ, ਭਾਈ ਸਾਂਭੋ ਕੇ ਨਾ। ਇਸੇ ਤਰ੍ਹਾਂ ਜੋ ਗੁਰੂ ਹੈ, ਆਪਾਂ ਤਾਂ ਹੁਣ ਮੰਗਤੇ ਬਣ ਕੇ ਆਏ ਹਾਂ, ਤੂੰ ਦਾਤਾ ਸਭ ਮੰਗਤੇ ਇੱਕੋ ਦੇਵਣ ਹਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਅਸੀਂ ਉਹਦੇ ਦਰ ਤੇ ਮੰਗਦੇ ਹਾਂ। ਜਦੋਂ ਨਿਮਰਤਾ ਦੇ ਘਰ ਵਿੱਚ ਆ ਕੇ ਗੁਰੂ ਤੋਂ ਦਾਤਾ ਮੰਗਾਂਗੇ, ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦਾ। ਸੋ ਪਿਆਰੇ ਖਾਲਸਾ ਜੀ, ਅਰਦਾਸ ਕਰਦੀ ਹੈ ਬਿਧੀ ਚੰਦ ਨੇ, ਮਹਾਰਾਜ ਲਾਜ ਰੱਖਿਓ, ਇਸ਼ਨਾਨ ਕੀਤਾ ਇਹ ਘਾਹ ਹੀ ਬਣ ਗਿਆ ਏ, ਰਾਵੀ ਦੇ ਪਾਰ ਜਾ ਕੇ ਨਾ ਘਾਹ ਖੋਤਦਾ, ਵਧੀਆ ਵਧੀਆ ਘਾਹ ਖੋਤ ਕੇ ਪੰਡ ਬੰਨ ਕੇ ਸਿਰ ਤੇ ਚੱਕ, ਦੁਪਹਿਰਾ ਹੋ ਜਾਂਦਾ, ਤਿੰਨ ਵੱਜ ਗਏ ਹੈ, ਤਿੰਨ ਸਾਢੇ ਤਿੰਨ, ਤਿੰਨ ਵਜੇ ਤੋਂ ਬਾਅਦ ਆ ਕੇ ਉਹ ਸੈਂਕੜੇ ਘਾਹ ਹੀ ਬੈਠੇ ਹੁੰਦੇ, ਘਾਹ ਮੰਡੀ ਦੇ ਵਿੱਚ ਆ ਜਾਂਦਾ। ਬਹਾਦਰ ਬਿਧੀ ਚੰਦ ਘਾਹ ਦੀ ਪੰਡ ਰੱਖ ਲੈਂਦਾ ਥੱਲੇ, ਉੱਪਰ ਬਹਿ ਜਾਂਦਾ ਉੱਚਾ ਹੋ ਕੇ, ਸਾਰੇ ਘਾਈਆਂ ਤੋਂ ਉੱਚਾ ਹੋ ਗਿਆ, ਲੋਕ ਵੀ ਹੱਸਦੇ ਉੱਚਾ ਕਿਉਂ ਹੋਇਆ। ਉਹ ਕਹਿੰਦਾ ਜਦੋਂ ਦਰੋਗਾ ਸੁਣਦੇ ਖਾਂ ਆਊਗਾ, ਆ ਬਾਕੀ ਤਾਂ ਘਾਹ ਹੀ ਪੁਰਾਣੇ ਹੈ, ਮੈਂ ਹੀ ਨਵਾਂ ਨਾ, ਮੈਂ ਤਾਂ ਬੈਠਾ ਕਿ ਮੈਨੂੰ ਆ ਕੇ ਦੇਖੂਗਾ, ਮੇਰੇ ਤੇ ਨਜ਼ਰ ਪਾਊਗੀ ਉਹਦੀ, ਤੇ ਮੈਨੂੰ ਅੰਦਰ ਲੈ ਕੇ ਜਾਊਗਾ, ਘਾਹ ਵੀ ਮੇਰਾ ਵਧੀਆ। ਉਹਨੇ ਮਿੱਟੀ ਝਾੜਤੀ ਹੈ, ਵਧੀਆ ਛਾਣ ਕੇ ਵਧੀਆ ਘਾਹ ਲੈ ਕੇ ਆਇਆ, ਦੂਜਿਆਂ ਨੂੰ ਵਧੀਆ ਘਾਹ ਲਓ। ਸ਼ਾਮ ਦੇ 4 ਵਜਦੇ ਹੈ, ਕਿਲੇ ਦਾ ਗੇਟ ਖੁੱਲਦਾ ਲਾਹੌਰ ਦੇ ਕਿਲੇ ਦਾ, ਦਰੋਗਾ ਸੁਣਦੇ ਖਾਂ ਬਾਹਰ ਆਉਂਦਾ, ਨਾਲ ਪੁਲਿਸ ਕਰਮਚਾਰੀ ਹੁੰਦੇ, ਨੌਕਰ ਹੁੰਦੇ ਹੈ, ਘਾਹ ਮੰਡੀ ਚ ਆਉਂਦੇ ਹੈ, ਦੇਖਦੇ ਹੈ ਕਿਹਦਾ ਘਾਹ ਵਧੀਆ ਏ। ਇਹਦਾ ਬਹਾਦਰ ਬਿਧੀ ਚੰਦ ਉੱਛਲ ਉੱਛਲ ਕੇ ਦੇਖਦਾ ਏ ਕਿ ਮੇਰੇ ਤੇ ਨਿਗਾਹ ਪੈ ਜਾਵੇ ਦਰੋਗੇ ਸੁਣਦੇ ਖਾਂ ਦੀ। ਦਰੋਗਾ ਵੀ ਪਰਖ ਕਰਦਾ, ਦੇਖਦਾ ਵੀ ਜਿਹੜੇ ਬਾਕੀ ਘਾਹ ਹੀ ਬੈਠੇ ਹੈ ਉਹ ਤਾਂ ਪੁਰਾਣੇ ਲੱਗਦੇ ਹੈ, ਆ ਜਿਹੜਾ ਘਾਹ ਦੀ ਪੰਡ ਉੱਪਰ ਬੈਠਾ ਉੱਛਲ ਉੱਛਲ ਕੇ ਦੇਖਦਾ ਏ, ਇਹ ਨਵਾਂ ਘਾਹ ਹੀ ਲੱਗਦਾ। ਦਰੋਗਾ ਸੁਣਦੇ ਖਾਂ ਉਹਦੇ ਕੋਲੇ ਆ ਗਿਆ, ਉਹਦੇ ਕੋਲੇ ਆ ਕੇ ਕਹਿੰਦਾ ਗੱਲ ਸੁਣ ਵੀ ਘਾਈਆ, ਕੀ ਨਾਂ ਤੇਰਾ, ਅੱਗੇ ਤਾਂ ਤੈਨੂੰ ਕਿਤੇ ਦੇਖਿਆ ਨਹੀਂ ਹੈ, ਇੱਥੇ ਕਿੱਥੇ ਰਹਿੰਦਾ ਸੀ ਤੂੰ, ਘਾਹ ਵੀ ਤੇਰਾ ਵਧੀਆ ਏ। ਉਹ ਕਹਿੰਦਾ ਜੀ ਮੈਂ ਤਾਂ 36 ਸਰਕਾਰ ਦਾ ਮੰਥ ਥਲਾ ਕੇ ਜੇ ਬੋਲਦਾ, ਕਹਿੰਦਾ ਮੈਂ ਤਾਂ 36 ਸਰਕਾਰ ਦਾ ਬੰਦਾ ਏ, 36 ਸਰਕਾਰ ਦਾ, ਇਹ ਖੁਸ਼ ਹੋਈ ਜਾਵੇ। ਜਿਹੜਾ ਸੇਠ ਕਰੋੜੀ ਨੇ ਕਿਹਾ ਸੀ ਨਾ, 36 ਸਰਕਾਰ ਦੇ ਘੋੜੇ ਹੈ, ਉਹੀ ਗੱਲ ਇਹਨੇ ਕਹਿਤੀ ਹੈ ਵੀ ਮੈਂ 36 ਸਰਕਾਰ ਦਾ ਬੰਦਾ ਏ, ਇਹ ਤਾਂ ਕਹਿੰਦਾ ਬੰਦਾ ਹੀ ਆਪਣਾ ਏ। ਉਹ ਕਹਿੰਦਾ ਜੀ ਮੈਂ 36 ਸਰਕਾਰ ਦਾ ਬੰਦਾ ਏ, 36 ਸਰਕਾਰ ਦੇ ਘੋੜਿਆਂ ਵਾਸਤੇ ਘਾਹ ਲੈ ਕੇ ਆਇਆ। ਉਹ ਕਹਿੰਦਾ ਗੱਲ ਸੁਣ ਲਾ ਵੀ ਦੋਸਤਾ, 4 ਆਨੇ ਦਿੰਦੇ ਆ ਅਸੀਂ ਪੰਡ ਦੇ, ਆ ਘਾਹ ਹੀ ਬੈਠੇ ਹੈ, ਜੇ ਤੇਰਾ ਘਾਹ ਸਾਡੇ ਘੋੜਿਆਂ ਨੇ ਛਕ ਲਿਆ। ਉਹ ਕਹਿੰਦਾ ਸਾਰੀ ਬਾਦਸ਼ਾਹੀ ਦਾ ਮੁੱਲ ਘੋੜੇ ਹੈ, ਖਰੀਦੇ ਹੈ, ਇਹ ਨਹੀਂ ਹੈ ਵੀ ਖੋਹੇ ਆ, ਉਹਨੂੰ ਤਾਂ ਪਤਾ ਹੀ ਸੀਗਾ। ਕਹਿੰਦਾ ਸਾਰੀ ਬਾਦਸ਼ਾਹੀ ਦਾ ਮੁੱਲ ਘੋੜੇ ਆ, ਜੇ ਘੋੜਿਆਂ ਨੇ ਘਾਹ ਖਾਲਿਆ ਤੇਰੀ ਤੇਰੀ ਨੌਕਰੀ ਪੱਕੀ ਹੈ, ਤੈਨੂੰ 8 ਆਨੇ ਦੇਵਾਂਗੇ। ਲਓ ਹੁਣ ਬਿਧੀ ਚੰਦ ਨੇ ਭੇਸ ਬਟਾਲਿਆ, ਬਣ ਗਿਆ ਫੇਰ ਘਸੇਰਾ, ਇੱਕ ਗੁਰੂ ਨੂੰ ਖੁਸ਼ ਕਰਨ ਦੀ ਖਾਤਰ ਬਹਾਦਰ ਬਿਧੀ ਚੰਦ ਜਿਵੇਂ ਘਸੇਰਾ ਬਣ ਕੇ, ਘਾਹ ਹੀ ਬਣ ਕੇ ਕਿਲੇ ਦੇ ਅੰਦਰ ਜਾਂਦਾ। ਮੇਰੇ ਸਾਥੀ ਬਿਆਨ ਕਿਉਂ ਕਰਦੇ ਆ।

ਭੇਸ ਬਟਾਲਿਆ ਬਣ ਗਿਆ, ਫੇਰ ਘਸੇਰਾ ਘਾਹੀ ਬਣ ਗਿਆ। ਦਰੋਗਾ ਸੌਂਦੇ ਖਾਂਦਰ ਲੈ ਕੇ ਜਾਂਦਾ ਏ, ਕਹਿੰਦਾ ਵੀ ਜੇ ਤੇਰਾ ਘਾਹ ਛਕ ਲਿਆ ਨਾ ਘੋੜਿਆਂ ਨੇ, ਤੇਰੀ ਡਿਊਟੀ ਪੱਕੀ ਹੈ। ਉਹ ਕਹਿੰਦਾ ਲੈ ਕੇ ਤਾਂ ਚੱਲੋ ਮੈਨੂੰ ਅੰਦਰ, ਸੱਚੀ ਸਰਕਾਰ ਦੇ ਘੋੜੇ ਹੈ, ਮੈਂ ਤਾਂ ਆਇਆ ਪਤਾ ਲੱਗਿਆ ਮੈਨੂੰ, ਤਾਂ ਹੀ ਆਇਆ ਮੈਂ ਸੱਚੀ ਸਰਕਾਰ ਦੇ ਘੋੜਿਆਂ ਵਾਸਤੇ ਘਾਹ ਲੈ ਕੇ। ਦਰੋਗਾ ਤਾਂ ਖੁਸ਼ ਹੋ ਗਿਆ, ਸੌਂਦੇ ਖਾਂ ਅੰਦਰ ਲੈ ਕੇ ਜਾਂਦਾ ਏ। ਗੁਲਵਾਗ ਤੇ ਦਲਵਾਗ ਤਵੇਲੇ ਵਿੱਚ ਹੁੰਦੇ ਆ, ਉਹਦੀ ਚਾਬੀ ਹੁੰਦੀ ਦਰੋਗੇ ਕੋਲੇ। ਉਹ ਨੌਕਰ ਨੂੰ ਕਹਿੰਦਾ ਵੀ ਖੋਲ ਜਿੰਦਰ ਆ, ਕਹਿੰਦਾ ਘਾਈਆ ਆਹ ਏ ਆਪਣੇ ਘੋੜੇ। ਬਹਾਦਰ ਵਿਧੀ ਚੰਦਰ ਜਾਂਦਾ ਏ ਤਵੇਲੇ ਦੇ, ਦੋਵਾਂ ਘੋੜਿਆਂ ਦੇ ਅੱਗੇ ਘਾਹ ਰੱਖਦਾ, ਇੱਕ ਖੁਸ਼ੀ ਦੇ ਗੀਤ ਗਾਉਂਦਾ, ਲੱਖਾਂ ਖੁਸ਼ੀ ਘੋੜਿਆਂ ਦੇ ਦੀਦਾਰ ਮਿਲ ਗਿਆ, ਮੇਰੇ ਗੁਰੂ ਦੀ ਅਮਾਨਤ ਹੈ, ਗੁਰੂ ਦਾ ਸਿੱਖ ਸੇਠ ਕਰੋੜੀ ਨਾ ਜਾਲਮਾਂ ਨੇ ਲੁੱਟਿਆ, ਆ ਸਾਡੇ ਘੋੜੇ ਪਾਤਸ਼ਾਹ ਦੀ ਅਮਾਨਤ ਹੈ, ਇਹ ਤਵੇਲੇ ਵਿੱਚ ਬੰਦ ਕੀਤੇ ਪਏ। ਅਰਦਾਸ ਕਰਦਾ ਮਹਾਰਾਜ ਨੂੰ, ਘੋੜਿਆਂ ਦੇ ਅੱਗੇ ਪਿੱਛੇ ਗੇੜਾ ਕੱਢਦਾ ਉੱਪਰ ਦੀ, ਅਰਜਾ ਕਰਦਾ ਸੱਚੇ ਪਾਤਸ਼ਾਹ ਘੋੜੇ ਘਾਹ ਛਕਣਗੇ ਤਾਂ ਮੇਰੀ ਡਿਊਟੀ ਪੱਕੀ ਹੋਣੀ ਹੈ, ਗੁਰੂ ਦੀ ਮਿਹਰ ਹੋਈ ਆ, ਘੋੜਿਆਂ ਨੇ ਘਾਹ ਛਕ ਲਿਆ। ਦਰੋਗਾ ਖੁਸ਼ ਹੋ ਗਿਆ, ਕਹਿੰਦਾ ਹੁਣ ਪਾਣੀ ਵੀ ਪਿਆ, ਪਿਆਸੇ ਖੜੇ ਆ ਪਰਸੋਂ ਦੇ, ਕੁਛ ਨੀ ਖਾਧਾ ਇਹਨਾਂ ਨੇ, ਪਾਣੀ ਲਿਆ ਕੇ ਪਿਆਇਆ, ਘੋੜਿਆਂ ਨੇ ਪਾਣੀ ਛਕ ਲਿਆ ਏ। ਕਹਿੰਦਾ ਪੱਕੀ ਡਿਊਟੀ ਹੈ, ਤੈਨੂੰ ਅੱਠ ਆਨੇ ਦਿਆ ਕਰਾਂਗੇ ਰੋਜ਼, ਤੂੰ ਇੱਥੇ ਰਹਿਣਾ ਏ। ਉਹ ਕਹਿੰਦਾ ਜੀ ਮੈਂ ਇੰਨੇ ਪੈਸੇ ਕੀ ਕਰਨੇ ਆ, ਮੈਂ ਤਾਂ ਸੱਚੀ ਸਰਕਾਰ ਦੇ ਘੋੜੇ ਦੀ ਸੇਵਾ ਕਰਨ ਵਾਸਤੇ ਆਇਆ ਏ, ਇੱਥੇ ਮੈਨੂੰ ਰਹਿਣ ਵਾਸਤੇ ਦੇ ਦਿਓ, ਰਹਿਣ ਬਸੇਰਾ ਇੱਥੇ ਹੀ ਰਹੂੰਗਾ ਮੈਂ, ਮੈਂ ਚਾਰ ਆਨੇ ਜਮ੍ਹਾਂ ਕਰਾਇਆ ਕਰੂੰ, ਚਾਰ ਆਨੇ ਦੇ ਲੱਡੂ ਮਿੱਠਾ ਪਦਾਰਥ ਲਿਆ ਕੇ ਛਕਾਇਆ ਕਰੂੰ। ਕਹਿੰਦਾ ਤੇਰੀ ਮਰਜ਼ੀ ਆ ਬਈ। ਬਹਾਦਰ ਬਿਧੀ ਚੰਦ ਚਾਰ ਆਨੇ ਜਮ੍ਹਾਂ ਕਰਾਉਂਦਾ ਏ, ਚਾਰ ਆਨੇ ਦੇ ਮਿੱਠਾ ਪਦਾਰਥ ਲੱਡੂ ਲਿਆ ਕੇ ਛਕਾਉਂਦਾ ਉਸ ਸਮੇਂ ਦੇ ਮੁਤਾਬਕ, ਕੋਈ ਉਹਨੂੰ ਲੱਡੂ ਵਾਲਾ ਕਹਿੰਦਾ, ਕੋਈ ਭੋਲਾ ਸਿੱਖ ਕਹਿੰਦਾ, ਕੋਈ ਕੁਛ ਕਹਿੰਦਾ ਏ, ਕੋਈ ਕਹਿੰਦੇ ਇਹ ਤਾਂ ਮੂਰਖ ਲੱਗਦਾ, ਉਹ ਉਸ ਜ਼ਮਾਨੇ 'ਚ ਕੋਈ ਪੈਸਾ ਨਹੀਂ ਛੱਡਦਾ, ਇਹ ਤਾਂ ਸਾਨੂੰ ਮਿੱਠੇ ਪਦਾਰਥ ਲਿਆ ਕੇ ਛਕਾਉਂਦਾ ਏ, ਕਿਰਪਾ ਹੋ ਰਹੀ ਹੈ। ਦਰੋਗਾ ਸੌਂਦੇ ਖਾਂ ਕਹਿੰਦਾ ਨਾ, ਔਰ ਸਟੋਰ ਆ ਰਾਸ਼ਨ ਵਾਲਾ, ਉੱਥੋਂ ਜਿੰਨਾ ਮਰਜ਼ੀ ਰਾਸ਼ਨ ਲਈ, ਕੋਈ ਪੈਸਾ ਨਹੀਂ ਦੇਣਾ, ਲਿਖਾ ਦੀ ਉੱਥੇ, ਅਸੀਂ ਆਪੇ ਹਿਸਾਬ ਕਿਤਾਬ ਕਰਾਂਗੇ, ਬਾਈ ਸ਼ਾਹਜਹਾਂ ਦੇ ਘੋੜੇ ਹੈ। ਜਦੋਂ ਬਾਦਸ਼ਾਹ ਆਊਗਾ ਕੀ ਪਤਾ ਖੁਸ਼ ਹੋ ਕੇ ਤੈਨੂੰ ਹੋਰ ਕਿੰਨਾ ਇਨਾਮ ਦੇ ਦੇ, ਤੂੰ ਬਸ ਘੋੜਿਆਂ ਦੀ ਦੇਖਭਾਲ ਕਰਨੀ ਇਹਨਾਂ ਦੋਨਾਂ ਦੀ, ਗੁਲਵਾਗ ਤੇ ਦਲਵਾਗ ਨਾ ਇਹਨਾਂ ਦਾ, ਨਹਾਉਣਾ ਇਹਨਾਂ ਨੂੰ, ਪਾਣੀ ਵੀ ਪਿਆਉਣਾ, ਔਰ ਘਾਹ ਵੀ ਤੂੰ ਲੈ ਕੇ ਆਉਣਾ ਏ। ਹੁਣ ਉਹਨਾਂ ਦੇ ਵਿੱਚ ਵਿਚਰਦਾ ਏ ਬਿਧੀ ਚੰਦ, ਭੇਤੀ ਹੋ ਗਿਆ ਤਵੇਲੇ ਦਾ, ਭੇਤੀ ਹੋ ਗਿਆ ਏ। ਇੱਕ ਦਿਨ ਦਰੋਗਾ ਘਰੇ ਜਾ ਰਿਹਾ ਏ, ਪਿੱਛੇ ਬਿਧੀ ਚੰਦ ਵੀ ਚਲਿਆ ਗਿਆ, ਬਿਧੀ ਚੰਦ ਨੇ ਭੇਸ ਬਟਾਇਆ, ਦਰੋਗੀ ਕਹਿੰਦੀ ਆ ਕਿਹਨੂੰ ਲਈ ਆਉਣਾ ਪਿੱਛੇ, ਭੂਤ ਜਿਹਾ ਲੱਗਦਾ। ਉਹ ਕਹਿੰਦਾ ਭੂਤ ਨਾ ਕਹੀ ਇਹਨੂੰ, ਇਹ ਤਾਂ ਸੱਚੀ ਸਰਕਾਰ ਦਾ ਬੰਦਾ ਏ, ਸਾਰੀ ਬਾਦਸ਼ਾਹੀ ਦਾ ਮੁੱਲ ਘੋੜੇ ਬਚਾਤੇ ਇਹਨੇ। ਜਦ ਬਿਧੀ ਚੰਦ ਘਰੇ ਗਿਆ ਨਾ, ਝਾੜੂ ਲਾਤਾ ਘਰੇ ਜਾ ਕੇ ਦਰੋਗੀ ਦੇ ਘਰੇ, ਦਰੋਗੇ ਦੇ ਘੜੇ ਖਾਲੀ ਪਏ ਸੀ ਪਾਣੀ ਵਾਲੇ, ਉਹ ਭਰਤੇ ਆ, ਲੱਕੜਾਂ ਪਾੜਤੀਆਂ ਕੁਹਾੜੇ ਦੇ ਨਾਲ, ਸੱਤ ਅੱਠ ਕਾਲੇ ਪੀਲੇ ਜਵਾਕ ਸੀਗੇ ਦਰੋਗੀ ਦੇ, ਉਹਨਾਂ ਨੂੰ ਨਵਾ ਕੇ ਤਿਆਰ ਕਰਤਾ, ਸਟਾਰਟ ਕਰਤਾ ਏ, ਜਾਣ ਲੱਗਿਆ ਏ। ਦਰੋਗੀ ਕਹਿੰਦੀ ਜੀ ਰੋਜ਼ ਲਿਆਇਓ, ਖੁਸ਼ ਕਰਤਾ, ਕਹਿੰਦਾ ਗੁਰੂ ਦੇ ਪਿਆਰੇ ਨੇ ਖੁਸ਼ ਕਰੀ ਜਾਂਦਾ ਏ। ਇੱਕ ਦਿਨ ਆਇਆ ਏ ਸੂਬਾ ਕਾਸ਼ਵ ਬੇਗ, ਉਹ ਦੇਖਦਾ ਵੀ ਘੋੜਿਆਂ ਦੀ ਵਧੀਆ ਹਾਲਤ ਆ, ਕੌਣ ਆ ਕਹਿੰਦਾ ਜੀ ਆਹ ਏ, ਕਹਿੰਦਾ ਕਿੰਨੇ ਦਿੰਦੇ ਹੋ, ਕਹਿੰਦਾ ਜੀ ਦੂਜਿਆਂ ਨੂੰ ਚਾਰ ਆਨੇ, ਇਹਨੂੰ ਅੱਠ ਆਨੇ, ਕਹਿੰਦੇ ਇੱਕ ਰੁਪਇਆ ਕਰ ਦੋ ਰੋਜ਼ ਦਾ, 16 ਆਨੇ ਕਰ ਦੋ। ਲੋ ਹੁਣ ਦਰੋਗਾ ਖੁਸ਼ ਹੈ, ਦਰੋਗੀ ਖੁਸ਼ ਹੈ, ਸੂਬਾ ਕਾਸ਼ਵ ਇਹ ਖੁਸ਼ ਹੈ, ਤੇ ਨਾਲੇ ਭੇਤੀ ਹੋ ਗਿਆ ਏ, ਨਾਲੇ ਸਾਰਿਆਂ ਨੂੰ ਮਿੱਠਾ ਪਦਾਰਥ ਖਵਾਉਂਦਾ ਏ, ਨਾਲੇ ਉਹਨਾਂ ਦੇ ਵਿੱਚ ਵਿਚਰਦਾ ਏ। ਲੋ ਸੁਣੋ, ਕਾਬਰਜ ਨਾਲ ਬਿਧੀ ਚੰਦ ਭੇਤੀ ਹੋ ਗਿਆ ਤਵੇਲੇ ਦੇ।

ਲੇ ਦਾ ਬਿਧੀ ਚੰਦ ਭੇਤੀ ਹੋ ਗਿਆ, ਤਵੇਲੇ ਦਾ ਭੇਤੀ ਹੋ ਗਿਆ ਸਾਰੇ ਕਾਸੇ ਦਾ। ਇਸ ਤੋਂ ਅੱਗੇ ਦਾ ਇਤਿਹਾਸ ਸ਼ਾਮਾਂ ਦੇ ਦੀਵਾਨਾਂ ਵਿੱਚ ਕਹਿਣ ਦਾ ਯਤਨ ਕਰਾਂਗੇ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਤੇ ਸੁੱਚੇ, ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ਿਆ, ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਣ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਸਤਨਾਮ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ। ਵਾਹਿਗੁਰੂ ਜੀ ਗੁਜ਼ਰੀ ਮਹੱਲਾ ਪੰਜਵਾਂ। ਹਰ ਧਨ ਜਾਪ ਹਰ ਧਨ ਤਾਪ ਹਰ ਧਨ ਭੋਜਨ ਪਾਇਆ ਨਿਮਖ ਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ। ਮਾਈ ਖਾਟ ਆਇਓ ਘਰ ਪੂਤਾ ਹਰ ਤਨ ਚਲਤੇ ਹਰ ਤਨ ਬੈਸੇ ਹਰ ਤਨ ਜਾਗਤ ਸੂਤਾ। ਮਾਈ ਖਾਟ ਆਇਓ ਘਰ ਪੂਤਾ ਹਰ ਤਨ ਚਲਤੇ ਹਰ ਤਨ ਬੈਸੇ ਹਰ ਤਨ ਜਾਗਤ ਸੂਤਾ। ਰਹਾਉ ਹਰ ਤਨ ਇਸ਼ਨਾਨ ਹਰ ਧਨ ਗਿਆਨ ਹਰ ਸੰਗ ਲਾਏ ਧਿਆਨਾ।

ਹਰ ਧਨ ਤੇ ਮੈਂ ਨਵ ਨਿਧ ਪਾਈ, ਹਾਥ ਚਰਿਓ ਹਰ ਥੋਕਾ, ਖਾਵੋ ਖਰਚੋ ਤੋਟ ਨ ਆਵੈ, ਹਲਤ ਪਲਤ ਕੈ ਸੰਗੇ, ਲਾਦ ਖਜ਼ਾਨਾ ਗੁਰ ਨਾਨਕ ਕੋ ਦੀਆ, ਏ ਮਨ ਹਰ ਰੰਗ ਰੰਗੇ, ਖਾਵੋ ਖਰਚੋ ਤੋਟ ਨ ਆਵੈ, ਹਲਤ ਪਲਤ ਕੈ ਸੰਗੇ, ਲਾਦ ਖਜ਼ਾਨਾ ਗੁਰ ਨਾਨਕ ਕੋ ਦੀਆ, ਏ ਮਨ ਹਰ ਰੰਗ ਰੰਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਦਾ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਤੋਂ ਇੱਥੇ ਹੀ ਦੁਪਹਿਰ ਦੇ ਦੀਵਾਨਾਂ ਦੀ ਸਮਾਪਤੀ ਹੈ। ਕੜਾਹ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਨ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਲੋੜ ਮੁਤਾਬਕ ਛੱਕ ਕੇ ਜਾਣੇ। ਇੱਕ ਯਤਨ ਕਰਿਆ ਕਰੀਏ ਕਿ ਜਦੋਂ ਵੀ ਅਰਦਾਸ ਹੁੰਦੀ ਹੈ ਜਾਂ ਹੁਕਮਨਾਮਾ ਸਾਹਿਬ ਹੁੰਦੇ ਨੇ ਤੇ ਆਪਾਂ ਬੈਠ ਕੇ ਪਹਿਲਾਂ ਹੁਕਮਨਾਮਾ ਸਾਹਿਬ ਸੁਣਿਆ ਕਰੀਏ, ਉਸ ਤੋਂ ਬਾਅਦ ਹੀ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਪ੍ਰਾਪਤ ਕਰਿਆ ਕਰੀਏ। ਤੋ ਆਸ ਹੈ ਆਪ ਇੰਨੀ ਬੇਨਤੀ ਪ੍ਰਵਾਨ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡਿਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਕਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾ। ਉਹ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੇ ਧਿਆਨੇ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤੁਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰ ਆਇਆ ਸਾ ਮਹਲਾ ਪਹਿਲਾ। ਆਖਾਂ ਜੀਵਾਂ ਵਿਸਰੇ ਮਰ ਜਾ।